ਆਪ ਜਪ ਹੋ ਅਵਰਾ ਨਾਮ ਜਪਾਵ ਹੋ ਸੁਨਤ ਕਹਿਤ ਰਹਿਤ ਗਤ ਪਾਵ ਹੋ ਸਾਰ ਭੂਤ ਸਤ ਹਰ ਕੋ ਨਾਉ ਸਹਿਜ ਸੁਭਾਏ ਨਾਨਕ ਗੁਣ ਗਾਉ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹਉ ਮੈਂ ਬਿਖ ਫੈਲ ਹੋਹੇ ਚਿੰਤ ਬਸੈ ਸੁਖ ਨਾਲ ਸਾਸ ਪਿਰਾਸ ਹਰ ਨਾਮ ਸਮਾਲ ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੈ ਸਚ ਧਨਾ ਹਰ ਪੂੰਜੀ ਸੰਚ ਕਰਹੁ ਬਿਵਹਾਰ ਈਹਾ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਾਲਾ ਹੇ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤਾ ਮੰਤਨ ਜਾਪ ਏਕ ਭਗਵੰਤਾ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਨਕ ਵਿਸਥਾਰ ਏਕ ਤੇ ਭਏ ਏਕ ਰਾਧ ਪਰਾਛਤ ਗਏ।

ਪਾਏ ਅਸਪਦੀ ਜਾਚਕ ਜਨ ਜਾਚਾ ਪ੍ਰਭ ਦਾਨ ਕਰ ਕਿਰਪਾ ਦੇਵ ਹੋ ਹਰ ਨਾਮ ਸਾਧ ਜਨਾ ਕੀ ਮਾਗੋ ਧੂਰਾ ਪਾਰ ਬ੍ਰਹਮ ਮੇਰੀ ਸਰਦਾ ਪੂਰਾ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਹ ਸਾਸ ਪ੍ਰਭ ਤੁਮੈ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਏ ਕੋਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟਾ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅਨ ਦਿਨ ਲਿਵ ਲਾਗ ਬਡ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਇਆ ਇਛ ਪੁਨੀ ਸਰਦਾ ਸਭ ਪੂਰੀ ਰਵ ਰਹਿਆ ਸਤਸੰਗ ਹਜੂਰੀ ਜਿਸ ਕਾ ਸਾ ਤਿੰਨ ਦੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ

ਕੀਆ ਸੋ ਕਿਉ ਬਿਸਰਾ ਜੇ ਅਗਨ ਮਹਿ ਰਾਖਾ ਗੁਰ ਪ੍ਰਸਾਦ ਕੋ ਬਿਰਲਾ ਲਾਖਾ ਸੋ ਕਿਉ ਬਿਸਰਾ ਜੇ ਬਿਖਤੇ ਕਾਢਾ ਜਨਮ ਜਨਮ ਕਾ ਟੂਟਾ ਗਾਂਢਾ ਗੁਰਪੂਰਾ ਤਤ ਹੈ ਬੁਝਾਇਆ ਪ੍ਰਭਾ ਪਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰਹੋ ਇਹੋ ਕਾਮ ਅੰਤਿਆਗ ਜਪਹੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਹੋ ਆਪ ਜਪ ਹੋ ਅਵਰਹ ਨਾਮ ਜਪਾਵ ਹੋ ਭਗਤ ਭਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੂਖ ਨਿਧ ਨਾਮ ਬੂੜਤ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪ ਹੋ ਗੁਣ ਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨਾਂਤਰੀ ਹੀ ਸੁਆਓ ਨੇਤਰ ਹੁਪੇਖ ਦਰਸ ਸੁਖ ਹੋਏ ਮਨ ਬਿਗਸਾ ਸਾਧ ਚਰਨ ਧੋਏ ਭਗਤ ਜਨਾ ਕਾ ਮਨ ਤਨ ਰੰਗ ਬਿਰਲਾ ਕੋ ਉਪਾਵੈ ਸੰਗ ਇੱਕ ਬਸ ਦੀਜੈ ਕਰਮਿਆ ਗੁਰਪ੍ਰਸਾਦ ਨਾਮ ਜਪ ਲਇਆ ਤਾ ਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਇਆਲ ਭਗਤ ਵਛਲ ਸਦਾ ਕਿਰਪਾਲ

ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਇਕ ਨਿਮਖ ਹਰ ਕੇ ਗੁਣ ਗਾਏ ਅਨੇਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋਭਾ ਧਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੂਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕ ਆਪੇ ਹੀ ਫਿਰ ਜਾਪ ਅਸ਼ਟਪਦੀ ਜਾਬਾ ਕਾਰੇ ਹੋ ਕਸ਼ਨ ਦ੍ਰਿਸ਼ਟੇ ਤਾ ਪਾਪ ਪੁੰਨਾ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਦ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਜਬ ਇਸ ਕਾ ਵਰਨਾ ਚੇਹਨਾ ਨਾ ਜਾਪਤਾ ਤਬ ਹਰਖ ਸੋਗ ਕਹੋ ਕਿਸੈ ਵਿਆਪਤਾ ਜਬ ਆਪਣੇ ਆਪ ਆਪਾਰ ਬ੍ਰਹਮ ਤਬ ਮੋਹ ਕਹਾ ਕਸੋਵਤ ਭਰਮਾ ਆਪਨ ਖੇਲ ਆਪ ਵਰਤੀਜਾ ਨਾਨਕ ਕਰਨਾ ਹਾਰਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕਉ ਗਨੀ ਜਬ ਇਕ ਹੈ ਹਰ ਅਗਮ ਅਪਾਰ ਤਬ ਨਰਕ ਸੁਰਗ ਕਹੁ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸਿਵ ਸਕਤ ਕਹੁ ਕਿਤ ਠਾਏ ਜਬ ਆਪ ਹੈ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ ਆਪਣ ਚਲ ਤਾਪ ਕਰਨਾ ਹਾਰ ਨਾਨਕ ਠਾਕੁਰ ਅਗਮ ਅਪਾਰ ਬਿਨਾਸੀ ਸੁਖ ਆਪਣਾ ਸੁਨ ਤਹ ਜਨਮ

ਉਪਕਾਰ ਪੂਰਨ ਪੂਰਾ ਹੈ ਦਇਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਬ ਜਾਨੈ ਆਪ ਅੰਤਰ ਜਾਮੀ ਰਹਿਓ ਬਿਆਪ ਪ੍ਰਤਪਾਲਾ ਜੀਅਨ ਬਹੁ ਭਾਤ ਜੋ ਜੋ ਰਚਿਓ ਸੋ ਤਿਸਹਿ ਧਿਆਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰਹਿ ਹਰ ਕੇ ਗੁਣ ਗਾਏ ਮਨ ਅੰਤਰ ਵਿਸਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਨਿਆ ਜਨ ਲਾਗਾ ਹਰੇ ਕੈ ਨਾਏ ਤਿਸ ਕੀ ਆਸ ਨ ਬਿਰਥੀ ਜਾਏ ਸੇਵਕ ਕਉ ਸੇਵਾ ਬਣ ਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਬਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਅਨ ਦਿਨ ਪੂਜਿਆ ਹੈ ਗੁਰ ਕੇ ਪੈਰ ਇਹ ਲੋਕ ਸੁਖੀ ਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਾ ਹੈ ਮੇਲੇ ਸਾਧ ਸੰਗ ਮਿਲ ਕਰ ਹੋ ਆਨੰਦ ਗੁਣ ਗਾਵ ਹੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰ ਹੋ ਵਿਚਾਰ ਦੁਰਲਭ ਦੇਹ ਕਾ ਕਰ ਹੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾ ਇਹ ਸੁਆ

ਇਛੇ ਨਾਨਕ ਫਲ ਪਾਵ ਹੋ ਹਲਤ ਪਲਤ ਦੁਏ ਲੇਹੋ ਸਵਾਰ ਰਾਮ ਨਾਮ ਅੰਤਰ ਔਰ ਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸਾ ਤਿਸ ਸਾਚ ਪਰੀਖਿਆ ਮਨ ਤਨ ਨਾਮ ਜਪ ਹੋ ਲਿਵ ਲਾਏ ਦੁਖ ਦਰਦ ਮਨ ਤੇ ਭਉ ਜਾਏ ਸੱਚ ਵਾਪਾਰ ਕਰਹੋ ਵਾਪਾਰੀ ਦਰਗਹ ਨਿਬਹ ਖੇਪਤ ਮਾਰੀ ਏਕਾ ਟੇਕ ਰੱਖ ਹੋ ਮਨ ਮਾਹੇ ਨਾਨਕ ਬਹੁਰ ਨਾ ਵਹਿ ਜਾਹੇ ਤਿਸ ਤੇ ਦੂਰ ਕਹਾ ਕੋ ਜਾਏ ਉਬਰਾ ਰੱਖਣ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰੱਖ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਇ

ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰ ਹੋ ਜੀਉ ਗੁਣ ਗੋਬਿੰਦ ਅੰਮ੍ਰਿਤ ਰਸ ਪੀਉ ਚਿਤ ਚਿਤਵ ਹੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾ ਮੋਦਰ ਦੀਨ ਦਇਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾਇ ਹੈ ਆਧਾਰ ਉੱਤਮ ਸਲੋਕ ਸਾਧ ਕੇ ਬਚਨਾ ਮਲੀਕ ਲਾਲ ਇਹ ਰਤਨ ਸੁਨਤ ਕੁਮਾਵਤ ਹੋ ਤੋ ਉਧਾਰ ਆਪਤਰਾ ਲੋਕਾ ਹੈ ਨਿਸਤਾਰ ਸਫਲ ਜੀਵਨ ਸਫਲ ਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਨਾਹ ਦਵਾਜੈ ਸੁਨ ਸੁਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵਾਲ ਜੰਜਾਲ ਬੇਕਾਰ ਤੇ ਰਹਿ ਤੇ ਰਾਮ ਨਾਮ ਸੁਨ ਰਸਨਾ ਕਹਿ ਤੇ ਕਰ ਪ੍ਰਸਾਦ

0: ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣਾ ਵਾਲੇ ਤੇਰੇ ਰਹੇ ਸੰਭਾਏ
1: ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣ ਗਹੀਰਾ ਕੋਈ ਨ ਜਾਣੈ ਤੇਰਾ ਕੇ ਤਾਕੇ ਵੜਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗੇ ਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਗੁਣ ਸਿੱਧੀ ਕਿਰਨ ਪਾਈਆ ਕਰਮ ਲੈਣਾ ਹੀ ਠਾਕੁਰ ਹਾਈਆ

ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ।

ਪੰਜਵਾ ਕਾਹੇ ਰੇ ਮਨ ਚਿਤ ਬਹਿਬਦਾ ਮਉ ਜਾ ਆਹਰ ਹਰ ਜੀਉ ਪਰਿਆਉ ਸੈਲ ਪੱਥਰ ਮਹਿ ਜੰਤੁ ਉਪਾਇ ਤਾ ਕਾਢਜ ਕੋ ਆਗੈ ਕਰ ਧਰਿਆ ਮੇਰੀ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ

ਉਹ ਕਰਿਆ ਉਡੇ ਉਡਿਆ ਵੈਸੈ ਕੋਸਾਉ ਇਸ ਪਾਛੈ ਬਚਰੇ ਛਰਿਆਉ ਤਿਨ ਕਵਣ ਖਲਾਵੈ ਕਵਣ ਸੁਭਾਵੈ ਮਨ ਮਹਿ ਸਿਮਰਨ ਕਰਿਆ

ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ

ਚਾਰਾ ਤੂੰ ਘਟ ਘਟ ਅੰਤਰ ਸਰਮਰੰਤਰ ਜੀ ਹਰ ਏਕੋ ਪੁਰਖ ਸੁਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਂ ਜਿਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਾ ਹੈ ਤੁਧ ਜੀ ਜਾਨ ਨਾਨਕ ਤੈਨੂੰ ਕੁਰਬਾਣਾ।

ਸਰਵਰੂ ਪ੍ਰਸਮਾਸੀ ਸੇ ਧੰਨ ਦਿਨ ਹਰ ਧਿਆਇਆ ਜੀ ਜਰ ਨਾਨਕ ਤਿੰਨ ਬਲ ਜਾਸੀ।

ਦਾ ਚੌਥਾ ਤੂੰ ਕਰਤਾ ਸਚਿਆਰ ਲੈਡਾ ਸਾਈ ਜੋ ਤੋਂ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭ ਨੂੰ ਧਿਆਇਆ ਜਿਸ ਨੂੰ ਕਿਰਪਾ ਕਰਹਿ ਤਿਰ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਵੋ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਣ ਜਾਣੈ ਹਰ ਗੁਣ ਸਦ ਹੀ ਆਖ ਬਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰਨ ਕੋਏ

ਮਹੱਲਾ ਪੰਜਵਾਂ ਭਈ ਪ੍ਰਾਪਤ ਮਨੁੱਖ ਦਿਓਹੜੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਬਰ ਕਾਂਤੇ ਰੱਖ ਤਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗੂ ਭਾਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਓ

ਕੀ ਫਤਿਹ ਪਾਤਸ਼ਾਹੀ ਦਸਵੀਂ ਚਾਉ ਪਈ ਪੁਨ ਰਾਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ।

ਵਾਹਿਗੁਰੂ ਬਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿਲੇ ਉਬਾਰੇ ਕਬਿਉ ਬਾਚੋ ਬੇਨਤੀ ਚੌਪਈ ਅਮਰੀ ਕਰੋ ਆਦਰ ਛਾਉ ਪੂਰਨ ਹੋਏ ਚਿੱਤ ਕੀ ਇੱਛਾ

ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ਼ੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੀ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹ ਮਾਰਾ ਜਮਨ ਕਾਲ ਸਭ ਜਗਤ

ਇਹ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕੀ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਠ ਛਾਂ ਛੁ ਸਕੈ ਨ ਕੋਈ ਇੱਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਸਤੇ ਤਾਹੂ ਬਾਰਾ ਜਿਨ ਨਰ ਨਾਮ ਤਿਹਾ ਲੋਕਾ ਦਰਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਡਾਲੇ ਹੋ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਨ ਕੋ ਛੈ ਕਰਤਾ ਸ੍ਰੀ ਅਸਤੋਜੋ ਪਹੇ ਦਿਆਲਾ ਪੂਰਨ ਕਰਾ ਗ੍ਰੰਥ ਦਕਾਲਾ ਮਨ ਬਾਂਛਿਤ ਫਲ ਪਾਵੈ ਸੋਈ ਦੁਖ ਨਤ ਸਭ ਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ ਸੋ ਰਸਨਾ ਪਾਵਈ ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ

ਪ੍ਰਤ ਪਰਿਆਇ ਚੁਣ ਚੁਣ ਸਤਰ ਹਮਾਰੇ ਮਰਿਆ ਦੇਗ ਤੇਗ ਜਗ ਮੈਂ ਦੋ ਚਲੈ ਰਾਖਿਆ ਮੋਹਿ ਆਨੰਦ ਲੈ ਤੁਮ ਮਮ ਕਰੋ ਸਦਾ ਪ੍ਰਤਪਾਰਾ ਤੁਮ ਸਾਹਿ ਮੈਂ ਦਾਸ ਤਿਹਾਰਾ ਜਾਨ ਆਪਣਾ ਮੁਜਨ ਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬਨ ਵਾਜਾ।

ਭਯੰਕਰ ਥਾਰਾ ਦਾਸ ਜਾਣਦੇ ਹਾਂ ਤੂੰ ਬਾਰੋ ਹਮਰੇ ਸਭ ਬੈਰੀਅਨ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਾਹਰ ਕਰੋ ਕਵਿਤਾ ਬਿਦ ਨਾਨਾ।

ਮਨ ਵਜੀਆ ਵਧਾਈ ਆ ਰਾਗ ਰਤਨ ਪਰਿਵਾਰ ਭਰੀ ਆ ਸ਼ਬਦ ਗਾਵੜਿਆਈ ਆ ਸ਼ਬਦ ਤਾਂ ਗਾਵ ਹੋ ਹਰੀ ਕੇ ਰਾਉ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ

ਇਤ ਘਰ ਅਨਹਦ ਵਾਜੇ ਆਨੰਦ ਸੁਨੋਹ ਵਡ ਭਾਗੀ ਓਹੋ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ।

ਕੀਰਤਨ ਕਰਦੇ ਹਾਂ ਹੋਈਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਤਰੁੱਟੀਆਂ ਗੁਰੂ ਅਤੇ ਸੰਗਤ ਬਖਸ਼ਣਹਾਰ ਹੈ। ਆਸ ਕਰਦੇ ਹਾਂ ਗਲਤੀ ਨਜ਼ਰਅੰਦਾਜ਼ ਕਰਦੇ ਬਖਸ਼ਣ ਦੀ ਕਿਰਪਾਲਤਾ ਕਰੋਗੇ। ਸੋ ਆਓ ਗੁਰੂ ਘਰ ਦੇ ਕੀਰਤਨੀ ਭਾਈ ਸਾਹਿਬ ਬਰਿਆਮ ਸਿੰਘ ਪਾਸੋਂ ਸ਼ਬਦ ਕੀਰਤਨ ਸਵਨ ਕਰੋ। ਸੋ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਦਰਬਾਰ ਅੰਦਰ ਸਭਾਇਮਾਨ ਗੁਰੂ ਕੀ ਹੋਈ ਸਾਜੀ ਨਿਵਾਜੀ ਸਤਿ ਸ੍ਰੀ ਅਕਾਲ ਜੀ, ਜਿੱਥੇ ਅੱਜ ਦੇ ਸਮਾਗਮ ਵੀਰ ਸੁਖੱਤਰ ਸਿੰਘ ਜੀ ਸਾਰੇ ਪਰਿਵਾਰ ਵੱਲੋਂ ਗੁਰੂ ਸਾਹਿਬਾਂ ਦੇ ਸ਼ੁਕਰਾਨੇ ਦਾ ਇਹ ਸਮਾਗਮ ਰੱਖਿਆ ਗਿਆ, ਉੱਥੇ ਨਾਲ ਦੀ ਨਾਲ ਅੱਜ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣ ਦਾ ਵੀ ਪਰਬ ਹੈ। ਇੱਕ ਸ਼ਬਦ ਸ਼ੁਕਰਾਨੇ ਦਾ ਭਾਈ ਸੁਖਵਿੰਦਰ ਸਿੰਘ ਜੀ ਗਾਇਆ ਹੈ, ਇੱਕ ਛੋਟਾ ਜਿਹਾ ਸ਼ਬਦ ਕਹਿ ਕੇ ਉਸ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਦੇ ਵਾਹਿਗੁਰੂ ਜੋਤੀ ਜੋਤ ਪੁਰਬ ਦੇ ਸੰਬੰਧ ਵਿੱਚ ਜੋ ਕੀਰਤਨ ਹੈ ਅਤੇ ਜੋ ਗਿਆਨੀ ਜੀ ਗਿਆਨੀ ਪਿੰਦਰਪਾਲ ਸਿੰਘ ਜੀ ਥੋੜ੍ਹੀ ਦੇਰ ਤੱਕ ਪਹੁੰਚ ਰਹੇ ਨੇ, ਉਹਨਾਂ ਨੇ ਵੀ ਇਸੇ ਸੰਬੰਧ ਵਿੱਚ ਹੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦੇ ਸੰਬੰਧ ਵਿੱਚ ਜੋ ਰਾਮਕਲੀ ਸਾਧ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ, ਉਹਦੀ ਵਿਚਾਰ ਆਪਾਂ ਨੂੰ ਸਾਂਝੀ ਕਰਨੀ ਹੈ। ਤੋ ਆਓ ਇੱਕ ਛੋਟਾ ਜਿਹਾ ਸ਼ਬਦ, ਸਤਿਗੁਰ ਹੋਏ ਦਿਆਲ ਤਾਂ ਸਰਧਾ ਪੂਰੀ ਹੈ। ਵੀਰ ਸੁਖੱਤਰ ਸਿੰਘ ਜੀ ਸਾਰੇ ਪਰਿਵਾਰ ਵੱਲੋਂ ਸ਼ੁਕਰਾਨੇ ਦਾ ਗੁਰੂ ਚਰਨਾਂ 'ਚ ਹੈ।

0: ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ ਜੋਤੀ ਜੋਤ ਸਮਾਉਣ ਦਾ ਅੱਜ ਪਰਵ ਹੈ ਉਸੇ ਸੰਬੰਧ ਵਿੱਚ ਆਪਾਂ ਅਤੇ ਨਾਲ ਵੀਰ ਸਕੱਤਰ ਸਿੰਘ ਜੀ ਵੱਲੋਂ ਸ਼ੁਕਰਾਨੇ ਦਾ ਸਮਾਗਮ ਰੱਖਿਆ ਹੈ ਤੇ ਸਾਡੇ ਵਿੱਚ ਅੱਜ ਕੌਮ ਦੇ ਮਹਾਨ ਵਿਦਵਾਨ ਮਹਾਨ ਹਸਤੀ ਅਤੀ ਸਤਿਕਾਰਯੋਗ ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ ਜੋ ਬਹੁਤ ਸ਼ਾਰਟ ਟਾਈਮ ਦੇ ਵਿੱਚ ਪ੍ਰੋਗਰਾਮ ਅਰੇਂਜ ਕੀਤਾ ਉਹਨਾਂ ਦਾ ਸਮਾਂ ਦੇਣ ਦਾ ਸਾਰੀ ਸੰਗਤ ਵੱਲੋਂ ਪ੍ਰਬੰਧ ਵੱਲੋਂ ਬਹੁਤ ਬਹੁਤ ਧੰਨਵਾਦ ਉਹ ਅੱਜ ਸਾਡੇ ਸਾਰਿਆਂ ਦੇ ਦਰਮਿਆਨ ਬਲਕਿ ਕੱਲ੍ਹ ਤੋਂ ਹੀ ਉਹ ਆਏ ਹੋਏ ਨੇ ਕੱਲ੍ਹ ਗੁਰੂ ਤੇਗ ਬਹਾਦਰ ਗੁਰਦਾਸ ਸਾਹਿਬ ਖੁਣ ਉਹਨਾਂ ਨੇ ਸ਼ਾਮੀ ਹਾਜ਼ਰੀ ਲਗਾਈ ਸੀ ਹੁਣ ਇੱਥੇ ਹਾਜ਼ਰੀ ਲਗਾਉਣਗੇ ਔਰ ਅੱਜ ਦੀ ਕਥਾ ਸਤਿਕਾਰਯੋਗ ਗਿਆਨੀ ਜੀ ਜੋ ਆਪਾਂ ਕੀਰਤਨ ਦੇ ਵਿੱਚ ਸ਼ਰਨ ਕੀਤਾ ਹੈ ਆਰਾਮ ਕਲੀ ਸਾਧ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੜਪੋਤੇ ਬਾਬਾ ਸੁੰਦਰ ਜੀ ਵੱਲੋਂ ਉਚਾਰਨ ਕੀਤੀ ਹੋਈ ਜੋ ਸਾਡੇ ਸਾਰਿਆਂ 'ਤੇ ਜਿਹੜਾ ਸਮਾਂ ਆਉਣਾ ਹੈ ਆਖਰੀ ਸਮਾਂ ਉਸ ਸਮੇਂ ਦੇ ਮੁਤਲਕ ਸਾਰੀ ਜਿਹੜੀ ਕਿਰਿਆ ਹੈ ਉਹਦੇ ਪ੍ਰਥਾਏ ਇਸ ਵਿੱਚ ਮਰਿਆਦਾ ਜੋ ਹੈ ਉਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋ ਬਚਨ ਕੀਤੇ ਉਹ ਬਾਬਾ ਸੁੰਦਰ ਜੀ ਨੇ ਕਲਮ ਬੰਦ ਕਰਕੇ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਆਰਾਮ ਕਲੀ ਰਾਗ ਦੇ ਵਿੱਚ ਦਰਜ ਕੀਤੀ ਹੈ ਉਸ ਦੀ ਵਿਆਖਿਆ ਸਤਿਕਾਰਯੋਗ ਗਿਆਨੀ ਜੀ ਸਾਨੂੰ ਅੱਜ ਆਪ ਜੀ ਨਾਲ ਸਾਰਿਆਂ ਨਾਲ ਸਾਂਝੀ ਕਰਨਗੇ ਮੈਂ ਬੇਨਤੀ ਕਰਾਂਗਾ ਸਾਰੀ ਸੰਗਤ ਨੂੰ ਗਿਆਨੀ ਜੀ ਦੇ ਆਉਣ ਦੇ ਸਤਿਕਾਰ ਵਜੋਂ ਇੱਕ ਆਪਾਂ ਜੈਕਾਰਾ ਬੁਲਾਈਏ ਅਤੇ ਉਹਨਾਂ ਨੂੰ ਜੀ ਆਇਆਂ ਕਰੀਏ ਜੀ ਬੋਲੇ ਸੋਨਿਆ
1: ਸੋ ਸ੍ਰੀ ਅਕਾਲ
0: ਵਾਹਿਗੁਰੂ ਜੀ ਕਾ ਖਾਲਸਾ
2: ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਚੌਰਚਾਹ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਗੁਰ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਧੰਨਵਾਦੀਆਂ ਗੁਰੂ ਘਰ ਦੇ ਵਜ਼ੀਰ ਭਾਈ ਹਰਜੀਤ ਸਿੰਘ ਭਾਈ ਦਰਸ਼ਨ ਸਿੰਘ ਜੀ ਦੇ ਜਿਨ੍ਹਾਂ ਨੇ ਸੰਗਤਾਂ ਨੂੰ ਸਗੋਂ ਸਾਦੇ ਪਾਠ ਸ਼ਾਮਾਂ ਦੀ ਬਾਣੀ ਰਹਿਰਾ ਸਾਹਿਬ ਤੋਂ ਉਪਰੰਤ ਸਾਡੇ ਗੁਰੂ ਘਰ ਦੀ ਦੋਵੇਂ ਜਥੇ ਹਜ਼ੂਰੀ ਜਥੇ ਭਾਈ ਬਰਿਆਮ ਸਿੰਘ ਜੀ ਭਾਈ ਸੁਖਵਿੰਦਰ ਸਿੰਘ ਜੀ ਭਾਈ ਜਰਨੈਲ ਸਿੰਘ ਜੀ ਇੰਡੀਆ ਗਏ ਨੇ ਜਥਿਆਂ ਦਾ ਵੀ ਬਹੁਤ ਬਹੁਤ ਗੁਰਦੁਆਰਾ ਪ੍ਰਬੰਧਕ ਨੇ ਜਥਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸੰਗਤਾਂ ਨੂੰ ਗੁਰਬਾਣੀ ਸਰਵਣ ਕਰਾਈ ਸਾਡੇ ਕੋਲ ਕੌਮ ਦੇ ਮਹਾਨ ਕਥਾਵਾਚਕ ਭਾਈ ਗਿਆਨੀ ਭਾਈ ਪਿੰਦਰਪਾਲ ਸਿੰਘ ਜੀ ਪਹੁੰਚੇ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਆਣਕ ਦੀਆਂ ਸਮੂਹ ਸੰਗਤਾਂ ਵੱਲੋਂ ਗਿਆਨੀ ਜੀ ਉਹਨਾਂ ਦਾ ਜੀ ਹਾਂ ਬਹੁਤ ਬਹੁਤ ਧੰਨਵਾਦ ਬੜੇ ਹੀ ਛੋਟੇ ਨੋਟਿਸ ਵਿੱਚ ਸਾਡੇ ਕੋਲ ਆਏ ਨੇ ਜੀ ਹਾਂ ਜੀ ਇਹਨਾਂ ਦਾ ਜੋ ਉਪਰਾਲਾ ਕੀਤਾ ਉਹਨਾਂ ਵੀਰਾਂ ਦਾ ਵੀ ਭਾਈ ਸਿਮਰ ਸਿੰਘ ਸੋਢੀ ਜਿਨ੍ਹਾਂ ਨੇ ਉਪਰਾਲਾ ਕੀਤਾ ਹੋਇਆ ਭਾਈ ਸਾਹਿਬ ਨੂੰ ਲੈ ਕੇ ਆਉਣ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਸਾਡੇ ਕੌਮ ਦੇ ਕੌਮ ਦੇ ਪ੍ਰਸਿੱਧ ਕਥਾਵਾਚਕ ਭਾਈ ਗਿਆਨੀ ਮਹਿੰਦਰਪਾਲ ਸਿੰਘ ਜੀ ਉਹਨਾਂ ਨੇ ਕੋਈ ਟਾਈਮ ਨਾ ਕੋਈ ਬਹੁਤ ਹੀ ਥੋੜ੍ਹਾ ਹੁੰਦਾ ਆ ਫਿਰ ਵੀ ਇਹਨਾਂ ਨੇ ਕੀਮਤੀ ਸਮਾਂ ਕੱਢ ਕੇ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਸਰਵਣ ਕਰਾਉਣੀ ਆ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮੇਂ ਦੇ ਸੰਬੰਧ ਵਿੱਚ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਦਾ ਅੱਜ ਦੇ ਲੰਗਰਾਂ ਦੀਆਂ ਸਮਾਵਾਂ ਸਾਡੇ ਗੁਰੂ ਘਰ ਦੇ ਸੇਵਾਦਾਰ ਭਾਈ ਸਕੱਤਰ ਸਿੰਘ ਜੀ ਉਹਨਾਂ ਦੇ ਪਰਿਵਾਰ ਨੂੰ ਆਪਣੇ ਬੇਟੇ ਦੇ ਜਨਮ ਵਿੱਚ ਇਸ ਸੰਬੰਧ ਵਿੱਚ ਕਰਵਾਈਆਂ ਜਾ ਰਹੀਆਂ ਨੇ ਉਹਨਾਂ ਦਾ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਜੋ ਭਾਈ ਸਾਹਿਬ ਜੀ ਦਾ ਕੱਲ੍ਹ ਨੂੰ ਜੋ ਸਮਾਂ ਆ 10:45 ਤੋਂ ਲੈ ਕੇ 11:45 ਤੱਕ ਕੱਲ੍ਹ ਸ਼ਾਮਾਂ ਨੂੰ ਨਹੀਂ ਸਵੇਰੇ ਦਿਨੇ ਇੱਥੇ ਹਾਜ਼ਰੀ ਭਰਨਗੇ ਸੰਗਤਾਂ ਨੂੰ ਬੇਨਤੀ ਹੈ ਜਿਸ ਤਰ੍ਹਾਂ ਆਪਾਂ ਅੱਜ ਪਹੁੰਚੇ ਇਸ ਤਰ੍ਹਾਂ ਵੀ ਕੱਲ੍ਹ ਨੂੰ ਪਹੁੰਚ ਕੇ ਵੱਧ ਤੋਂ ਵੱਧ ਆਪਾਂ ਗੁਰਬਾਣੀ ਦਾ ਲਾਹਾ ਪ੍ਰਾਪਤ ਕਰੀਏ ਜੋ ਆਉਣ ਵਾਲੇ ਸਮਾਗਮ ਨੇ ਗੁਰੂ ਘਰ ਦੇ ਵਿੱਚ ਆਉਣ ਵਾਲੇ ਵੀਕਐਂਡ 'ਤੇ ਧੰਨ ਧੰਨ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਬਾਬਾ ਬੁੱਢਾ ਐਸੋਸੀਏਸ਼ਨ ਦਾ ਸਮੂਹ ਸੰਗਤਾਂ ਵੱਲੋਂ 2 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ 4 ਤਰੀਕ ਨੂੰ ਭੋਗ ਪੈਣੇ ਨੇ ਸੰਗਤਾਂ ਨੂੰ ਬੇਨਤੀ ਇਸ ਤਰ੍ਹਾਂ ਆਪਾਂ ਪਹੁੰਚ ਕੇ ਹਾਜ਼ਰੀ ਲਵਾਈਏ ਉਹਦੇ ਸੰਬੰਧ ਵਿੱਚ ਸਾਡੇ ਕੋਲ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਕਥਾਵਾਚਕ ਉਹ ਵੀ ਪਹੁੰਚ ਰਹੇ ਨੇ ਉਹ 1 ਤਰੀਕ ਤੋਂ ਲੈ ਕੇ 4 ਤਰੀਕ ਤੱਕ ਆਪ ਜੀ ਨੂੰ ਕਥਾਵਾਚਕ ਕਥਾ ਸਰਵਣ ਕਰਾਉਣਗੇ ਉਸ ਦੇ ਨਾਲ ਨਾਲ ਹੀ ਗੁਰੂ ਕਾ ਆਪਣੇ ਗੁਰੂ ਹਜ਼ੂਰੀ ਰਾਗੀ ਜਥਾ ਭਾਈ ਦਰਬਾਰ ਸਾਹਿਬ ਦਾ ਜਗਤਾਰ ਸਿੰਘ ਦਾ ਜਥਾ ਵੀ ਆਪਣੇ ਕੋਲ ਉਸ ਦਿਨ ਪਹੁੰਚ ਰਿਹਾ। ਪਹਿਲੀ ਤਰੀਕ ਤੋਂ ਲੈ ਕੇ 4 ਤਰੀਕ ਤੱਕ ਸੰਗਤਾਂ ਨੂੰ ਸ਼ਬਦ ਕੀਰਤਨ ਸਰਬਨ ਕਰਾਉਣਗੇ। ਸੰਗਤਾਂ ਨੂੰ ਬੇਨਤੀ ਆ, ਆਓ ਆਪਣਾ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਵੱਧ ਚੜ੍ਹ ਕੇ ਮਨਾਈਏ। ਆਓ ਹੁਣ ਗੁਰੂ ਹੁਣ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਤੋਂ ਆਪਾਂ ਗੁਰਬਾਣੀ ਦੀ ਕਥਾ ਸਰਵਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਨੂੰ ਥੋੜ੍ਹੀ ਥੋੜ੍ਹੀ ਬੇਨਤੀ ਹੈ, ਸੰਗਤ ਜ਼ਿਆਦਾ ਜੇ ਆਪਾਂ ਥੋੜ੍ਹਾ ਥੋੜ੍ਹਾ ਪਿੱਛੇ ਨੂੰ ਹੋ ਜਾਈਏ, ਜੇ ਆਉਣ ਵਾਲੀ ਸੰਗਤ ਉਹਨਾਂ ਨੂੰ ਬਹਿਣ ਵਾਸਤੇ ਥੋੜ੍ਹਾ ਜਿਹਾ ਜੋ ਸੌਖਾ ਹੋ ਜਾਵੇ, ਬੇਨਤੀ ਮਨਜ਼ੂਰ ਕਰਿਓ ਜੀ। ਥੋੜ੍ਹਾ ਸੋ ਆਪ ਸਾਈਡ ਨੂੰ ਹੋ ਜਾਓ, ਕੋਈ ਜਗ੍ਹਾ ਹੋ ਜਾਵੇਗੀ ਤਾਂ ਸੰਗਤ ਆ ਰਹੀ ਆ ਤਾਂ ਬਹਿਣ ਨੂੰ ਸਾਰਿਆਂ ਨੂੰ ਜਗ੍ਹਾ ਮਿਲ ਜਾਵੇ। ਬੀਬੀਆਂ ਨੂੰ ਵੀ ਬੇਨਤੀ ਹੈ ਥੋੜ੍ਹਾ ਥੋੜ੍ਹਾ ਪਿੱਛੇ ਹਟ ਜਾਓ ਅਤੇ ਥੋੜ੍ਹਾ ਸੌਖਾ ਹੋ ਜਾਊਗਾ ਬਹਿਣ ਵਾਸਤੇ ਸਾਰਿਆਂ ਨੂੰ। ਤਾਂ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ਼ਬਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਗ ਦਾਤਾ ਸੋਏ ਭਗਤ ਵਛਲ ਤਿਹਾਂ ਲੋਏ ਜਿਓ ਗੁਰ ਸ਼ਬਦ ਸਮਾਵੈ ਅਵਰ ਨਾ ਜਾਣੈ ਕੋਈ ਜਿਓ ਅਵਰੂ ਨਾ ਜਾਣੈ ਸ਼ਬਦ ਗੁਰ ਕੈ ਏਕ ਨਾਮ ਤਿਆਵਹਿ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹਿ ਆਇਆ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ ਆਇਆ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਇਸ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਜੀ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਭਾਈ ਸਾਹਿਬ ਭਾਈ ਵਰਿਆਮ ਸਿੰਘ ਜੀ ਔਰ ਇੱਥੋਂ ਦੇ ਜਿਤਨੇ ਗੁਰਸਿੱਖ ਕੀਰਤਨੀਏ ਨੇ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਸੰਗਤ ਜੀ, ਵਾਕਈ ਬਹੁਤ ਥੋੜੇ ਸਮੇਂ ਵਿੱਚ ਇਹ ਪ੍ਰੋਗਰਾਮ ਬਣਿਆ ਹੈ, ਕਿਉਂਕਿ ਮੈਨੂੰ ਲਗਾਤਾਰ ਕਥਾ ਕਰਦਿਆਂ ਕਾਫੀ ਸਮਾਂ ਹੋ ਚੁੱਕਾ ਸੀ। ਇਹ ਦਿਨ ਮੈਂ ਯਤਨ ਕੀਤਾ ਕਿ ਸਰੀਰਕ ਆਰਾਮ ਕਰ ਲਿਆ ਜਾਏ, ਪਰ ਇੱਥੋਂ ਜੋ ਪ੍ਰਬੰਧਕਾਂ ਦਾ ਤੁਹਾਡੀਆਂ ਪਿਆਰ ਵਾਲੀਆਂ ਸੰਗਤਾਂ ਦਾ ਸੁਨੇਹਾ ਮਿਲਿਆ ਤੇ ਮੈਂ ਇਹ ਤਿੰਨ ਦਿਨ ਆਪ ਸੰਗਤ ਦੇ ਸ਼ਬਦ ਵਿਚਾਰ ਰਾਹੀਂ ਸੇਵਾ ਕਰਨ ਲਈ ਹਾਜ਼ਰ ਹੋਇਆ ਹਾਂ। ਕੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਤੇ ਜੋ ਅਸਥਾਨ ਹੈ, ਸੰਧਿਆ ਦੇ ਦੀਵਾਨ ਦੀ ਹਾਜ਼ਰੀ ਉੱਥੇ ਭਰੀ। ਅੱਜ ਹੁਣ ਆਪ ਜੀ ਦੇ ਸਨਮੁਖ ਜਿਤਨੇ ਕੁ ਦਾਤੇ ਨੇ ਸੋਝੀ ਬਖਸ਼ੀ ਆਪਾਂ ਵਿਚਾਰ ਕਰਾਂਗੇ। ਅੱਜ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਸਮਾਵਣ ਦਿਵਸ ਹੈ। ਭਾਈ ਸਾਹਿਬ ਨੇ ਰਾਮਕਲੀ ਸੱਦ ਪੜ੍ਹ ਦਿੱਤਾ ਤੇ ਮੈਂ ਬੇਨਤੀ ਕੀਤੀ ਸੀ ਸਕਰੀਨ ਉੱਪਰ ਸਿਰਫ ਪਾਠ ਦਿੱਤਾ ਜਾਏ ਤੇ ਆਪ ਜੀ ਪਾਠ ਵੱਲ ਜ਼ਰੂਰ ਧਿਆਨ ਦਿਆ ਜੀ। ਆਪਾਂ ਗੁਰਦੁਆਰੇ ਸਾਹਿਬ ਆਉਂਦੇ ਹਾਂ, ਇੱਥੇ ਕੋਈ ਮਕਸਦ ਹੈ ਗੁਰਦੁਆਰਾ ਸਾਹਿਬ ਆਉਣ ਦਾ। ਸੰਗਤ ਜੀ, ਜਿਵੇਂ ਆਪਾਂ ਕਲਾਸ ਜਾਂਦੇ ਹਾਂ ਤੇ ਟੀਚਰ ਵਾਰ ਵਾਰ ਯਾਦ ਕਰਾਉਂਦਾ ਵੀ ਇਹ ਸਬਕ ਇਹ ਲੈਸਨ ਤੂੰ ਯਾਦ ਕਰਕੇ ਆਉਣਾ, ਇੱਕ ਤਾਂ ਕਲਾਸ ਵਿੱਚ ਬੈਠਾ ਉਹਦੇ ਜ਼ਿਹਨ ਵਿੱਚ ਚੱਲਦਾ ਮੈਂ ਪੜ੍ਹ ਕੀ ਰਿਹਾ ਹਾਂ, ਘਰ ਜਾਂਦਾ ਜਿਹਨੂੰ ਆਪਾਂ ਹੋਮਵਰਕ ਕਹਿੰਦੇ ਹਾਂ ਉਹਨੂੰ ਘਰ ਵੀ ਜ਼ਿਹਨ ਵਿੱਚ ਰਹਿੰਦਾ ਅੱਜ ਮੈਂ ਪੜ੍ਹ ਕੇ ਕੀ ਆਇਆ ਹਾਂ।
ਤੇ ਜਦੋਂ ਵਾਪਸ ਦੂਸਰੇ ਦਿਨ ਸਕੂਲ ਆਉਂਦਾ ਹੈ ਤੇ ਉਹਦੇ ਦੇਹ ਵਿੱਚ ਇਹ ਚੱਲਦਾ ਹੈ ਕਿ ਕੱਲ ਤੱਕ ਜੋ ਮੈਂ ਪੜ੍ਹਿਆ ਆਪਣੇ ਘਰ ਅਭਿਆਸ ਕੀਤਾ ਕੀ ਮੇਰੀ ਉਹਦੀ ਤਿਆਰੀ ਹੈ। ਮੈਂ ਆਪ ਜੀ ਨੂੰ ਕੇਵਲ ਕਹਿ ਰਿਹਾ ਆਪਣੇ ਤੇ ਵੀ ਆਪਾਂ ਸਤਿਗੁਰਾਂ ਦੇ ਦਰਬਾਰ ਵਿੱਚ ਆਉਂਦੇ ਹਾਂ, ਕਥਾ ਚੱਲ ਰਹੀ ਹੋਵੇ, ਕੀਰਤਨ ਚੱਲ ਰਿਹਾ ਹੋਵੇ, ਆਪਣੇ ਜ਼ਿਹਨ ਵਿੱਚ ਇੱਕ ਚੰਗੀ ਗੱਲ ਬਿਠਾ ਲਈਏ ਵੀ ਅੱਜ ਜਦੋਂ ਗੁਰੂ ਦਰਬਾਰ ਵਿੱਚ ਗਏ ਤੇ ਭਾਈ ਸਾਹਿਬ ਉਹਨਾਂ ਨੇ ਕੀਰਤਨ ਵਿੱਚ ਆਹ ਸ਼ਬਦ ਪੜ੍ਹਿਆ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਮੰਜੀ ਸਾਹਿਬ ਅਸੀਂ ਸਾਰੇ ਜਾਣਦੇ ਹਾਂ ਜੀ ਕਥਾ ਕਰਨ ਵਾਲੇ, ਉੱਥੇ ਇੱਕ ਬਜ਼ੁਰਗ ਨੇ, ਉਹ ਗੁਰੂ ਰਾਮਦਾਸ ਦੇ ਪੂਰਵ ਤੱਕ ਜਿੰਨੇ ਕਥਾ ਵਾ ਚੁਕਾਉਂਦੇ ਨੇ ਸਾਰਿਆਂ ਦੇ ਨਾਮ ਤੇ ਜਿੰਨੇ ਜਿੰਨੇ ਜਿਸ ਦਿਨ ਕਥਾ ਕੀਤੀ ਉਸ ਸ਼ਬਦ ਨੂੰ ਮੁਕੰਮਲ ਲੱਗ ਕੇ ਕਹਿੰਦੇ ਆ ਤੁਸੀਂ ਸਾਲ ਵਿੱਚ ਇੰਨੀ ਵਾਰੀ ਕਥਾ ਕਰਨ ਆਏ ਹੋ। ਉੱਥੇ ਇੱਕ ਸਹਿਜਧਾਰੀ ਸਨ ਜੀ, ਮੇਰਾ ਚਲਾਣਾ ਕਰ ਗਏ, ਬਹੁਤ ਵੱਡੇ ਕੱਪੜੇ ਦੇ ਵਪਾਰੀ ਸਨ। ਕੋਈ ਵੀ ਦੂਜੀ ਸਟੇਟ ਵਿੱਚ ਆਉਂਦਾ ਸੀ ਤੇ ਉਹਨਾਂ ਦਾ ਆਪਣਾ ਕਾਰੋਬਾਰ ਬਿਜਨਸ ਬਹੁਤ ਸੀ। ਉਹਨੇ ਜਦੋਂ ਫੈਕਟਰੀ ਵਿੱਚ ਆਉਣਾ ਤੇ ਉਹਨੂੰ ਇੱਕ ਗੱਲ ਕਹਿਣੀ ਪਵੇ, ਬੰਗਾਲੀ ਆਵੇ, ਬਿਹਾਰੀ ਆਵੇ, ਕੋਈ ਆਵੇ, ਤੂੰ ਅੰਮ੍ਰਿਤਸਰ ਆਇਆ ਹੈ, ਇਸ ਵਰਗਾ ਅਸਥਾਨ ਦੁਨੀਆ ਤੇ ਕੋਈ ਨਹੀਂ, ਤੈਨੂੰ ਅੱਜ ਪਤਾ ਹੈ ਗੁਰੂ ਰਾਮਦਾਸ ਦੇ ਦਰਬਾਰ ਵਿੱਚੋਂ ਅੱਜ ਮਨੁੱਖਤਾ ਨੂੰ ਬਚਨ ਕੀ ਹੋਇਆ ਹੈ। ਭਾਵੇਂ 10 ਬੰਦੇ ਆਉਣ, 20 ਆਉਣ, ਉਹਨੇ ਹਰ ਇੱਕ ਨੂੰ ਹੁਕਮਨਾਮਾ ਆਪ ਬੋਲ ਕੇ ਸੁਣਾਉਣਾ ਵੀ ਅੱਜ ਸਤਿਗੁਰਾਂ ਨੇ ਇਹ ਬਖਸ਼ਿਸ਼ ਕੀਤੀ ਹੈ, ਇਹਦਾ ਕੋਈ ਮਕਸਦ ਹੈ। ਇਸੇ ਕਰਕੇ ਯਾਦ ਰੱਖਿਓ, ਅਸੀਂ ਅਰਦਾਸ ਵਿੱਚ ਆਪਣੇ ਗੁਰਦੁਆਰਾ ਸਾਡੀ ਉਹ ਸਤਿਗੁਰਾਂ ਦੀ ਦਾਤ ਹੈ ਜਿਹਨੂੰ ਅਸੀਂ ਰੋਜ਼ ਧਿਆਨ 'ਚ ਲਿਆਉਂਦੇ ਹਾਂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉਸ ਤੋਂ ਬਾਅਦ ਜਦੋਂ ਸਾਡੀ ਅਰਦਾਸ ਸੰਪੂਰਨ ਹੁੰਦੀ ਹੈ ਤੇ ਅਸੀਂ ਇੱਕ ਬਚਨ ਫਿਰ ਬੋਲਦੇ ਹਾਂ ਕਿ ਮਾਲਕ ਜੀ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਚੌਂਕੀਆਂ ਸ਼ਬਦ ਚੌਕੀਆਂ, ਝੰਡੇ ਨਿਸ਼ਾਨ ਸਾਹਿਬ, ਤੇ ਬੁੰਗਾ ਕੇਵਲ ਇਮਾਰਤ ਨਹੀਂ, ਬੁੰਗਾ ਉਹ ਸੰਸਥਾ ਹੈ ਜਿੱਥੇ ਬੈਠ ਕੇ ਬੱਚਿਆਂ ਨੂੰ ਤਾਲੀਮ ਦਿੱਤੀ ਜਾਂਦੀ ਹੈ। ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਤੇ ਨਾਲ ਅਸੀਂ ਕਹਿੰਦੇ ਹਾਂ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਮੈਂ ਜਿਹੜੀ ਆਪ ਨੂੰ ਅੱਜ ਬੇਨਤੀ ਕਰਨ ਲੱਗਾ, ਭਾਈ ਸਾਹਿਬ ਹੋਰਾਂ ਦੱਸ ਦਿੱਤਾ ਅੱਜ ਸਤਿਗੁਰਾਂ ਦਾ ਜੋਤੀ ਜੋਤ ਸਮਾਵਣ ਦਿਵਸ ਹੈ। ਜਿਹੜੇ ਬਚਨ ਗੁਰੂ ਅਮਰਦਾਸ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਪਰਿਵਾਰ ਨਾਲ, ਸਿੱਖ ਸੰਗਤਾਂ ਨਾਲ, ਆਪਣੇ ਪਿਆਰਿਆਂ ਨਾਲ ਕੀਤੇ, ਉਹਨਾਂ ਨੂੰ ਗੁਰੂ ਅਮਰਦਾਸ ਜੀ ਦੇ ਪੜਪੋਤੇ ਬਾਬਾ ਸੁੰਦਰ ਜੀ ਨੇ ਕਲਮਬੱਧ ਕਰ ਦਿੱਤਾ, ਕਾਵਿ ਰੂਪ ਕਹਿ ਲਓ, ਬਾਣੀ ਦਾ ਰੂਪ ਦਿੱਤਾ। ਭਾਈ ਸਾਹਿਬ ਦੱਸ ਕੇ ਗਏ ਆ ਗੁਰੂ ਅਮਰਦਾਸ ਜੀ ਦੇ ਬੇਟੇ ਬਾਬਾ ਮੋਹਰੀ ਜੀ, ਬਾਬਾ ਮੋਹਰੀ ਜੀ ਦੇ ਬੇਟੇ ਬਾਬਾ ਆਨੰਦ ਜੀ, ਬਾਬਾ ਆਨੰਦ ਜੀ ਦੇ ਬੇਟੇ ਬਾਬਾ ਸੁੰਦਰ ਜੀ। ਉਹਨਾਂ ਦੀ ਇਹ ਬਾਣੀ ਹੈ, ਰਾਮਕਲੀ ਰਾਗ ਵਿੱਚ ਹੈ, 6 ਇਸ ਦੇ ਪਦੇ ਨੇ। ਕੁਝ ਸ਼ਬਦਾਵਲੀ ਐਸੀ ਹੈ ਕਿ ਜਿਹਦੇ ਅਰਥ ਕਰਨ ਲੱਗਿਆਂ ਜੋ ਅਸੀਂ ਸੋਚਨੇ ਆ ਅਰਥ ਉਹ ਨਹੀਂ ਨਿਕਲਨੇ, ਕਿਉਂਕਿ ਉਸ ਥਾਂ ਤੇ ਸਾਨੂੰ ਵਿਆਕਰਨ ਦਾ ਵੀ ਸਹਾਰਾ ਲੈਣਾ ਪੈਂਦਾ ਹੈ। ਮੈਂ ਫਿਰ ਬੇਨਤੀ ਕਰਾਂ, ਵਿਆਕਰਨ ਪੂਰੇ ਰੂਹਾਨੀ ਗਿਆਨ ਨੂੰ ਬੰਨ ਨਹੀਂ ਸਕਦੀ, ਪਰ ਕਿਤੇ ਕਿਤੇ ਮਦਦਗਾਰ ਹੋ ਜਾਂਦੀ ਹੈ। ਆਓ ਉੱਤੇ ਪਾਠ ਚੱਲੇਗਾ, ਆਪ ਜੀ ਧਿਆਨ ਦੇਈ ਜਾਇਆ ਜੇ। ਤੇ ਮੇਰਾ ਖਿਆਲ ਜੋਤੀ ਜੋਤ ਸਮਾਵਣ ਦੇ ਸੰਬੰਧ ਵਿੱਚ ਰਾਮਕਲੀ ਸੱਦ ਤੋਂ ਹੋਰ ਉੱਚੀ ਕੋਈ ਆਪਾਂ ਵਿਚਾਰ ਕਰ ਹੀ ਨਹੀਂ ਸਕਦੇ। ਆਪ ਜਿਤਨੇ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਇਸ ਅਸਥਾਨ ਤੋਂ ਆਪ ਜੀ ਆਪਣੇ ਘਰਾਂ 'ਚ ਬੈਠੇ ਸਰਵਣ ਕਰ ਰਹੇ ਹੋ, ਪਲੀਜ਼ ਇਕਾਗਰਤਾ ਬਖਸ਼ਿਓ ਤੇ ਅਸੀਸ ਬਖਸ਼ੋ। ਇਕਾਗਰਤਾ ਦਾ ਲਫ਼ਜ਼ੀ ਅਰਥ ਜ਼ਬਾਨ ਦੀ ਚੁੱਪ ਨਹੀਂ ਵੈਸੇ ਹੁੰਦਾ, ਅਸੀਂ ਮੈਂ ਵੀ ਕਹਿ ਦੇਣਾ ਇਕਾਗਰਤਾ ਬਖਸ਼ੋ, ਚੁੱਪ ਦਾ ਦਾਨ ਬਖਸ਼ੋ, ਪਰ ਬਾਬਾ ਜੀ ਨੇ ਪਹਿਲੀ ਪੌੜੀ 'ਚ ਕਹਿ ਦਿੱਤਾ ਕਿ ਜ਼ਬਾਨ ਦੀ ਚੁੱਪ ਨਾਲ ਮਨ ਦੇ ਫੁਰਨੇ ਚੁੱਪ ਨਹੀਂ ਹੁੰਦੇ, ਕਿਉਂਕਿ ਫੁਰਨੇ ਤਾਂ ਨਿਰੰਤਰ ਚੱਲੀ ਜਾਂਦੇ, ਚੁੱਪ ਹੈ, ਚੁੱਪ ਨਾ ਹੋਵੇ। ਪਹਿਲਾ ਚੁੱਪ ਹੈ ਦਾ ਲਫ਼ਜ਼ੀ ਅਰਥ ਹੈ ਜ਼ਬਾਨ ਦੀ ਚੁੱਪ, ਤੇ ਚੁੱਪ ਨਾ ਹੋਵੇ ਦੂਸਰੀ ਚੁੱਪ ਦਾ ਅਰਥ ਹੈ ਮਨ ਦੇ ਫੁਰਨੇ ਸ਼ਾਂਤ ਹੋ ਜਾਣੇ, ਖਿਆਲ ਸ਼ਾਂਤ ਹੋ ਜਾਣੇ। ਪਰ ਆਪ ਅਸੀਸ ਬਖਸ਼ੋ,
ते मैं फिर बेनती करांगा जितनी कु दाते सोजी बख्शी आप नाल विचार करांगा प्यार अदब सहित उच्चारण करो जी सतनाम श्री वाहे गुरु जी फिर उच्चारण करो जी सतनाम श्री वाहे गुरु जी। सब तो पहला जो ये अमृत बाणी है ये गुरु ग्रंथ साहिब दे विच आनंद साहिब तो बाद आउंदी है। रामकली महला तीजा आनंद इस बाणी दीयां 40 पौड़ियां संपूर्ण हुंदियां ने ते उस तो बाद जिहड़ी बाणी आउंदी है वह रामकली सद है। आप सूझवानां नूं पता है जिन्हां गुरसिखां पाठ कीता गुरु ग्रंथ साहिब दा जो कर रहे हो कि सारी बाणी दी इक तरतीब है जी सतगुरां दी। सब तो पहला मैं छापे वाली बीड़ की गल कर रहा क्योंकि हम आप कहने 1430 अंग ये कहने ना पर संगत जी गुरु काल विच अंगा की गिनती एक बराबर नहीं सी। आप जी लड़ीवार स्वरूपां दे दर्शन करो तो सानू गिनती एक बराबर नहीं मिलती अंगा की। हाँ शब्द बराबर मिलने शब्दों के अंक बराबर मिलने वो कलम से निर्भर करता है कि जेड़ा बंदा कलम नाल लिख रहा है वो आकार विच कलम दा जे नोक मोटी है ते अखर वड्डा लिखिया जाएगा जे अखर वड्डे होणगे ते कागज ज्यादा लगेगा। इस करके मैं बेनती करा जेड़े छापे खाने वाली भीड़ आपां जिवें अजकल प्रकाश करने खां इहदे 917 अंग ते आनंद साहिब शुरू हुंदा है ते 923 अंग ते रामकली सद आउंदा है। उंज बाणी दी तरतीब की है पहला गुरु नानक साहब दे शब्द हुंदे आ जिस राग चों 19 रागां च गुरु नानक साहब दी बाणी फिर गुरु अमरदास जी दे शब्द हुंदे आ। गुरु अंगद साहब जी दा नाम तां नहीं लिया क्योंकि उन्हां दे रागां दीआं वारां विच सलोक हुंदे आ पर शब्द रूप नहीं। गुरु अमरदास जी दे शब्दां तो बाद गुरु रामदास जी गुरु रामदास जी तो बाद गुरु अर्जन देव जी दे शब्द शब्दां तो बाद अष्टपदियां अष्टपदियां तो बाद शंत शंत तो बाद वारां वार तो बाद फिर भगतां दे वचन हुंदे आ। हुण जे थोड़ा जिहा ध्यान नाल सुणियो आनंद साहिब तो बाद जिहड़ी बाणी हजूर ने दर्ज कीती संपादन वेले उह बाबा सुंदर जी दा सद दर्ज करता पर इस सद तो बाद आप जी पाठ करोगे वह पाठ आएगा गुरु अर्जन देव जी का शब्द साजनड़ा मेरा साजनड़ा निकट खलोएड़ा मेरा साजनड़ा। जिहड़े सिंह पाठ करदे हो मेरी बेनती बड़ी ध्यान नाल समझ आणगे कि कारण की कि रामकली की वार पिछे है रबाबी सिखां दी कि रामकली की वार राय बलवंड तथा सत्तै डूम आखी पर बाबा सुंदर जी का आनंद जिहड़ा है वह गुरु अर्जन देव जी दे शब्दां तो पहला दर्ज कर दिता आनंद साहब तो बाद दर्ज किया। हुण इस बारे सियाने विद्वान एक शब्द कहिंदे आ कि असी लफ्ज़ वरतने आनंद बड़ा प्यारा शब्द है जी ये रामकली सद जी उहदा जिक्र आया हुणे भाई साहब पढ़ के गए। असी आम तौर पर जो अर्थ करने आनंद दे अर्थ करने खुशी चेते रखियो सिर्फ समझाने वास्ते अर्थ ने आनंद दा अर्थ कला खुशी नहीं हुंदा। दास ने कई बारी कहा कि जिन्हें भी शब्द वरतने असी मनुखी जीवन दे नाल संबंधित हर शब्द दा नैगेटिव पक्ष है हर अवस्था दा। सुनियो सुख है इहदा विपरीत दुख है उस्तत है इहदा विपरीत निंदिया है मान है इहदा विपरीत अपमान है जन्म है इहदा विपरीत मरण है। पर एक बेनती सुनियो मैं हजूर तो डर के कहना आनंद शब्द गुरदेव ने वह वरत्या है जिसका विपरीत कोई नहीं। जरूर पाठ करदे दस्यो आनंद का विपरीत कोई नहीं यह शब्द इन्ने कमाल का है। मैं ता क्या सी अर्थ कर देंगे खुशी पर खुशी दे नैगेटिव गमी खलोती हुई है सुख दे विपरीत दुख है पर
आनंद शब्द होवे गुरमुखो जिदा कोई भी विपरीत नहीं, आनंद ओ अवस्था जिनू मौत भी नहीं चुरा सकती। सतगुरु ने साडे च बड़ा शब्द वरत्या जी आनंद, फिर बेनती करा आनंद साहब तो बाद सदक है। साहिब शब्द असी सारे लाने जी अदब ले, फारसी का शब्द है साहिब, इहदा अर्थ मालक भी हुंदा है, ये सत्कार लई वरदा वरतने। पर रामकली आनंद तो बाद सद क्यों? तो याद रखियो मृतक उत्ते कई बार सद पढ़ते हैं फिर आनंद साहब पढ़िया जाता है, ये क्यों? दास ने एक बार बेनती की सी कि गुरबाणी के सरलेख भी सानू जीवन सिखाते हैं। आप जी श्री राग तो पहला चार सरलेख पढ़ दे, जप सो दर सो पुरख, अखीर ते चौथा सरलेख हुंदा सोहेला जो गुरु ग्रंथ साहिब च लिखिया है। असी अदबली शब्द वरतीए जप जी साहिब असी लाया है, उंज पुरातन स्वरूपां च इस बाणी दा नाम है जप नीसान, इहदे अर्थ मेरा ख्याल इक रिमे इत्थे करके गया। दूजा सरलेख सोदर नहीं, कट्ठा असी कहिंदे सोदर दी चौकी लग गई, नहीं प्यारे वखरे वखरे शब्द ने, सोदर है सोदर नहीं। फिर तीसरा सरलेख है सो पुरख, ते चौथा सरलेख है सोहेला। हुण जिहड़े चार सरलेख ने सच्ची तों दसां जे आत्मक जीवन नाल जुड़ो ते इह सिख दे जीवन दी घाट है। जिस कोल जप है ओह ही उस दर ते पहुंचेगा, जप है ते सो दर है, सो दर ते जा के ही सो पुरख है, ते जिहड़ा सो पुरख दे घर च वड़ गया ना, याद रखियो उहदे वास्ते मौत भी विआह दा गीत बन जांदा है। सोहिला लिखिआ महाराज दे अंगे जी, सोहिले दा लफ़्ज़ी अर्थ मंगलमय गीत, कल मैं उत्थे उदाहरण दित्ती। पर संगत जी मंगलमय विआह वेले गाए जाण वाले गीत जां उस्तद कहिंदे सोहिले गा रहे है, पर प्यारू उस सोहिले विच मौत दा गीत गाया गया है। उदाहरण विआह दी है, दस्या मौत पंजाब दे कल्चर विच मौत दी ते विआह दी रस्म आपस च बड़ी मेल खांदी है। चलो मैं इस संबंधी ज्यादा बेनती नहीं करनी, राती मैं कहा कि जिवें विआह विच लाड़ा व्याहण वास्ते आउंदा है ते गुरु ग्रंथ साहिब कहिंदे मौत नूं व्याहण जिंद नूं वरन व्याहण वास्ते मौत लाड़ा बन के आउंदी है। जिंद वोटी मरन वर लै जासी परनाए। हुण आनंद तो बाद सद क्यों? ये विद्वानां दे ख्याल ने, उंज सतगुरु की गत सतगुरु जाने। वो कहिंदे आनंद दा अर्थ है खेड़ा, जे तेरे कोल आत्मक खेड़ा है जे खुशी भी अर्थक है ते रब दा सद्दा ना कदी भुली, सद्दा आउणा है ते जिस दिन सद्दा आ जाए उदन उलांभे दे के ढाहा ना मारी, उदन अंदर दा आनंद ना खिडन दे। आनंद ते सद दोनों कट्ठे ने। उत्ते शब्द तुसीं प्लीज बीबियां वाले पासे भी स्क्रीन चल रहा मेरा ख्याल इधर भी थोड़ा जिहा तुसीं ध्यान दिया जे, आपां मैं अपनी संथिया सुनाउणा आया तुहानूं। राम कली राग है, अगे शब्द सद, सद दा एक लफ़्ज़ी अर्थ है सदा आउणा बुलावा आउणा। इहदे विद्वान अर्थ करदे ने कि मौत दा बुलावा बुलावा। उंज वैसे संगत जी याद रखियो सद पंजाब दा एक फोक है, जिवें भाई साहब तुसीं पाठ करदे एक सरलेख हुंदा वणजारा, एक सरलेख हुंदा करहला, पढ़दे हां जी इहनां दे अर्थ की ने? वणजारा दा लफ़्ज़ी अर्थ है कि व्यापारी, पर नहीं प्यारे कल्ला वणजारा दा अर्थ व्यापारी नहीं। साडे एक बहुत सूझवान बीबी जी होया विद्वान सन डॉक्टर महिंदर कौर गिल, उन्हें इस बारे बहुत खोज की, कहती है असल च जिहड़े लबाणी सिख सिबाणे ने ना जी, जिहड़े जदों इन्हां दे टांडे चलदे सन वणजारे आपां कहिंदे आ ना, इह की करदे सन टांडे दर च गड्डा लैके जांदे सन ते रात नूं जदों अपने इह गड्डे नूं तोड़दे सन ते उच्ची उच्ची तर्ज विच गाउंदे सन। उन्हां दी तर्ज वक्खरी सी, पहलां वाले ने गाणा जिहड़ा सब तों अगे गड्डा है उहने गाणा ਤੇ ਉਹਦੇ ਅੰਤਰੇ ਨੂੰ ਚੁੱਕਣਾ ਪਿਛਲੇ ਵਾਲੇ ਨੇ। ਇਹਦਾ ਮਤਲਬ ਸੀ ਵੀ ਕਾਫਲਾ ਬਿਲਕੁਲ ਠੀਕ ਹੈ, ਤੇ ਉੱਥੇ ਫਿਰ ਤਾਂ ਕਿਹਾ ਕਿ ਇਸ ਸ਼ਬਦ ਨੂੰ ਉਸ ਤਰਜ ਵਿੱਚ ਗਾਇਓ ਜਿਵੇਂ ਵਣਜਾਰੇ ਰਾਤ ਨੂੰ ਟਾਂਡੇ ਲੈ ਕੇ ਗਾਣ ਜਾਂਦੇ ਆ।
कि गुरु ग्रंथ साहिब धुनिया ने आप जी आसा की वार च पढ़ दे के वार सलोका नाल सलोक भी महले पहले के लिखे टूंडे असरा जय की धुनी उदा संबंध है। हुण अगला शब्द है कर हला, ये भी सतगुरां दी बाणी च आउंदा है। कर हले दा लफ्ज़ी अर्थ हुंदा है जी बस उसादी रहन दे उत्ते। कर हले दा लफ्ज़ी अर्थ है ऊठ, उंज वैसे कर हले दा लफ्ज़ी अर्थ होर जे देखो ऊठ दा बच्चा, मैं क्या सादी लगा रहन दे उत्ते। उत्थे जिहड़ा कर हलेख है उहदा सरलेख है ऊठ, अर्थ ऊठ पर मन च आवेगा। हालां उत्थे मन नूं संबोधन कीता है, मन कर हला क्या है, पर सूझवान कहिंदे आ ऊठां नूं लै के व्यापार करदे सन राजस्थान दे, ते जिहड़े ऊठां नूं लै के जिहड़ी तर्ज विच ओह गाउंदे सन, महाराज ने कहा इह कर हले दा शब्द उस ट्यून विच उस तर्ज विच गाया जे। मैं आप नूं बेनती कर लगा, एक है राम कली सद उत्ते आप जी पढ़ रहे, एक लफ्जी अर्थ सद दा अर्थ सदा होना बुलावा होना, सीधी गल भी मौत वाला दिन आ जाना। असी एक पाठ करने कल्ले आवे नानका सदे, उत्थे सदे दा अर्थ मौत दा सदा आ गया। कल्ले आवे नानका सदे उठी जाए, मेरी बेनती सुनो सिर आप शब्दां वल ध्यान दे आ जी, क्योंकि राम कली सद असी पढ़दे सारे खां, थोड़े जे अर्थां वल ध्यान दिओ। समझो कि अज गुरु अमरदास जी ने जो अंतले समय बचन कहे असी उन्हां बचनां नूं सुनने पए खां। सद दा अर्थ है बुलावा, एक और है एक अंदर नाम दा सदा हुंदा है, तेरा सदड़ा सुनीजै भाई जे को बह अलाए। गुरु ग्रंथ साहिब विच राती मैं क्या पहला सरलेख शब्द हुंदा मारू राग विच, ते उहदी पहली तोकी है पिछों राती सदड़ा नाम खसम काल है, इहदा अर्थ है अमृत वेले जिहड़े जाग के बंदगी करदे आ ਉਹ ਸਭ ਤੋਂ ਪਹਿਲਾਂ ਸ਼ੁਕਰਾਨਾ ਇਹ ਕਰਨ, ਕਿਉਂਕਿ ਜਿਹਦੇ ਘਰ ਵਿੱਚ ਰੱਬ ਦਾ ਸੱਦਾ ਜਾਂਦਾ ਹੈ ਜਾਗਦਾ ਉਹ ਵੇ, ਜਿਹਦੇ ਘਰ 'ਚ ਸੱਦਾ ਨਾ ਜਾਏ ਉਹਨੇ ਕਿੱਥੇ ਜਾਗਣਾ। ਉੱਥੇ ਸੱਦਾ ਦਾ ਅਰਥ ਰੱਬ ਵੱਲੋਂ ਆਵਾਜ਼। ਹੁਣ ਆਹ ਜਿਹੜਾ ਰਾਮ ਕਲੀ ਸਦਕ ਹੈ, ਇੱਕ ਤਾਂ ਮੌਤ ਦਾ ਬੁਲਾਵਾ, ਮੇਰਾ ਖਿਆਲ ਸ਼ਾਇਦ ਤੁਹਾਨੂੰ ਪਤਾ ਹੋਣਾ ਸਾਡੇ ਪਿੰਡਾਂ 'ਚ ਕੀ ਕਰਦੇ ਸਨ ਪੇਂਡੂ ਬੰਦੇ ਜਿਹਨਾਂ ਨੂੰ ਕੁਝ ਗਾਉਣਾ ਵੀ ਨਹੀਂ ਸੀ ਆਉਂਦਾ, ਜਦੋਂ ਕਣਕ ਦੀ ਵਾਢੀ ਹੁੰਦੀ ਸੀ ਨਾ ਜੀ, ਉਹ ਇੱਕ ਹੱਥ ਰੱਖ ਕੇ ਕੰਨ ਤੇ ਦੂਜਾ ਹੱਥ ਚੁੱਕ ਕੇ ਉੱਚੀ ਹੇਕ ਲਾਉਂਦੇ ਸਨ, ਉਹ ਤਰਜ ਨੂੰ ਸੱਦ ਕਿਹਾ ਜਾਂਦਾ ਹੈ। ਸੂਫੀਆਂ ਵਿੱਚ ਵੀ ਸੱਦ ਲਾਇਆ ਜਾਂਦਾ ਸੀ, ਇਹਨੂੰ ਗੁਰੂ ਸਾਹਿਬ ਨੇ ਇੱਕ ਸ਼ਬਦ ਵਰਤਿਆ ਸਮਾ ਤੋ ਦਰਸ਼ਨ ਕੀ ਕਰੋ ਸਮਾਏ, ਸਮਾਏ ਤਰਜ ਹੈ, ਉੱਚੀ ਆਵਾਜ਼ ਵਿੱਚ ਹੇਕ ਲਾ ਕੇ ਗਾਣਾ। ਤੇ ਉਹ ਇਸ ਤਰ੍ਹਾਂ ਕਈ ਵਾਰੀ ਗਾਉਂਦੇ ਹੁੰਦੇ ਸਨ, ਉਸ ਗਾਉਣ ਦੇ ਵਿੱਚ ਦਰਦ ਭਰਿਆ ਹੁੰਦਾ ਸੀ। ਸਭ ਤੋਂ ਪਹਿਲੀ ਗੱਲ ਉੱਤੇ ਸਰਲੇਖ ਹੈ ਰਾਮ ਕਲੀ ਸਦ, ਇਹਦੇ ਅਰਥ ਤਰਜ ਨਾਲ ਵੀ ਨੇ, ਤੇ ਇਸ ਦੇ ਅਰਥ ਪਰਮਾਤਮਾ ਦਾ ਗੁਰੂ ਅਮਰਦਾਸ ਜੀ ਨੂੰ ਆਇਆ ਸੱਦਾ। ਅਗਲਾ ਬਚਨ ਹੈ ਇੱਕ ਓਮਕਾਰ ਸਤਿਗੁਰ ਪ੍ਰਸਾਦ, ਇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਤਕਰੀਬਨ 524 ਵਾਰ ਮੰਗਲ ਆਇਆ ਹੈ ਇੱਕ ਓਮਕਾਰ ਸਤਿਗੁਰ ਪ੍ਰਸਾਦ। ਰਾਤ ਦੇ ਅਰਥ ਦਾਸ ਨੇ ਕੀਤੇ ਸਨ ਕਿ ਮੈਂ ਰਿਪੀਟ ਥੋੜੇ ਕਰ ਲੱਗਾ, ਜਿੱਥੇ ਵੀ ਓਮਕਾਰ ਨਾਲ ਇੱਕ ਆਏਗਾ ਤੁਸੀਂ ਦੇਖੋਗੇ ਇੱਕ ਜੁੜਿਆ ਨਹੀਂ, ਇੱਕ ਓਮਕਾਰ ਓਮਕਾਰ ਨਾਲ ਜੁੜਿਆ ਨਹੀਂ, ਇੱਕ ਵੱਖਰਾ ਹੈ। ਓਮ ਸ਼ਬਦ ਓਮਕਾਰ ਬ੍ਰਹਮ ਦਾ ਲਖਾਇਕ ਹੈ, ਸਿੱਧੇ ਅਰਥ ਇਹਦੇ ਇਉਂ ਕਰਨੇ ਆ ਜੀ ਇੱਕ ਓਮਕਾਰ ਪਰਮਾਤਮਾ ਇੱਕ ਹੈ, ਉਸ ਵਰਗਾ ਕੋਈ ਹੋਰ ਨਹੀਂ। ਤੇ ਜਿਹੜੀ ਉੱਪਰ ਕਾਰ ਹੈ ਇਹ ਅਰਥ ਕਰ ਰਹੀ ਹੈ ਕਿ ਭਾਈ ਸਿੱਖੋ ਉਹ ਨਿਰੰਤਰ ਲਗਾਤਾਰ ਹੈ, ਉਹਦਾ ਅੰਤ ਨਹੀਂ, ਉਹ ਸਰਵ ਵਿਆਪਕ ਹੈ ਇੱਕ ਓਵੰਕਾਰ। ਅੱਗੇ ਸ਼ਬਦ ਹੈ ਸਤਿਗੁਰ ਪ੍ਰਸਾਦ, ਸਤਿਗੁਰ ਦਾ ਲਫ਼ਜ਼ੀ ਅਰਥ ਅਸੀਂ ਸਾਰੇ ਜਾਣਦੇ ਹਾਂ ਸਤ ਦਾ ਅਰਥ ਤੇ ਸੱਚਾ, ਗੁਰ ਦੋ ਸ਼ਬਦ ਅੱਖਰ ਨੇ ਗੱਗੇ ਔਂਕੜ ਰਾਰਾ, ਉਂਜ ਵੈਸੇ ਗੁਰੂ ਸ਼ਬਦ ਵੀ ਆਉਂਦਾ, ਜਿੱਥੇ ਔਂਕੜ ਆਈ ਇਹਦਾ ਅਰਥ ਹੈ ਹਨੇਰਾ, ਜਿੱਥੇ ਰਾਰੇ ਨੂੰ ਦਲੌਂਕੜ ਆਉਂਦੀ ਰੂਹ ਉਹਦਾ ਅਰਥ ਹੈ ਚਾਨਣ। ਸਤਿਗੁਰਾਂ ਸਤਿਗੁਰੂ ਦਾ ਲਫ਼ਜ਼ੀ ਅਰਥ ਹੈ ਜੋ ਅੰਦਰ ਦੇ ਹਨੇਰੇ ਨੂੰ ਮਿਟਾ ਕੇ ਪ੍ਰਕਾਸ਼ ਕਰਦਾ, ਸਿੱਧੀ ਬਾਤ ਅਰਥ ਹੈ ਇੱਕ ਓਮਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਵਾਹਿਗੁਰੂ ਇੱਕ ਹੈ ਤੇ ਉਸ ਨੂੰ ਮਿਲਣ ਦਾ ਤਰੀਕਾ, ਅਗਲਾ ਲਫ਼ਜ਼ ਹੈ ਪ੍ਰਸਾਦ। ਫਿਰ ਬੇਨਤੀ ਸੁਣਿਓ, ਪੈ ਪੱਪੇ ਦੇ ਪੈਰ ਚਰਾਰਾ ਹੈ ਪ੍ਰਸਾਦ, ਪ੍ਰਸਾਦ ਨਹੀਂ, ਇਹ ਪੂਰੀ ਧੁਨੀ ਨਹੀਂ ਹੈਗੀ,
ਅੱਜ ਦੀ ਪੰਜਾਬੀ 'ਚ ਇਸ ਤਰ੍ਹਾਂ ਨਹੀਂ ਲਿਖਿਆ ਜਾਣਾ। ਦੇਖੋ ਗੁਰੂ ਗ੍ਰੰਥ ਸਾਹਿਬ 'ਚ, ਚਲੋ ਇਹ ਵੱਖਰਾ ਵਿਸ਼ਾ ਗੁਰਮੁਖੀ ਦਾ, ਅਸੀਂ ਇੱਕ ਸ਼ਬਦ ਪੜ੍ਹਨੇ ਕਿਰਪਾ, ਇੱਕ ਸ਼ਬਦ ਪੜ੍ਹਨੇ ਕਿਰਪਾ, ਇਸ 'ਤੇ ਪੜ੍ਹਨੇ ਜੀ ਕਿਰਪਾ। ਪਰ ਅੱਜ ਦੀ ਪੰਜਾਬੀ 'ਚ ਕਿਰਪਾ ਕੋਈ ਨਹੀਂ ਲਿਖਦਾ, ਅੱਜ ਦੀ ਪੰਜਾਬੀ 'ਚ ਕੋਈ ਨਿਆਣੀ ਨਹੀਂ ਲਿਖਦਾ, ਅੱਜ ਦੀ ਪੰਜਾਬੀ 'ਚ ਨਾਣਾ, ਨਿਆਈਆਂ ਅਤੇ ਨੰਨਾ ਇਹਦੀ ਵਰਤੋਂ ਬੜੀ ਘੱਟ ਕੀਤੀ ਜਾਂਦੀ ਹੈ। ਪਰ ਗੁਰੂ ਸਾਹਿਬ ਨੇ ਨਿਆਈਆਂ ਵੀ ਵਰਤਿਆ, ਨਾਣਾ ਵੀ ਵਰਤਿਆ, ਉੱਥੋਂ ਸ਼ਬਦ ਜਿਹਨੂੰ ਕੀਤੇ ਆ, ਅਤੇ ਨੰਨੇ ਦੀ ਵਰਤੋਂ ਭਰਪੂਰ ਕੀਤੀ ਹੈ। ਪ੍ਰਸਾਦ ਇਹਦਾ ਅਰਥ ਕਿਰਪਾ, ਜੇ ਇਹਨੂੰ ਆਪਾਂ ਪ੍ਰਸ਼ਾਦ ਬੋਲਾਂਗੇ ਤੇ ਇਹ ਨਹੀਂ ਕਿ ਮੈਂ ਨਵੀਂ ਕਥਾ ਕਰਲਾ ਸਾਹਿਬ, ਮੈਨੂੰ ਪਤਾ ਮੈਂ ਤੁਹਾਡੇ ਲਾਈਵ ਸੁਣਨਾ ਉਹਨਾਂ ਕਿ ਇਹਦੀ ਪ੍ਰਸ਼ਾਦ ਨਹੀਂ ਅਰਥ ਕਰਨਾ, ਇਹ ਬੋਲਣਾ ਪ੍ਰਸਾਦ ਦਾ ਅਰਥ ਕਿਰਪਾ, ਇਹ ਪ੍ਰਸ਼ਾਦ ਦਾ ਅਰਥ ਛਕਣ ਵਾਲਾ। ਬਸ ਇੰਨੀ ਅਰਥ ਨੋਟ ਕਰ ਲਈ ਗੁਰਮੁਖੋ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਜੇ ਉਹਨੂੰ ਮਿਲਣਾ ਹੈ ਤੇ ਸਤਿਗੁਰਾਂ ਦੀ ਕਿਰਪਾ ਨਾਲ। ਇੱਥੇ ਕਿਰਪਾ ਅਰਥ ਨੇ ਪ੍ਰਸਾਦ ਦੇ। ਇੱਕ ਮੈਂ ਹੋਰ ਅਰਜ਼ ਕਰਾਂ, ਪਟਿਆਲਾ ਯੂਨੀਵਰਸਿਟੀ ਨੇ ਇਹ ਨੁਕਤ ਸ਼ੁਰੂ ਕੀਤਾ ਸੀ ਜੀ, ਇਹ ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰਨ ਵਾਲਿਆਂ ਲਈ ਬੜਾ ਸਹਾਇਕ ਹੈ। ਉਹ ਡਾਕਟਰ ਬਲਬੀਰ ਸਿੰਘ ਹੁਣੀ ਭਾਈ ਵੀਰ ਸਿੰਘ ਦੇ ਭਰਾਤਾ ਸਨ, ਉਹਨਾਂ ਸ਼ੁਰੂਆਤ ਕੀਤੀ ਨਰੁਕਤ ਦਿੱਤਿਆਂ। ਨਰੁਕਤ ਦਾ ਅਰਥ ਕਿਸੇ ਸ਼ਬਦ ਦੀ ਰੂਟ ਵਿੱਚ ਜਾ ਕੇ ਇਹ ਸ਼ਬਦ ਕਿਹੜੀ ਭਾਸ਼ਾ ਦਾ ਹੈ, ਇਸ ਦਾ ਜਿਹੜਾ ਉੱਥੇ ਸ਼ਬਦ ਹੈ ਉਹਦੀ ਬਣਤਰ ਕੀ ਹੈ, ਅਤੇ ਗੁਰੂ ਗ੍ਰੰਥ ਸਾਹਿਬ 'ਚ ਆ ਕੇ ਦਾ ਸ਼ਬਦ ਦਾ ਸਵਰੂਪ ਕੀ ਹੈ। ਹੁਣ ਜਿਵੇਂ ਸ਼ਬਦ ਫਾਰਸੀ ਵਿੱਚ ਕਿਤੇ ਨਜ਼ਰ ਨਹੀਂ, ਫਾਰਸੀ ਵਿੱਚ ਸ਼ਬਦ ਨਜ਼ਰ, ਅਤੇ ਪੰਜਾਬੀ ਵਿੱਚ ਜਿੱਥੇ ਆਇਆ ਉਹ ਜੱਜੇ ਦੀ ਥਾਂ 'ਤੇ ਹਜ਼ੂਰ ਨੇ ਦੱਦਾ ਵਰ ਦਿੱਤਾ ਹੈ, ਉਹਨੂੰ ਤਦਭਵ ਸ਼ਬਦ ਆਪਾਂ ਕਹਿੰਦੇ ਹਾਂ ਨਾ। ਹੁਣ ਇੱਕ ਓਂਕਾਰ ਸਤਿਗੁਰ ਪ੍ਰਸਾਦ, ਇਹਦੇ ਅਰਥ ਨੇ ਵਾਹਿਗੁਰੂ ਇੱਕ ਹੈ, ਅਤੇ ਕਿਰਪਾ ਨਾਲ ਮਿਲਦਾ ਸਤਿਗੁਰੂ ਦੇ ਨਾਲ। ਡਾਕਟਰ ਬਲਬੀਰ ਸਿੰਘ ਹੁਣਾਂ ਨੇ ਨੁਕਤ ਸ਼ੁਰੂ ਕੀਤਾ, ਉਸ ਵਿੱਚ ਉਹਨਾਂ ਨੇ ਆਰੰਭ 'ਚ ਇੱਕ ਸਾਖੀ ਦਿੱਤੀ ਹੈ, ਬੜੀ ਚੰਗੀ ਲੱਗੀ ਮੈਨੂੰ। ਉਹ ਕਹਿੰਦੇ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਦਿਨ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਅਸਤਬਲ ਵਿੱਚ ਗਏ ਅਤੇ ਹਜ਼ੂਰ ਨੇ ਇਹ ਬਚਨ ਕੀਤਾ, ਕੋਈ ਸਿੱਖ ਸਾਡੇ ਚਰਨ ਰਕਾਬ ਵਿੱਚ ਰੱਖਦਿਆਂ, ਬੜੀ ਵਾਰੀ ਮੈਂ ਸੁਣਾਇਆ, ਆਪਣੇ ਚਰਨ ਰਕਾਬ 'ਚ ਰੱਖਦਿਆਂ ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰੇ। ਸਾਰੇ ਚੁੱਪ ਕਰ ਗਏ। ਇੱਕ ਸਿੱਖ ਸੇਵਾਦਾਰ ਸੀ ਜੀ, ਉਹਨੇ ਕਿਹਾ, ਮਹਾਰਾਜ ਮੈਂ ਅਰਥ ਕਰਾਂਗਾ ਪਰ ਆਪ ਜੀ ਦੀ ਕਿਰਪਾ ਜੀ। ਗੁਰੂ ਗ੍ਰੰਥ ਸਾਹਿਬ ਕਾ ਅਰਥ ਹੈ ਇੱਕ ਓਂਕਾਰ ਸਤਿਗੁਰ ਪ੍ਰਸਾਦ। ਜਦੋਂ ਸ਼ਬਦ ਕਿਹਾ ਮਹਾਰਾਜ, ਕਹਿੰਦੇ ਸਿੱਖਾ ਨਿਹਾਲ ਨਿਹਾਲ ਨਿਹਾਲ, ਤੇ ਨਾਲ ਜਿਹੜੇ ਵਿਦਵਾਨ ਸਨ ਕਿਹਾ ਮਹਾਰਾਜ ਗ੍ਰੰਥ ਸਾਹਿਬ ਤੋਂ ਇਤਨਾ ਪੜਾ। ਹਜ਼ੂਰ ਨੇ ਕਿਹਾ ਅਰਥ ਇਹੀ ਹੈ, ਸਾਰੀ ਬਾਣੀ ਪੜ੍ਹ ਲਓ, ਨਿਚੋੜ ਇਹ ਹੈ ਕਿ ਪਰਮਾਤਮਾ ਇੱਕ ਹੈ, ਅਦੁੱਤੀ ਹੈ, ਸਰਵ ਵਿਆਪਕ ਹੈ, ਕੇਵਲ ਆਪਣੀਆਂ ਕਮਾਈਆਂ ਨਾਲ ਨਹੀਂ ਮਿਲਦਾ, ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ। ਉਸ ਵਿੱਚ ਅੰਮ੍ਰਿਤ ਦੀ ਦਾਤ ਵੀ, ਨਾਮ ਵੀ ਦਾਤ ਵੀ। ਇੱਥੇ ਹੁਣ ਅਗਲੀ ਬੇਨਤੀ ਹੈ ਜੀ, ਮਹਾਰਾਜ ਲਿਖਦੇ ਆ, ਜੱਗ ਦਾਤਾ ਸੋਏ। ਬਾਬਾ ਸੁੰਦਰ ਜੀ ਹੁਣ ਬੋਲਣ ਲੱਗੇ ਆ, ਇਹ ਨੋਟ ਰੱਖਿਓ। ਇਹਦੇ ਵਿੱਚ ਸਾਨੂੰ ਇਹ ਵੀ ਹੈ, ਅਸੀਂ ਮਰਨ ਤੋਂ ਬਾਅਦ ਪ੍ਰਾਣੀ ਦੇ ਕੀ ਕਰਦੇ ਹਾਂ। ਅੱਗੇ ਆ ਬਚਨ, ਜੱਗ ਜੱਗ ਦੇ ਗੱਗੇ ਨੂੰ ਸਿਹਾਰੀ ਹੈ, ਇਹਦਾ ਅਰਥ ਹੈ ਜੱਗ ਵਿੱਚ। ਦਾਤਾ, ਦਾਤਾ ਦਾ ਅਰਥ ਹੈ ਦਾਤਾ ਦੇਣ ਵਾਲਾ, ਸੋਏ ਦਾ ਲਫ਼ਜ਼ੀ ਅਰਥ ਹੈ। ਸੰਗਤ ਜੀ, ਮੈਂ ਤੁਹਾਨੂੰ ਫਿਰ ਬੇਨਤੀ ਕਰਾਂ, ਮੈਂ ਕੋਈ ਕਹਾਣੀ ਖੱਬੇ ਸੱਜੇ ਦੀ ਗੱਲ ਨਹੀਂ ਸੁਣਾਉਣੀ, ਮੇਰੀ ਸਿਰਫ ਇੱਕੋ ਬੇਨਤੀ ਹੈ ਕਿ ਗੁਰੂ ਅਮਰਦਾਸ ਜੀ ਨੇ ਜੋ ਅੰਤਲੇ ਬਚਨ ਕਹੇ ਆਪਾਂ ਸਾਰੇ ਵਿਚਾਰ ਲਈਏ। ਜੱਗ ਦਾਤਾ ਸੋਏ, ਇਸ ਜਗਤ ਵਿੱਚ ਦਾਤਾ ਦਾ ਅਰਥ ਦਾਤਾ ਦੇਣ ਵਾਲਾ, ਸਿਰਫ ਸੋਏ ਦਾ ਅਰਥ ਅਕਾਲ ਪੁਰਖ ਵਾਹਿਗੁਰੂ। ਉਹ ਇਸ ਜੱਗ ਵਿੱਚ ਕੋਈ ਬੰਦਾ ਕਿਸੇ ਨੂੰ ਦਾਤ ਨਹੀਂ ਦਿੰਦਾ, ਦੇਣ ਵਾਲਾ ਦਾਤਾ ਸਿਰਫ ਅਕਾਲ ਪੁਰਖ ਵਾਹਿਗੁਰੂ ਹੈ, ਜਿਹਨੂੰ ਆਪ ਜੀ ਪੜ੍ਹਦੇ ਹੋ, ਜਨਨ ਪਿਤਾ ਲੋਕ ਸੁਤ ਬੰਤਾ ਕੋਏ ਨਾ, ਕਿਸ ਕੀ ਧਰਿਆ ਸਿਰ ਸਿਰ ਸੰਭਾਏ ਠਾਕੁਰ ਕਾਹੇ ਮਨ ਭਾਉ ਕਰਿਆ। ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ, ਦਿੰਦਾ ਤੋਟ ਨਾ ਆਵੀ ਅਗੰਤ ਭਰੇ ਭੰਡਾਰ। ਬੇਨਤੀ ਸੁਣੋ, ਜੱਗ ਦਾਤਾ ਸੋਏ, ਇਹ ਮੰਗਲ ਹੈ ਕਿ ਜੱਗ ਵਿੱਚ ਦਾਤਾ ਦੇਣ ਵਾਲਾ ਉਹ ਸੋਏ ਵਾਹਿਗੁਰੂ ਹੈ। ਭਗਤ ਵਛਲ ਤਿਉ ਲੋਏ ਜੀਓ, ਭਗਤ ਦੇ ਤੱਤੇ ਨੂੰ ਸਿਹਾਰੀ ਹੈ।
ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਤੱਤੇ ਨੂੰ ਸਿਹਾਰੀ ਹੁੰਦਾ ਹੈ ਨਾ ਜੀ, ਇਹਦੇ ਲਫ਼ਜ਼ੀ ਅਰਥ ਨੇ ਭਗਤੀ। ਆਪ ਜੀ ਕਿਤੇ ਪਾਠ ਕਰੋਗੇ ਭਗਤ ਦੇ ਤੱਤੇ ਨੂੰ ਜਿੱਥੇ ਸਿਹਾਰੀ ਹੋਵੇ ਦਾ ਅਰਥ ਹੈ ਭਗਤੀ। ਭਗਤ ਵਛਲ, ਭਗਤੀ ਨੂੰ ਪਿਆਰ ਕਰਨ ਵਾਲਾ, ਤਿਉਂ ਦਾ ਅਰਥ ਹੈ ਤਿੰਨ। ਲੋਹੇ ਦਾ ਲਫ਼ਜ਼ੀ ਅਰਥ ਹੈ ਲੋਕ, ਇਹਦਾ ਅਰਥ ਹੋ ਗਿਆ ਜਗ ਦਾਤਾ ਸੋਏ। ਇਸ ਜਗ ਵਿੱਚ ਦਾਤਾ ਦੇਣ ਵਾਲਾ ਇੱਕ ਵਾਹਿਗੁਰੂ ਹੈ। ਭਗਤ ਵਛਲ ਤਿਉਂ ਲੋਏ ਜੀਓ, ਤਿੰਨਾਂ ਲੋਕਾਂ ਵਿੱਚ ਉਹ ਬਾਹਰ ਮੁਖੀ ਕਰਮ ਕਾਂਡਾਂ ਨੂੰ ਪਿਆਰ ਨਹੀਂ ਕਰਦਾ, ਕੇਵਲ ਭਗਤੀ ਨੂੰ ਪਿਆਰ ਕਰਦਾ ਹੈ। ਸਿੱਧੀ ਗੱਲ, ਜਿਹੜਾ ਭਗਤੀ ਕਰਦਾ, ਸਿਮਰਨ ਕਰਦਾ। ਹੁਣ ਭਗਤੀ ਵੀ ਨੌ ਤਰ੍ਹਾਂ ਦੀ, ਵੈਸੇ ਨਵਦਾ ਭਗਤੀ ਕਹਿੰਦੇ, ਗੀਤਾ ਕਹਿੰਦੀ ਹੈ ਵੀ ਚਾਰ ਤਰ੍ਹਾਂ ਨਾਲ ਲੋਕ ਭਗਤੀ ਕਰਦੇ ਆ। ਅਰਥਾ ਅਰਥੀ, ਆਰਤ ਭਗਤੀ, ਜਗਿਆਸੂ ਭਗਤੀ ਤੇ ਗਿਆਨੀ ਭਗਤ। ਚਾਰ ਤਰ੍ਹਾਂ ਦੇ ਭਗਤ ਮੰਨਿਆ ਉਹਨਾਂ ਨੇ। ਅਰਥਾ ਅਰਥੀ ਦਾ ਜਦੋਂ ਕਿਤੇ ਕੰਮ ਰੁਕ ਜਾਏ, ਪੈਸੇ ਦੀ ਲੋੜ ਪਏ ਤੇ ਲੋਕ ਕਹਿੰਦੇ ਇੰਨਾ ਕੁ ਸਿਮਰਨ ਕਰ ਲੈ ਤੇਰਾ ਬਿਜ਼ਨਸ ਚੱਲ ਜੂਗਾ। ਦੂਜੀ ਗੱਲ ਆਰਤ, ਆਰਤ ਦਾ ਅਰਥ ਹੈ ਦੁਖੀ। ਜਿੱਦਣ ਮੁਸੀਬਤ ਪੈ ਜਾਏ, ਅੱਗੇ ਪਿੱਛੇ ਕਦੀ ਗੁਟਕਾ ਨਹੀਂ ਪੜਿਆ, ਦੁੱਖ ਵਿੱਚ ਬੰਦਾ ਬਾਣੀ ਪੜ੍ਹਨਾ ਪੈਂਦਾ। ਤੀਜੀ ਹੈ ਜਗਿਆਸੂ, ਜਾਣਨ ਦੀ ਜਗਿਆਸਾ ਰੱਖ ਕੇ ਭਗਤੀ ਕਰਨੀ। ਚੌਥਾ ਹੈ ਗਿਆਨੀ, ਜਿਹੜਾ ਸੱਚੀ ਮੁੱਚੀ ਆਤਮਕ ਸੋਝੀ ਤੇ ਅਭੇਦਤਾ ਲਈ ਭਗਤੀ ਕਰਦਾ ਹੈ। ਮੇਰੀ ਅਰਜ਼ ਹੈ ਤਿੰਨਾਂ ਲੋਕਾਂ 'ਚ, ਬਾਬਾ ਸੁੰਦਰ ਜੀ ਕਹਿ ਰਹੇ ਆ ਦਾਤਾਂ ਦੇਣ ਵਾਲਾ ਦਾਤਾ ਹੈ, ਉਹ ਸਿਰਫ ਭਗਤੀ ਨੂੰ ਪਿਆਰ ਕਰਦਾ ਹੈ। ਆਪ ਜੀ ਰੋਜ਼ ਪਾਠ ਕਰਦੇ ਹੋ, ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਇੱਕ ਬਚਨ ਹੈ, ਸਭ ਕੋ ਤੇਰਾ ਵਸ ਅਗੰਮ ਅਗੋਚਰਾ, ਤੂੰ ਭਗਤਾਂ ਕਾ ਵਸ ਭਗਤਾਂ ਤਾਨ ਤੇਰਾ। ਫਿਰ ਹੋਰ ਸੁਣਿਓ, ਇੱਕ ਪਾਠ ਅਸੀਂ ਕਰਨਿਆ ਮਹਾਰਾਜ ਜੀ ਦਾ, ਇਹ ਸਤਿਗੁਰਾਂ ਦਾ। ਇੱਕ ਬਚਨ ਹੈ, ਮੇਰੀ ਬੰਦੀ ਭਗਤ ਛੁਡਾਵੈ, ਬੰਦ ਹੈ ਭਗਤ ਨਾ ਛੁਟੈ ਮੋਵੇ। ਪਿਆਰਿਓ ਯਾਦ ਰੱਖਿਓ, ਪ੍ਰੇਮਾ ਭਗਤੀ। ਇੱਥੇ ਭਗਤ ਬਾਬਾ ਜੀ ਕਹਿ ਰਹੇ, ਜਗ ਦਾਤਾ ਸੋਏ ਭਗਤ ਵਛਲ, ਤਿਉਂ ਲੋਏ ਜੀਓ। ਹੁਣ ਅਗਲੀ ਤੁਕ ਹੈ, ਗੁਰ ਸ਼ਬਦ ਸਮਾਵੈ। ਧਿਆਨ ਦਿਆ ਜੀ ਉੱਤੇ ਪਾਠ ਵੱਲ, ਸ਼ਬਦ ਦੇ ਦੱਦੇ ਨੂੰ ਸਿਹਾਰੀ ਲੱਗੀ ਹੈ। ਇਹਦਾ ਅਰਥ ਹੈ ਸ਼ਬਦ ਵਿੱਚ, ਗੁਰ ਸ਼ਬਦ ਸਮਾਵੈ। ਇੱਥੇ ਗੁਰ ਦਾ ਅਰਥ ਹੈ ਧੰਨ ਗੁਰੂ ਅਮਰਦਾਸ ਜੀ। ਇੱਥੋਂ ਸ਼ੁਰੂ ਕਰਦੇ ਆ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸ਼ਬਦ ਸਮਾਵੈ, ਉਹ ਸ਼ਬਦ ਵਿੱਚ ਸਮਾਏ ਹੋਏ ਆ, ਉਹ ਸ਼ਬਦ ਦਾ ਰੂਪ ਨੇ। ਅਗਲਾ ਬਚਨ, ਅਵਰ ਨਾ ਜਾਣੈ ਕੋਈ ਜੀਓ। ਸੱਚੀ ਹੈ, ਇਸ ਅਵਸਥਾ ਨੂੰ ਹੋਰ ਕੋਈ ਨਹੀਂ ਜਾਣ ਸਕਦਾ, ਇਹ ਧੰਨ ਗੁਰੂ ਅਮਰਦਾਸ ਮਹਾਰਾਜ ਜਾਣਦੇ ਆ। ਕਿਆ ਪਿਆਰੇ ਸ਼ਬਦ, ਤੁਸੀਂ ਦੇਖੋ ਗੁਰਜੂਰ ਦਾ ਪੜਪੋਤਾ ਕਹਿ ਰਿਹਾ, ਗੁਰ ਸ਼ਬਦ ਸਮਾਵੈ ਅਵਰ ਨਾ ਜਾਣੈ ਕੋਈ ਜੀਓ। ਹੋਰ ਕੋਈ ਨਹੀਂ ਜਾਣ ਸਕਦਾ ਇਸ ਅਵਸਥਾ ਨੂੰ, ਇਹ ਕੇਵਲ ਧੰਨ ਗੁਰੂ ਅਮਰਦਾਸ ਜਾਣਦੇ ਆ। ਅੱਗੇ ਜੀ, ਅਵਰੋ ਨਾ ਜਾਣੈ ਸ਼ਬਦ ਗੁਰ ਕੈ, ਹੋਰ ਕੋਈ ਨਹੀਂ ਜਾਣ ਸਕਦਾ, ਕੇਵਲ ਗੁਰੂ ਜੀ ਜਾਣਦੇ ਨੇ, ਧੰਨ ਗੁਰੂ ਅਮਰਦਾਸ ਜੀ। ਅਗਲਾ ਬਚਨ, ਏਕ ਨਾਮ ਧਿਆਵਹਿ। ਯਾਦ ਰੱਖਿਓ, ਇਹ ਧਿਆਵਹਿ ਸ਼ਬਦ ਸਤਿਕਾਰ ਲਈ ਵਰਤਿਆ ਹੈ। ਇਹਦਾ ਅਰਥ ਹੈ ਧੰਨ ਗੁਰੂ ਅਮਰਦਾਸ ਸ਼ਬਦ ਵਿੱਚ ਸਮਾਏ ਨੇ, ਉਸ ਅਵਸਥਾ ਨੂੰ ਉਹੀ ਜਾਣਦੇ ਨੇ, ਤੇ ਧੰਨ ਗੁਰੂ ਅਮਰਦਾਸ ਇੱਕ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਂਦੇ ਪਏ ਆ, ਉਸ ਵਾਹਿਗੁਰੂ ਦੇ ਨਾਮ ਵਿੱਚ ਜੁੜੇ ਨੇ। ਅੱਗੇ ਹੈ ਜੀ ਪ੍ਰਸਾਦ। ਹੁਣ ਵੇਖੋ ਪਾਠ ਬਦਲ ਗਿਆ ਨਾ ਜੀ, ਉੱਤੇ ਪ੍ਰਸਾਦ ਸੀ, ਇੱਥੇ ਪ੍ਰਸਾਦ ਆ ਗਿਆ। ਪ੍ਰਸਾਦ ਨਾਨਕ ਗੁਰੂ ਅੰਗਦ, ਇਹਦਾ ਅਰਥ ਹੋ ਗਿਆ ਕਿਰਪਾ। ਧੰਨ ਗੁਰੂ ਨਾਨਕ ਸਾਹਿਬ ਦਾ ਪ੍ਰਸਾਦ ਕਿਰਪਾ, ਧੰਨ ਗੁਰੂ ਅੰਗਦ ਦੇਵ ਜੀ ਦੀ ਕਿਰਪਾ, ਉਹਨਾਂ ਦੀ ਕਿਰਪਾ ਨਾਲ

ਸਿੰਘਾਸਨ ਦਰਬਾਰ ਵੀ ਉਹ ਹੈ, ਮਸਤਕ ਦਾ ਨੂਰ ਵੀ ਉਹ ਹੈ। ਤੇ ਸੱਚ ਹੈ ਜਿਸ ਤਰ੍ਹਾਂ ਦੇ ਪਿਤਾ ਗੁਰੂ ਅੰਗਦ ਦੇਵ ਜੀ ਨੇ ਤੇ ਜਿਸ ਤਰ੍ਹਾਂ ਦੇ ਦਾਦੇ ਗੁਰੂ ਨਾਨਕ ਸਾਹਿਬ ਨੇ, ਉਹੋ ਜਿਹਾ ਪੋਤਰਾ ਗੁਰੂ ਅਮਰਦਾਸ ਪ੍ਰਵਾਨ ਹੋ ਗਿਆ ਹੈ। ਪਰ ਜੇ ਤਰਕ ਦੇ ਲਿਹਾਜ਼ ਨਾਲ ਕਹੋ ਵੀ ਤੁਸੀਂ ਇਹ ਅਰਥ ਕਰ, ਸਾਰੇ ਅਰਥ ਕੀਤੇ ਤਕਰੀਬਨ ਜੀ, ਦਾਦਾ ਪਿਤਾ ਹੀ ਕਿਤੇ ਭਾਈ ਸਾਹਿਬ ਤੇ ਪੜਦਾਦੇ ਚੱਕ ਜਾਂਦੇ ਆ ਭਾਈ ਗੁਰਦਾਸ ਸਾਹਿਬ, ਤਰਕ ਨਹੀਂ ਮੰਨੇਗਾ। ਜੇ ਤੁਸੀਂ ਮੈਨੂੰ ਖਿਮਾ ਕਰਿਓ, ਇਹ ਕਹੋ ਜੀ ਲੋਜਿਕ ਦੇ ਗੱਲ ਕਰੋ, ਫਿਰ ਲੋਜਿਕ ਨਾਲ ਜਿਹਨੂੰ ਪਿਤਾ ਕਿਹਾ ਜਾ ਰਿਹਾ ਗੁਰੂ ਅੰਗਦ ਦੇਵ ਜੀ ਨੂੰ, ਉਹ ਗੁਰੂ ਅਮਰਦਾਸ ਤੋਂ ਉਮਰ ਕਰਕੇ 25 ਸਾਲ ਛੋਟੇ ਨੇ, 25 ਸਾਲ ਛੋਟੇ ਨੇ, ਤਰਕ ਕਹਿੰਦਾ ਕਿਵੇਂ ਹੋ ਸਕਦਾ? ਪਰ ਇੱਥੇ ਗੱਲ ਤਰਕ ਦੀ ਨਹੀਂ, ਗੱਲ ਹੈ ਜਿਸ ਵਕਤ ਗੁਰੂ ਜੋਤ ਵਿੱਚ ਵਰਤ ਰਹੀ ਹੈ। ਸੋ ਟਿੱਕਾ ਸੋ ਬਹਿਣਾ ਸੋਈ ਦੀਬਾਨ, ਪਿਓ ਦਾਦੇ ਜੇ ਵਿਆਹ ਪੋਤਾ ਪ੍ਰਵਾਨ। ਇਹਨੂੰ ਹੋਰ ਬੇਨਤੀ, ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵ ਲਾਈ, ਤਾਂਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ, ਗੁਰ ਅਮਰਦਾਸ ਕੀ ਇਕੱਤ ਕਥਾ ਹੈ, ਇੱਕ ਜੀ ਕੱਚ ਕਹੀ ਨਾ ਜਾਈ। ਮੇਰੀ ਸਿਰ ਬੇਨਤੀ, ਗੁਰੂ ਨਾਨਕ ਸਾਹਿਬ ਦੀ ਕਿਰਪਾ, ਗੁਰੂ ਅੰਗਦ ਦੇਵ ਦੀ ਕਿਰਪਾ ਨਾਲ ਪਰਮ ਪਦਵੀ ਪਾਵੇਂ, ਧੰਨ ਗੁਰੂ ਅਮਰਦਾਸ ਪਰਮ ਪਦਵੀ ਤੇ ਪਹੁੰਚ ਗਏ। ਅਗਲਾ ਬਚਨ, ਥੋੜ੍ਹੀ ਜਿਹੀ ਇੱਕ ਬੇਨਤੀ ਕਰਾਂ, ਗੁਰੂ ਅਮਰਦਾਸ ਜੀ ਦਾ ਜੀਵਨ ਜਦੋਂ ਵੀ ਸੰਗਤ ਵੀ ਸੁਣਾਈਏ, ਇਹਦੇ 4 ਹਿੱਸਿਆਂ ਵਿੱਚ ਦਰਸ਼ਨ ਹੋ ਸਕਦੇ ਆ। ਸਭ ਤੋਂ ਪਹਿਲਾਂ ਜਨਮ ਤੋਂ ਲੈ ਕੇ ਘਰ ਕਾਰੋਬਾਰ ਕਰਦਿਆਂ ਦਾ ਇੱਕ ਹਿੱਸਾ, ਉਹ 40 ਸਾਲ, 20 ਸਾਲ ਦੇ ਕਰੀਬ ਤੀਰਥ ਯਾਤਰਾ ਦਾ ਦੂਸਰਾ ਹਿੱਸਾ, ਤੀਸਰਾ ਕਿ 20 ਸਾਲਾਂ ਤੋਂ ਬਾਅਦ 12 ਸਾਲ ਗਾਖੜੀ ਕਾਲ ਕਮਾਈ ਗੁਰੂ ਅੰਗਦ ਸਾਹਿਬ ਦੇ ਦਰਬਾਰ 'ਚ, ਚੌਥਾ ਹਿੱਸਾ ਗੁਰਿਆਈ ਤੇ ਬਿਰਾਜਮਨ ਹੋ ਕੇ ਗੁਰੂ ਅਮਰਦਾਸ ਜੀ ਨੇ ਰੂਹਾਨੀਆਂ ਦੀਆਂ ਰਹਿਮਤਾਂ ਵਰਤਾ ਦਿੱਤੀਆਂ, ਉਹ ਕਿਰਪਾ ਹੋਈ। ਇੱਥੇ ਸਤਿਗੁਰੂ ਜੀ ਬਾਬਾ ਜੀ ਕਹਿ ਰਹੇ ਆ ਕਿ ਪਰਮ ਪਦੀ ਪਾਈ। ਹੁਣ ਅਗਲਾ ਬਚਨ, ਆਇਆ ਹਕਾਰਾ, ਹਕਾਰਾ ਦਾ ਲਫ਼ਜ਼ੀ ਅਰਥ ਤੇ ਸੱਦਾ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਸੱਦਾ ਆ ਗਿਆ, ਬੁਲਾਵਾ ਆ ਗਿਆ। ਉਂਝ ਪੁਰਾਣੇ ਸਮੇਂ ਸ਼ਬਦ ਵਰਦੇ ਸਨ ਹਰਕਾਰਾ, ਹਰਕਾਰੇ ਦਾ ਅਰਥ ਹੁੰਦਾ ਸੀ ਸੁਨੇਹੇ ਵੰਡਣ ਵਾਲਾ, ਜਿਹਨੂੰ ਡਾਕੀਆ ਆਪਾਂ ਕਹਿੰਦੇ। ਇੱਥੇ ਹਕਾਰਾ ਦਾ ਅਰਥ ਬੁਲਾਵਾ ਆ ਗਿਆ ਜੀ, ਸੱਦਾ ਆ ਗਿਆ। ਆਇਆ ਹਕਾਰਾ, ਚੱਲਣ ਵਾਰਾ, ਇੱਥੋਂ ਚੱਲਣ ਦਾ ਸੱਦਾ ਆ ਗਿਆ। ਤੇ ਮਹਾਰਾਜ ਕਹਿੰਦੇ ਹਰ ਰਾਮ ਨਾਮ ਸਮਾਇਆ, ਧੰਨ ਗੁਰੂ ਅਮਰਦਾਸ ਮਹਾਰਾਜ, ਜਦੋਂ ਅਕਾਲ ਪੁਰਖ ਦਾ ਸੱਦਾ ਆਇਆ ਤੇ ਸੱਚੇ ਪਾਤਸ਼ਾਹ ਰਾਮ ਨਾਮ ਦਾ ਅਰਥ ਪਰਮੇਸ਼ਵਰ ਦੇ ਨਾਮ ਵਿੱਚ ਅਭੇਦ ਨੇ, ਸਮਾਏ ਹੋਏ ਨੇ, ਹਰ ਰਾਮ ਨਾਮ ਸਮਾਇਆ। ਅੱਗੇ ਫਿਰ ਭਾਈ ਸਾਹਿਬ ਲਿਖਦੇ ਬਾਬਾ ਸੁੰਦਰ, ਜਗ ਅਮਰ ਅਟਲ ਅਤੋਲ ਠਾਕੁਰ, ਇਸ ਜਗਤ ਵਿੱਚ ਅਮਰ ਦਾ ਅਰਥ ਜਿਹਨੇ ਸਦੀਵ ਰਹਿਣਾ ਹੈ, ਅਟਲ ਦਾ ਅਰਥ ਜਿਹਨੇ ਕਦੀ ਨਾਸ਼ ਨਹੀਂ ਹੋਣਾ, ਅਤੋਲ ਦਾ ਲਫ਼ਜ਼ੀ ਅਰਥ ਜਿਹਨੂੰ ਕੋਈ ਮਾਪ ਨਹੀਂ ਸਕਦਾ। ਅਗਲਾ ਸ਼ਬਦ ਹੈ ਠਾਕੁਰ, ਕੱਕੇ ਨੂੰ ਔਂਕੜ ਹੈ, ਠਾਕੁਰ ਦਾ ਅਰਥ ਸਵਾਮੀ, ਅਕਾਲ ਪੁਰਖ ਵਾਹਿਗੁਰੂ। ਇਸ ਜੱਗ ਵਿੱਚ ਜੋ ਵਾਹਿਗੁਰੂ ਅਮਰ ਹੈ, ਅਟਲ ਹੈ, ਅਤੋਲ ਹੈ, ਅੱਗੇ ਭਗਤ, ਯਾਦ ਰੱਖਿਓ ਉੱਤੇ ਤੱਤੇ ਨੂੰ ਫਿਰ ਸਿਹਾਰੀ ਲੱਗੀ ਹੈ, ਭਗਤ ਦਾ ਅਰਥ ਭਗਤੀ ਕਰਕੇ, ਭਗਤ ਤੇ ਹਰ ਪਾਇਆ। ਧੰਨ ਗੁਰੂ ਅਮਰਦਾਸ ਜੀ ਨੇ ਉਸ ਅਮਰ ਨੂੰ, ਅਟਲ ਨੂੰ, ਅਤੋਲ ਨੂੰ ਭਗਤੀ ਕਰਕੇ ਪਾ ਲਿਆ ਹੈ। ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ। ਅੱਗੇ ਜੀ ਪਹਿਲਾ ਪਦਾ ਇੱਥੇ ਸਮਾਪਤ ਹੋ ਜਾਂਦਾ, ਅੱਗੇ ਹੁਣ ਸੁਣਿਓ। ਮੈਂ ਤਾਂ ਕਿਹਾ ਲੱਭ ਜੀ ਅਰਥਾਂ ਵੱਲ ਧਿਆਨ ਦਿਆ ਜੀ, ਕਿਉਂਕਿ ਜ਼ਿਆਦਾ ਡਿਟੇਲ 'ਚ ਜਾ, ਹਰ ਭਾਣਾ ਗੁਰ ਪਾਇਆ, ਹਰ ਦਾ ਅਰਥ ਵਾਹਿਗੁਰੂ, ਉਂਝ ਹਰ ਦੇ ਬਹੁਤ ਲਫ਼ਜ਼ੀ ਅਰਥ ਨੇ, ਹਰ ਭਾਣਾ ਇਹਦਾ ਹਰੀ ਦਾ ਭਾਣਾ, ਵਾਹਿਗੁਰੂ ਜੀ ਦਾ ਭਾਣਾ, ਗੁਰ ਪਾਇਆ, ਪਾਇਆ ਦਾ ਲਫ਼ਜ਼ੀ ਅਰਥ ਹੁੰਦਾ ਚੰਗਾ ਲੱਗਣਾ। ਹੁਣ ਜੇ ਤੁਸੀਂ ਭਾਣੇ ਦੇ ਲਫ਼ਜ਼ੀ ਅਰਥ ਵੀ ਦੇਖੋ ਨਾ, ਭਾਣੇ ਦਾ ਲਫ਼ਜ਼ੀ ਅਰਥ ਜਿਹੜੀ ਗੱਲ ਰੱਬ ਨੂੰ ਭਾ ਗਈ। ਦਾਸ ਨੇ ਪਿਛਲੇ ਦਿਨ ਬੇਨਤੀ ਕੀਤੀ, ਅਸੀਂ ਸਿੱਖਾਂ ਵਿੱਚ ਵੀ ਜੀ ਭਾਣਾ ਸ਼ਬਦ ਦੀ ਜ਼ਿਆਦਾ ਵਰਤੋਂ ਸਿਰਫ ਦੁਖਾਂਤ ਨਾਲ ਕੀਤੀ ਜਾਂਦੀ ਹੈ। ਕੋਈ ਐਕਸੀਡੈਂਟ ਹੋ ਗਿਆ, ਭਾਣਾ ਵਾਪਰ ਗਿਆ, ਮੌਤ ਹੋ ਗਈ, ਭਾਣਾ ਵਾਪਰ ਗਿਆ, ਕਿਸੇ ਦਾ ਨੁਕਸਾਨ ਹੋ ਗਿਆ, ਭਾਣਾ ਵਾਪਰ ਗਿਆ। ਨਹੀਂ ਸੰਗਤ ਜੀ, ਜੇ ਸਤਿਗੁਰਾਂ ਦੀ ਬਾਣੀ ਪੜ੍ਹੀਏ ਨਾ ਜੀ, ਭਾਣੇ ਦਾ ਲਫ਼ਜ਼ੀ ਅਰਥ ਦੁਖਾਂਤ ਨਾਲ ਨਹੀਂ, ਮੌਤ ਨਾਲ ਨਹੀਂ, ਭਾਣੇ ਤੋਂ ਬਿਨਾਂ ਬੱਚੇ ਦਾ ਜਨਮ ਵੀ ਨਹੀਂ ਹੋ ਸਕਦਾ। ਜਾਂ ਤਿਸ ਭਾਣਾ ਥਾਂ ਜੰਮਿਆ, ਜੇ ਉਹਨੂੰ ਭਾ ਗਿਆ, ਹੁਣ ਇਹਦਾ ਅਰਥ

ਘਰ ਪਾਣਾ ਖਰੀਦਾ ਪਾਣਾ ਹੈ। ਗੁਰੂ ਅਮਰਦਾਸ ਜੀ ਨੂੰ ਸੱਦਾ ਆ ਗਿਆ ਤੇ ਅੱਗੇ ਫਿਰ ਬਾਬਾ ਜੀ ਕਹਿੰਦੇ ਗੁਰ ਪਾਇਆ, ਇਹਦਾ ਅਰਥ ਹੈ ਜੋ ਰੱਬ ਨੂੰ ਚੰਗਾ ਲੱਗਾ ਉਹ ਧੰਨ ਗੁਰੂ ਅਮਰਦਾਸ ਨੂੰ ਚੰਗਾ ਲੱਗਾ। ਆਹ ਪੌੜੀ ਬਹੁਤ ਧਿਆਨ ਨਾਲ ਸੁਣਨ ਵਾਲੀ, ਹਰ ਭਾਣਾ ਗੁਰ ਪਾਇਆ, ਰੱਬ ਦੀ ਰਜ਼ਾ ਗੁਰੂ ਅਮਰਦਾਸ ਨੂੰ ਪਾ ਗਈ। ਗੁਰ ਜਾਵੇ, ਇੱਥੇ ਗੁਰ ਦਾ ਅਰਥ ਹੈ ਗੁਰੂ ਅਮਰਦਾਸ, ਜਾਵੇ ਦਾ ਅਰਥ ਹੈ ਜਾਂਦੇ ਬਹਿਣ, ਕਿੱਥੇ ਹਰ ਪ੍ਰਭ ਪਾਸ ਜੀਉ, ਹਰ ਪ੍ਰਭ ਦਾ ਅਰਥ ਵਾਹਿਗੁਰੂ ਪਰਮਾਤਮਾ, ਧੰਨ ਗੁਰੂ ਅਮਰਦਾਸ ਜੀ ਨੂੰ ਚੰਗਾ ਲੱਗਾ ਜਾਣਾ। ਤੇ ਮਹਾਰਾਜ ਹੁਣ ਵਾਹਿਗੁਰੂ ਜੀ ਕੋਲ ਇਸ ਚੋਲੇ ਨੂੰ ਤਿਆਗ ਕੇ ਜਾਣ ਲੱਗਿਆ, ਹਰ ਜਾਵੇ ਹਰ ਪ੍ਰਭ ਪਾਸ ਜੀਉ। ਅਗਲਾ ਬਚਨ ਹੈ ਸਤਿਗੁਰ ਕਰੇ। ਵਾਹਿਗੁਰੂ ਜੀ ਇਸ ਗੱਲ ਨੂੰ ਧਿਆਨ ਨਾਲ ਸੁਣਿਓ ਖਾਲਸਾ ਜੀ, ਸਤਿਗੁਰ ਕਰੇ ਹਰ ਪੈ ਬੇਨਤੀ, ਜਾਣ ਤੋਂ ਪਹਿਲਾਂ ਸਤਿਗੁਰ ਦਾ ਅਰਥ ਹੈ ਧੰਨ ਗੁਰੂ ਅਮਰਦਾਸ ਜੀ, ਕਰੇ ਕਰਦੇ ਹਨ, ਹਰ ਪੈ ਦਾ ਅਰਥ ਹੈ ਖਰੀ ਕੋਲ ਕੀ ਬੇਨਤੀ। ਸਰੀਰ ਤਿਆਗਣ ਤੋਂ ਪਹਿਲਾਂ, ਜੋਤੀ ਜੋਤ ਸਮਾਉਣ ਤੋਂ ਪਹਿਲਾਂ ਧੰਨ ਗੁਰੂ ਅਮਰਦਾਸ ਮਹਾਰਾਜ ਬੇਨਤੀ ਕਰ ਰਹੇ ਆ, ਮੇਰੀ ਪੈਜ, ਪੈਜ ਦਾ ਲਫ਼ਜ਼ੀ ਅਰਥ ਇੱਜ਼ਤ ਲਾਜ਼, ਮੇਰੀ ਪੈਜ ਰੱਖੋ, ਅਰਦਾਸ ਜੀਓ। ਵਾਹਿਗੁਰੂ ਜੀ ਦੋ ਸ਼ਬਦ ਆਏ, ਇੱਕ ਬੇਨਤੀ ਆਈ, ਇੱਕ ਲਫ਼ਜ਼ ਅਰਦਾਸ ਹੈ ਚ। ਸਤਿਗੁਰ ਕਰੇ ਹਰ ਪੈ ਬੇਨਤੀ, ਮੇਰੀ ਪੈਜ ਰੱਖੋ, ਅਰਦਾਸ ਜੀਓ। ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡਾ ਸੱਦਾ ਆ ਗਿਆ, ਮੈਨੂੰ ਚੰਗਾ ਲੱਗਦਾ, ਪਰ ਜਾਣ ਤੋਂ ਪਹਿਲਾਂ ਨਾ ਇੱਕ ਬੇਨਤੀ ਕਰ ਰਿਹਾ, ਮੇਰੀ ਇੱਜ਼ਤ ਰੱਖ ਲਿਆ ਜੇ, ਮੇਰੀ ਲਾਜ ਰੱਖ ਲਿਆ ਜੀ। ਗੁਰਮੁਖੋ ਮੈਂ ਅਕਸਰ ਕਹਿੰਦਾ, ਜਿੰਨਾ ਮਰਜ਼ੀ ਕੋਈ ਬੰਦਾ ਜੀਵਨ ਵਾਲਾ ਜਾਏ, ਕਦੀ ਗੁਰੂ ਸਾਹਮਣੇ ਦਾਅਵੇ ਨਹੀਂ ਕਰਨੀ, ਅਰਦਾਸ ਹੀ ਕਰਨੀ ਹੈ। ਪਰਸੋਂ ਕਿ ਚੌਥ, ਇਹ ਸ਼ਾਇਦ ਕਥਾ ਮੈਂ ਕਰ ਰਿਹਾ ਸਾਂ, ਬਾਬਾ ਬੁੱਢਾ ਸਾਹਿਬ ਦਾ ਜ਼ਿਕਰ ਕੀਤਾ ਭਾਈ ਸਾਹਿਬ ਜੀ ਨੇ, ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ। ਅਕਸਰ ਮੈਂ ਕਹਿੰਦਾ ਕਿ ਸਾਡੇ 'ਚ ਜੇ ਸਿੱਖਾਂ ਵਿੱਚ ਸਭ ਤੋਂ ਜ਼ਿਆਦਾ ਉਮਰ ਕੋਈ ਭੋਗ ਕੇ ਗਏ ਅਤੇ ਸਭ ਤੋਂ ਜ਼ਿਆਦਾ ਗੁਰੂ ਦੀਦਾਰ ਕੀਤਾ ਅਤੇ ਸਭ ਤੋਂ ਜ਼ਿਆਦਾ ਜਿਹਨੇ ਸੇਵਾ ਕੀਤੀ ਅਤੇ ਜਿਨ੍ਹਾਂ ਦੇ ਜੀਵਨ 'ਤੇ ਕੋਈ ਉਂਗਲ ਨਹੀਂ ਚੁੱਕ ਸਕਦਾ, ਉਹ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ। 125 ਸਾਲ, 1 ਮਹੀਨਾ ਅਤੇ 4 ਦਿਨ ਬਾਬਾ ਜੀ ਇਸ ਜਗਤ ਵਿੱਚ ਰਹੇ ਆ। ਫਿਰ ਸੁਣਿਓ, 125 ਸਾਲ, 1 ਮਹੀਨਾ ਅਤੇ 4 ਦਿਨ, 125 ਸਾਲਾਂ ਵਿੱਚ 113 ਸਾਲ ਬਾਬਾ ਬੁੱਢਾ ਸਾਹਿਬ ਨੇ ਸਿਰਫ ਗੁਰੂ ਸੇਵਾ ਕੀਤੀ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ, ਆਮ ਤੌਰ 'ਤੇ ਬੰਦਾ ਜਦੋਂ ਇਹ 70-75 ਟੱਪਦਾ, ਆਪਾਂ ਕਹਿੰਦੇ ਜੀ ਨਹੀਂ 70 ਜਾਂ 72 ਗਿਆ, ਸੁਚੇਤ ਨਹੀਂ। ਜਿਸ ਦਿਨ ਬਾਬਾ ਜੀ ਨੇ ਆਪਣਾ ਚੋਲਾ ਛੱਡਿਆ, ਉਹ ਦਿਨ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਜਪ ਜੀ ਸਾਹਿਬ ਦਾ ਪਾਠ ਆਪ ਬੋਲ ਕੇ ਕੀਤਾ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣਿਆ। ਅਤੇ ਜਦੋਂ ਸਮਾਪਤੀ ਹੋਈ, ਆਹ ਗੱਲ ਯਾਦ ਰੱਖਿਓ, ਤੁਰਨ ਲੱਗਿਆ ਇੱਕੋ ਗੱਲ ਕਿ ਸਤਿਗੁਰੂ ਤੁਹਾਡੀ ਸੇਵਾ ਕੀਤੀ, ਬਸ ਜਾਣ ਲੱਗਿਆਂ ਕਹਿ ਦਿਓ ਤੈਨੂੰ ਬਖਸ਼ ਦਿੱਤਾ। ਮੈਂ ਆਪ ਨੂੰ ਬੇਨਤੀ ਕਰਾਂ, ਐਵੇਂ ਦਾਵਾ ਨਾ ਕਰੀਏ, ਮੈਂ ਆਪਣੀ ਗੱਲ ਕਰ ਰਿਹਾ ਮਨਾ। ਗੁਰੂ ਅਮਰਦਾਸ ਸ਼ਬਦ ਵਰਤ ਰਹੇ ਆ ਕਿ ਸਤਿਗੁਰ ਕਰੇ ਹਰ ਪੈ ਬੇਨਤੀ, ਮੇਰੀ ਪੈਜ ਰੱਖੋ, ਅਰਦਾਸ ਜੀਓ। ਅਗਲਾ ਬਚਨ, ਪੈਜ ਰੱਖੋ ਹਰ ਜਨਹ ਕੇਰੀ। ਵਾਹਿਗੁਰੂ ਜੀ ਤੁਸੀਂ ਆਪਣੇ ਸੇਵਕਾਂ ਦੀ ਇੱਜ਼ਤ ਰੱਖਦੇ ਹੋ, ਤੁਸੀਂ ਪੈਜ ਰੱਖਦੇ ਹੋ। ਅਤੇ ਅਗਲਾ ਬਚਨ, ਹਰ ਦੇਹੋ ਨਾਮ ਨਿਰੰਜਨੋ, ਇਹ ਮੇਰੀ ਪੈਜ ਰੱਖੋ, ਮੈਨੂੰ ਤੁਸੀਂ ਆਪਣਾ ਨਾਮ ਬਖਸ਼ ਦਿਓ। ਨਾਮ ਤਾਂ ਮਹਾਰਾਜ ਜੁੜੇ ਹੋਏ ਨੇ, ਅਭੇਦ ਨੇ, ਪਰ ਫਿਰ ਵੀ ਸਾਨੂੰ ਸਮਤ ਦਿੰਦੇ ਪਿਆ ਕਿ ਦਾਵਾ ਨਹੀਂ ਕਰਨਾ। ਅਗਲਾ ਇੱਕ ਸ਼ਬਦ ਆਇਆ ਨਿਰੰਜਨੋ, ਇਹ ਦੋ ਸ਼ਬਦ ਨੇ, ਨਿਰ ਅੰਜਨ, ਅੰਜਨ ਦਾ ਅਰਥ ਹੁੰਦਾ ਸੁਰਮਾ, ਸੁਰਮਾ ਹੁੰਦਾ ਕਾਲਾ, ਇਹਦਾ ਅਰਥ ਨਿਰ ਅੰਜਨ ਦਾ ਮਾਇਆ ਦੀ ਜਿਹਨੂੰ ਕਾਲਖ ਨਹੀਂ। ਇਹਨੂੰ ਆਪ ਜੀ ਜਾਪ ਸਾਹਿਬ 'ਚ ਪੜ੍ਹਦੇ ਹੋ ਕਿ ਪਾਕ ਬੇਐਬ ਹੈ, ਕਲੰਕੰਗ ਬਿਨਾਂ ਨੇ ਕਲੰਕੀ ਸਰੂਪੇ, ਇਹ ਹੈ ਨਿਰੰਜਨ, ਜਿਹਦੇ ਉੱਤੇ ਕੋਈ ਦਾਗ ਨਹੀਂ। ਹਰ ਦੇਹੋ ਨਾਮ ਨਿਰੰਜਨੋ। ਅਗਲਾ ਬਚਨ, ਅੰਤ ਚੱਲਦਿਆਂ ਹੋਏ ਬੇਲੀ, ਸਤਿਗੁਰੂ ਸ਼ਬਦ ਵਰਤ ਰਿਹਾ ਬਾਬਾ ਸੁੰਦਰ ਜੀ ਮਹਾਰਾਜ ਕਹਿ ਰਹੇ, ਅੰਤਲੇ ਸਮੇਂ ਚੱਲਦਿਆਂ, ਬੇਲੀ ਸ਼ਬਦ ਬੜਾ ਪੁਰਾਣਾ ਪੰਜਾਬੀ ਦਾ, ਬੇਲੀ ਦਾ ਅਰਥ ਮਿੱਤਰ, ਸਰੀਰ ਨੇ ਵੀ ਰਹਿ ਜਾਣਾ ਹੈ, ਅੰਤਲੇ ਸਮੇਂ ਜੇ ਕਿਸੇ ਬੇਲੀ ਬਣਨਾ, ਮਿੱਤਰ ਬਣਨਾ, ਕੇਵਲ ਨਾਮ ਨੇ ਬਣਨਾ। ਹੇ ਮੇਰੇ ਅਕਾਲ ਪੁਰਖ ਜੀ, ਤੁਸੀਂ ਮੇਰੀ ਬੇਨਤੀ ਸੁਣੋ, ਮੈਨੂੰ ਨਾਮ ਦੀ ਦਾਤ ਦਿਓ, ਨਾਮ ਵਰਗਾ ਬੇਲੀ ਕੋਈ ਨਹੀਂ।
अंत चलदिया हुए बोली अगला बचन है। महाराज कहते हैं जमदूत काल निखंजनो। जमदूत आप समझने जी मौत जिन्हों कहने जम लैन हों मुसलमान अजराइल कहते हैं। निखंजनो का अर्थ हों नाश मार देना खत्म कर देना। हे अकाल पुरख जी तुसी कृपा करके मैनु नाम की दात दो ते मैनु ए भरोसा है तुहाडे नाम नाल जमदूत दा ते मौत दा खात्मा हो जाएगा। याद रखियो संगत जी नाम तो वड्डी कोई ताकत नहीं। उत्थे ना पैसा चलना है ना प्रभुता चलनी ना रुतबे चलने ना ज्ञान चलना है। सिर्फ ते सिर्फ जे चलना है ते वाहगुरु जी दा नाम साथ ना चल है। बिन भजन बिखिया सगली शार हर हर नाम कमावना नानक इहो तंसार। महाराज कहते जै मात पिता सुत मीत न पाई मन ऊहा नाम तेरा संग सहाई। जै मां भैन दूत जमदल है तै केवल नाम सम तेरा चले। धन गुरु अमरदास कहते महाराज जी अंत ए बख्शो नाम अंत चलद्या होए बेली जमदूत काल निखंजनो। हुण ये अरदास सुनी गई जी बाबा सुंदर जी ने कहना किन्ने प्यारे बचन कहने सत गुरु की बेनती पाई। इतने सतगुरु का अर्थ है धन गुरु अमरदास जी। सतगुरां की बेनती सुन ली अकाल पुरख ने क्या होया हर प्रभ सुनी अरदास जीओ। इतने भी दोवें शब्द आ गए बेनती ते अरदास है उत्ते भी आए। सतगुरु की बेनती पाई हर प्रभ सुनी अरदास जीओ। परमात्मा ने हरि ने वाहगुरु जी ने अकाल पुरख ने गुरु अमरदास जी की बेनती सुन ली उन्हां दी यह अर्ज सुन ली। ते अगे बचन जी हर धार कृपा सतगुरु मिलाया। पहला शब्द जी सतगुरु हुण शब्द है सतगुर। हर धार कृपा खरी ने कृपा की जी वाहगुरु जी ने मेहर की सतगुर मिलाया। इहदा अर्थ धन गुरु अमरदास नूं अपने विच ही भेद कर लिया। उंज वैसे भट्टा ने देखा कि आप नारायण कला धार जग में परवरे। गुरु अमरदास जी ने जी अपने च अभेद कर लिया। धन धन कहे शाबाश जीओ ये किन्ने क्या धन धन। फिर अर्ज है सतगुरु की बेनती पाई हर प्रभ सुनी अरदास जीओ। हर धार कृपा सतगुर मिलाया। धन धन कहे शाबाश जीओ यदा अर्थ कि जदों क्या वाहगुरु जी तुहाडा सदा प्रवान है तुहाडा भाणा चंगा लगता पे है तुसी कृपा करो मैनु नाम दिओ जिहड़ा अंतले समय नाल चले। तुसी मेरी इज्जत रख लो। कहिंदे वाहिगुरु जी ने बोल के क्या अमरदास गुरु जी नूं धन हो तुसी धन हो तुसी। धन गुरु अमरदास नूं वाहिगुरु ते संगत धन धन कह रही है शाबाश है। धन धन कहे शाबाश जीओ। हुण अगली बेनती सुनियो सारे सिख कोल सन ये जिहड़े दो पदे ने ना जी ये बाबा सुंदर जी ने सिर्फ अकाल पुरख ते गुरु अमरदास जी की वार्ता कही है कि उन्हें बेनती की कीती मंग की कीती। हुण अगे जी सुनो सिख भी उत्थे ने अंतले समय परिवार दे जी ने सखा सारे बैठे आ उत्थे फिर उन सतगुरु बोले आ ज्योति जो समाउण तो पहला कहिंदे मेरे सिख सुनो पुत भाई ओहो। इहदा अर्थ मेरे सिखो मेरे पुत्रो ते भाईओ दा अर्थ भरावो। मेरे वीरो मेरे साथियो मेरे सिख सुनो पुत भाईओ मेरा हर भाणा। इत्थे थोड़े जिहे अर्थां वल ध्यान दिया जे मेरा हर भाणा इहदा अर्थ मेरे खरी वाहगुरु जी दा ये भाणा है ये गल उहनां नूं चंगी लग रही है। फिर संगत जी थोड़ा मैं तुहानूं कहा सी मैं सिर्फ अर्थ करने ने अज मेरे सिख सुनो पुत भाईओ मेरा हर भाणा मेरे खरी दा ये भाणा है ये गल वाहगुरु जी नूं चंगी लग रही कि आओ मैं पास जीओ। ये धन गुरु अमरदास जी नूं कह रहे ने तुसी मेरे कोल आ जाओ। ये महाराज संगत नूं सुनांदे पए सिखां नूं कि मेरे खरी नूं ये भांदा पिया है ये चंगा लग रहा है ते वाहगुरु जी कह रहे आ कि तुसी ना मेरे कोल आ जाओ मेरे पास आ जाओ। महाराज कहिंदे ने कि ये सतगुरु परमात्मा कह रहे ने मेरा हर भाणा आओ मैं पास जीओ। हुण अगे वे हर भाणा गुर पाया सिख पुछदे ने महाराज
आप जी ने तैयारी की, आप जी जाना चाहते हो। अगे सतगुरु उत्तर देंदे ने, खां गुरु सिखो वाहगुरु जी दे भाने विच रहिए ते बड़ा चंगा लगता है। सब तो ज्यादा जोर ना जी गुरु अमरदास जी ने सद च भाने ते दिता है। हाँ, हालांकि दो अखरां दा शब्द ए भाणा संगत जी मनन वास्ते पूरी जिंदगी लग जाती। कहन नूं गल्लां करनियां स्टेज ते बहुत सौखियां ने, सच्ची कहना रब दा भाणा ढा जाए, नहीं तो मन किते खिज के तर्क कर ही देंदा है। भाणा वो परम अवस्था है। मैं कहना भाणे वाला भाई भिखारी जी, भाणे वाले धन गुरु अर्जन देव जी, जे सच पुछो जिन्ना करतार दा भाणा गुरु गोबिंद सिंह जी ने मनिया, इहदी दुनिया च कोई मिसाल नहीं। पिछले दिन ही सरी मेरी इच्छा सी ऐद की जफरनामे की कथा दी, मैं 12 शेर सन उहदी विचार करके आ, क्योंकि उहदे लई अरबी फारसी मूल ज्ञान होना बहुत जरूरी है। जदों उहदी कथा चल रही सी जी, जिहड़े पहला 12 शेर ने ना, चलो असीं सारे कहने जित दी चिट्ठी, पर मैं वैसे यतन करांगा सतगुरां कृपा कीती उहदे लफ़्ज़ी अर्थ जरूर हो जाण चिट्ठी दे। वैसे जित दी चिट्ठी कहने असीं सारे, ये भाषा मुताबिक जित दी चिट्ठी है, पर डॉक्टर सुखदयाल सिंह कहिंदे सन इह जित दा ऐलाननामा है। कल्ली चिट्ठी नहीं, इह जित दा ऐलाननामा है। उहदे विच गुरु साहिब दा एक शेर है, तुसीं तुहानूं सभ नूं चेते है, ना साजो ना बाजो ना फौजो ना फर्श, ना साजो कोई साजो समान नहीं, ना बाजो जड़ा हाथ दे उत्ते बाज रख्या सी औरंगजेब जिथे बैठा जो भी नहीं, ना फौजो, फौजो दा अर्थ सिंह भी शहीद हो चुके आ, ना साजो ना बाजो ना फौजो ना फर्श। फर्श दा अर्थ वैसे सिंघासन कर रहे हैं, पर फर्श दा अर्थ जमीन दा टुकड़ा भी कोई नहीं। जिस कोल साज भी ना होवे, शिकार अपना बाज भी ना होवे, फौज भी ना होवे, ते जमीन दा टुकड़ा भी ना होवे, ना साजो ना बाजो ना फौजो ना फर्श, खुदावंद बख्शंदा है, रब बख्शदा उहनूं ऐशो अर्श। जिस कोल कुछ भी नहीं, उहदे आत्मा दे सुख नूं दुनिया दी कोई ताकत खो नहीं सकदी। किड्डी वड्डी बात। एक होर बेनती, उस विच इक शेर है, तुरां गर नजर हस्त लश्कर वाजर, इसे दा औरंगजेब नूं संबोधन कीता, तुरां दा अर्थ तेनूं, तुरां गर नजर हस्त लश्कर वाजर, तेरी नजर अपनी फौज ते पैसे ते है, मारा निगाह अस्त यजदा। ये अरबी का शब्द है जी, ये कुरान विच बहुत वरते है, यजदा, यजदा दा अर्थ रब, तुरां गर नजर हस्त लश्कर वाजर, के मारा निगाह अस्त यजदा, शुकर तू लश्कर विल वेखना है, मैं पुत्रां दे शरीर को लंघ दिया रब दे शुकर वल देखदा। मैं बेनती की साडी जे सच पुछो ना, सिख दा आद मद ते अंत सिर्फ आ दो तुकाने, के हुक्म रजाई चलना नानक लिखा नाल। गुरु साहब कहिंदे ने कि खरी दा भाणा गुरु जी नूं पा गया, हर भाणा गुर पाया, मेरा हर प्रभ करे शाबाश जियो। जिन्हों भाणा चंगा लग जाए ना जी, वाहगुरु नूं बहुत प्यार करते ने। सतगुरु कह रहे ने, भगत सतगुर पुरख सोई, तिन्नां दे तत्ते अखीर ते औंकण लगी, भगत दे तत्ते नूं औंकण लगी। पहला जो आप पढ़िया से ना भगत वछल, उत्थे सिहारी सी, हुण ते औंकण लगी दा अर्थ एक भगत, सतगुरु दा अर्थ सच्चा गुरु, ते पुरख दा लफ़्ज़ी अर्थ महापुरख। बाबा सुंदर जी कहिंदे भगत सतगुर पुरख सोई, जिस हर प्रभ भाणा पावै, कहन नूं मैं भगत हाँ मैं महापुरख हाँ। कहिंदे भगत सतगुरु ते महापुरख होवे जिहड़ा रब दे भाणे नूं खिड़े मत्थे स्वीकार कर लैंदा, कोई तर्क नहीं करता। भगत सतगुर पुरख सोई, जिस हर प्रभ भाणा पावै, जिन्हों खरीदा भाणा चंगा लग जाए, आनंद वाहगुरु आनंद अनहद वजे वाजे। भाणा मनन वाले की आस्तमक अवस्था किन्नी उची है, आनंद उहदे अंदर पूर्ण आनंद भर जांदा है, अनहद बिना हद तो एक रस जिहड़े टकराव विचों पैदा नूं, अनहद शब्द वजे वाजे
उस अंदर खेड़ा है, उस अंदर परमात्मा दे खुशी दे वाजे वजदे आ। हर आप गल मेला वे जिन्हों रब का भाणा पा गया ना संगत जी, उन्हू परमात्मा अपने गल ना ला लेंदा है। जिन्हों भाणा चंगा लग जाए, पर नाम तो बिना भाणा नहीं चंगा लगता जी। नाम जपे बंदा, बाणी पढ़े, गुरु शब्द का सहारा ले। कहिंदे हर आप गल मेला वे। अगे फिर सतगुरु कहिंदे ने तुसी पुत भाई परिवार मेरा, गुरु अमरदास बख्श जी करदे तुसी मेरे पुत्र बाबा मोहरी जी ते बाबा मोहन जी, भाई भरा परिवार सारा परिवार, गुरु अमरदास जी दे पोते पड़पोते दोते धियां दमाद सारे कट्ठे ने। तुसी पुत भाई परिवार मेरा, मन वेखो कर निर्जाज दा अर्थ पड़चोल कर लो, चंगी तरह सोच लो जो मैं कह रहा यह होना है। मन वेखो कर निर्जास जियो, तुर लिखिया परवाना फिरै नाहीं। तुर लिखिया परवाना, जो अकाल पुरख ने अपनी दरगाह चो लिख दिता जान दा समा, मेरे पुत्रो भरावो सिखो, एक दी मिटदा नहीं हुंदा, उन्हें आना ही आना है। तुर लिखिया परवाना फिरै नाहीं, गुर जाए हर पर पास जियो। इहदा अर्थ है गुरु अमरदास जी खरी परमात्मा दे कोल जा रहे हैं। गुर जाए हर प्रपास जी, इत्थे तीन पदे समाप्त हो गए जी। अगे जी सुनियो बेनती, मैं सिर्फ वखरी अर्थ कर रहा उंज। वैसे दी कथा मेरा कल हफ्ता मैं तकरीबन 10 दिन कीती सिर्फ सत दी। अगे है सतगुर भाणा है आपणे, हुण अर्थ बदल लगे आ। पहला सी खर भाणा, हुण इत्थे वे सतगुर भाणा है आपणे बह परिवार सदा आ। हुण इत्थे अर्थ हो गया गुरु जी ने अपनी रजा विच अपने भाणे सारा परिवार सद लिया। सतगुर भाणा अपने बह परिवार सदाया। बाबा सुंदर जी कहिंदे सारे दा सारा परिवार गुरु अमरदास जी ने अपनी रजा विच अपने भाणे च बुला लिया। ते अगा बचन की क्या, मत मैं पिछे कोई रोग सी, मत मैं दर ते मतां, एक मत दर्थ मतांतर भी हुंदा है, एक मत मत देख भूला विसरै, मत मैं पिछे कोई रोग सी। पहला बचन ने कहा मेरे पुत्रो मेरे भरावो सिखो, तुहानू सब नू हदायत है मेरे जान तो पिछो कोई रोयो ना। मत मैं पिछे कोई रोग सी, अगे सो मैं मूल, मूल दर्थ जरा जिन्ना थोड़ा जिन्ना भी मेरे तो पुछो, मेरे जान तो बाद कोई रोयो ना, मैनू चंगा नहीं लगना। महाराज कहने सो मैं मूल ना पाया, वह मैनू कदी चंगा नहीं लगना। इत्थे मैं थोड़ी जी एक बेनती कर दिया, क्योंकि उस वक्त प्रचलित सी जदों कोई मरदा सी ना जी, तुहानू पता होना हिंदुओं विच 13 दिन सवेरे उठ के ढा मारदे सन, शायद पुराने बजुर्गों नू पता होना है। 13 दिन वह कहिंदे हुंदे सन भी जिहड़ी रूह है यह 13 दिन शरीर ते घर दे विच रहिंदी है, ते डरावनी ढा मारो ते ओ फिर डर के घर तो दौड़दी है। पर संगत जी सतगुरां ने इत्थे ढाहां मारनियां, वैण पाउणे, स्यापे करने, हुण तां चलो कोई करदा ही नहीं जी, बड़ी जागृति आ गई। गुरु साहिब ने कहा एक काम नहीं करना, मेरे जान तो बाद कोई रोयो ना। पर पिछले समय से देखते रहे भारत विच तां रोण दी गल छड्डो, पति दी मौत नाल जिउंदी इस्त्री नूं सती कीता जांदा सी। गुरु अमरदास ने सब तो वध विरोध कीता, सतियां ए ना आखन जे मरिया लग जलन। सतगुरां ने कहा पति नाल जिउंदी इस्त्री नूं साड़ देना सती नहीं। साडे इतिहास करके जदों अकबर गोइंदवाल साहिब आया, उन्हें पंगत च प्रशादा छकिया, उन्हें कहा मैनूं कोई सेवा, कहा लंगर दे नाल जगीर लाने आ। हजूर ने कहा लंगर जगीरां नाल नहीं चलदे, इह सिखां दी सच्ची सुची किरत नाल चलदे। ते मैं तुहानूं हंकार च नहीं कहिंदा, तकरीबन मैं हर थां ते भारत विच वी बाहर वी, याद रखियो संगत जी रुपये वाले सिखां तो भी बहुत अमीर ने, पर जिहड़ी बरकत गुरु ने लंगर दी सिख संगत दी झोली च पा दित्ती किसी कोल नहीं। इह उस अकाल पुरख वाहिगुरु दी किरपा है। गुरु अमरदास जी ने तां विरोध कीता। हुण इत्थे मान लो कोई पुरानी चढ़ाई करदा, मैनूं पता है जिहदे मुहब्बत होवे अंदर रोंदा है, पर प्यारियो रोवन नाल उहदी रूह खुश नहीं हुंदी। रोवन वाले जितड़े बन्ने
ਪੰਡ ਪਰਾਲ, ਪਰਾਲੀ ਦੀਆਂ ਪੰਡਾਂ ਬਣ ਰਿਹਾ, ਕੁਛ ਨਹੀਂ ਨਿਕਲਣਾ। ਤੁਮ ਰੋਵੋਗੇ ਉਹਨਾਂ ਕੋ, ਤੁਮ ਕੋ ਕੌਣ ਰੋਈ? ਤੁਸੀਂ ਉਹਨਾਂ ਨੂੰ ਰੋ ਰਹੇ ਹੋ, ਤੁਹਾਨੂੰ ਕੌਣ ਰੋਵੇਗਾ? ਮਹਾਰਾਜ ਕਹਿੰਦੇ ਨੇ, ਇੱਥੇ ਮੇਰੀ ਗੱਲ ਸੁਣੋ, ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕਿ ਰੋਵ ਸੀ, ਸੋ ਮੈਂ ਮੂਲ ਨਾ ਪਾਇਆ। ਹੁਣ ਅਗਲੀ ਬੇਨਤੀ ਸੁਣਿਓ, ਮਿਤ ਪੈ ਜੈ, ਮਿਤ ਬਿਕਸੈ। ਮੈਂ ਕਿਹਾ ਜੀ ਥੋੜ੍ਹਾ ਧਿਆਨ ਦਿਆ ਜੀ, ਜਿਹੜਾ ਬੰਦਾ ਅਰਥ ਜਾਣਦਾ ਉਹ ਬਹੁਤ ਰਸ ਨਾਲ ਦੇਖੇਗਾ। ਮਿਤ ਦਾ ਲਫਜ਼ੀ ਅਰਥ ਮਿੱਤਰ, ਇੱਕ ਮਿਤ ਦਾ ਅਰਥ ਨਾ ਮਿਲਣਾ, ਤੁਮਰੀ ਗੱਤ ਮਿਤ ਤੁਮ ਹੀ ਜਾਣੀ, ਇੱਥੇ ਮਿਤ ਦਾ ਅਰਥ ਮਿੱਤਰ। ਪਹਿਜੈ, ਪਹਿਜੈ ਦਾ ਅਰਥ ਪਹਿਨਾਇਆ ਜਾਣਾ ਹੈ। ਮਿਤ ਬਿਗਸੈ ਅਖਰੀ ਅਰਥ ਕਰ ਰਿਹਾ, ਮਿੱਤਰ ਦੂਜਾ, ਬਿਗਸੈ ਦਾ ਅਰਥ ਖੁਸ਼ ਹੁੰਦਾ। ਜਿਸ ਮਿਤ ਕੀ ਪੈਜ ਭਾਵੈ, ਇਹਦੇ ਅਰਥ ਇਹ ਤੋਂ ਹੋਣਗੇ, ਜਿਸ ਮਿਤ ਕੀ ਪੈਜ ਭਾਵੈ, ਪੈਜ ਦਾ ਅਰਥ ਮੈਂ ਇੱਜ਼ਤ ਕਰਾਂਗਾ। ਜਿਹੜੇ ਬੰਦੇ ਦੇ ਮਿੱਤਰ ਨੂੰ ਇੱਜ਼ਤ ਮਿਲਦੀ ਹੋਵੇ, ਅਵਾਰਡ ਮਿਲਦਾ ਹੋਵੇ, ਸਰੋਪਾ ਮਿਲਦਾ ਹੋਵੇ, ਜਿਹੜਾ ਦਿਲੋਂ ਮੁਹੱਬਤ ਕਰੇਗਾ ਉਹ ਰੋਏਗਾ ਕਿ ਖੁਸ਼ ਹੋਏਗਾ? ਫਿਰ ਮੇਰੀ ਬੇਨਤੀ ਇਸ ਅਰਥ ਨੂੰ ਧਿਆਨ ਨਾਲ ਫਿਰ ਸੁਣਿਓ, ਮਿਤ ਪੈਜੈ, ਮਿਤ ਬਿਗਸੈ, ਜਿਸ ਮਿਤ ਕੀ ਪੈਜ ਭਾਵੈ, ਇਹਦੇ ਅਰਥ ਮੈਂ ਇੱਥੋਂ ਕਰਨ ਲੱਗਾ, ਜਿਸ ਮਿਤ ਕੀ ਪੈਜ ਭਾਵੈ, ਜਿਹਨੂੰ ਆਪਣੇ ਮਿੱਤਰ ਦੀ ਇੱਜ਼ਤ ਚੰਗੀ ਲੱਗਦੀ ਏ, ਆਦਰ ਚੰਗਾ ਲੱਗਦਾ ਹੈ, ਸਨਮਾਨ ਚੰਗਾ ਲੱਗਦਾ ਹੈ, ਉਹ ਮਿਤ ਪਹਿਜੈ, ਜਦੋਂ ਮਿੱਤਰ ਨੂੰ ਸਤਿਕਾਰ ਮਿਲਦਾ, ਮਿਤ ਬਿਗਸੈ, ਮਿੱਤਰ ਖੁਸ਼ ਹੁੰਦਾ, ਮਿੱਤਰ ਰੋਂਦਾ ਨਹੀਂ। ਇਹ ਧੰਨ ਗੁਰੂ ਅਮਰਦਾਸ, ਫਿਰ ਸੁਣੋ, ਇਹਦਾ ਮਤਲਬ ਤੁਸੀਂ ਰੋਇਓ ਨਾ, ਰੋਇਆ ਉਹਨਾਂ ਨੂੰ ਜਾਂਦਾ ਜਿਹੜੇ ਅਪਮਾਨਿਤ ਹੁੰਦੇ ਆ। ਮਿਤ ਪਹਿਜੈ, ਮਿਤ ਬਿਗਸੈ, ਜਿਸ ਮਿਤ ਕੀ ਪੈਜ ਭਾਵੈ, ਤੁਸੀਂ ਵਿਚਾਰ ਦੇਖੋ ਪੁੱਤ ਭਾਈ। ਵਾਹਿਗੁਰੂ ਕਹਿੰਦੇ ਮੇਰੇ ਪੁੱਤਰ, ਮੇਰੇ ਗੁਰੂ ਅਮਰਦਾਸ ਕਹਿੰਦੇ ਮੇਰੇ ਭਰਾਵੋ, ਤੁਸੀਂ ਥਰਮੇ ਨਾ ਸੋਚੋ, ਰੋਇਓ ਨਾ, ਵਿਚਾਰ ਦੇਖੋ ਕਿ ਹਰ ਸਤਿਗੁਰੂ ਪਹਿਨਾਵੈ, ਹਰੀ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਦਾ ਅਰਥ ਗੁਰੂ ਅਮਰਦਾਸ ਜੀ ਨੂੰ ਪਹਿਨਾਵੈ ਦਾ ਅਰਥ ਪਹਿਨਾ ਰਿਹਾ ਹੈ, ਅਕਾਲ ਪੁਰਖ ਵਾਹਿਗੁਰੂ ਮੈਨੂੰ ਸਰਪਾਉ ਦੇ ਰਿਹਾ ਹੈ, ਮੈਨੂੰ ਇੱਜ਼ਤ ਦੇ ਰਿਹਾ ਹੈ, ਮੇਰੇ ਸਰਪਾਉ ਨੂੰ ਦੇਖ ਕੇ ਤੁਸੀਂ ਰੋਵੋਗੇ ਕਿ ਰੱਬ ਦਾ ਸ਼ੁਕਰ ਕਰੋਗੇ? ਇਹ ਫਿਰ ਇਸ ਬੇਨਤੀ, ਰੋਣਾ ਨਹੀਂ, ਕਿਉਂ ਸੱਚੀ ਤੋਂ ਦੱਸਾਂ, ਬਾਬਾ ਜੀ ਨੇ ਕਿਹਾ ਕਬੀਰ ਸੰਤ ਮੁਵੇ ਕਿਆ ਰੋਈਏ, ਉਹ ਤਾਂ ਬੰਦਗੀ ਵਾਲਿਆਂ ਵਾਸਤੇ ਕਿਹਾ, ਜੋ ਆਪਣੇ ਗ੍ਰਹਿ ਜਾਏ ਰੋਵੋ ਸਾਕਤ ਬਾਪੜੇ, ਜੋ ਹਟ ਹੈ ਹਾਟ ਵਿਕਾਏ। ਮੈਂ ਉਸ ਦਿਨ ਕਿਹਾ ਜਦੋਂ ਬਾਬਾ ਜੀ ਨੇ ਆਪਣੇ ਪ੍ਰਾਣ ਤਿਆਗੇ ਨਾ, ਬਾਬਾ ਬੁੱਢਾ ਜੀ ਨੇ, ਤੇ ਇਤਿਹਾਸਕਾਰ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਮੱਥਾ ਟੇਕਿਆ ਬਾਬਾ ਜੀ ਨੇ, ਤੇ ਝੋਲੀ ਚ ਸੀਸ ਬਾਬਾ ਜੀ ਦਾ ਗੁਰੂ ਹਰਗੋਬਿੰਦ ਸਾਹਿਬ ਦੇ, ਤੇ ਮਸਤਕ ਤੇ ਹੱਥ ਰੱਖ ਕੇ ਕਿਹਾ ਸੰਗਤ ਜੀ ਵਧਾਈ ਹੋਵੇ, ਫਿਰ ਸ਼ਬਦ ਕਿਹਾ ਵਧਾਈ ਹੋਵੇ, ਤਿੰਨ ਵਾਰੀ ਸ਼ਬਦ ਵਧਾਈ ਹੋਵੇ, ਤੇ ਸਭ ਖਮੋਸ਼ ਸਨ। ਸਤਿਗੁਰਾਂ ਨੇ ਕਿਹਾ ਅਫਸੋਸ ਹਾਰਿਆਂ ਤੇ ਕੀਤਾ ਜਾਂਦਾ ਹੈ, ਜਿੱਤਿਆਂ ਹੋਇਆਂ ਨੂੰ ਵਧਾਈ ਦਿੱਤੀ ਜਾਂਦੀ ਹੈ। ਉਹੀ ਗੱਲ ਗੁਰੂ ਅਮਰਦਾਸ ਤੀਸਰੇ ਜਾਮੇ ਚ ਕਰ ਗਏ ਕਿ ਭਾਈ ਤੁਸੀਂ ਰੋਇਓ ਨਾ, ਤੁਹਾਨੂੰ ਵਾਹਿਗੁਰੂ ਇੱਜ਼ਤ ਦਿੰਦਾ ਪਿਆ ਹੈ। ਮਿਤ ਪੈਜੈ, ਮਿਤ ਬਿਗਸੈ, ਜਿਸ ਮਿਤ ਕੀ ਪੈਜ ਭਾਵੈ, ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪਹਿਨਾਵੈ ਦਰ ਤੇ ਪਹਿਨਾ ਰਿਹਾ ਹੈ ਸਤਿਗੁਰੂ ਨੂੰ ਅਕਾਲ ਪੁਰਖ। ਅਗਲੇ ਬਚਨ ਜੀ, ਸਤਿਗੁਰੂ ਪ੍ਰਤੱਖ ਹੁੰਦਾ ਹੈ, ਇਹਦੇ ਅਰਥ ਨੇ ਧੰਨ ਗੁਰੂ ਅਮਰਦਾਸ ਪ੍ਰਤੱਖ ਨੇ। ਮਹਾਰਾਜ ਬੋਲ ਰਹੇ ਨੇ, ਗੱਲਾਂ ਕਰ ਰਹੇ ਨੇ, ਆਪਣੀ ਹਯਾਤੀ ਚ ਨੇ, ਬਹਿ ਰਾਜ ਆਪ ਟਿਕਾਇਆ, ਗੁਰੂ ਅਮਰਦਾਸ ਹਯਾਤੀ ਚ ਨੇ, ਆਪ ਨੇ ਗੁਰਿਆਈ ਤੇ ਆਪਣੇ ਇਹ ਕਹਿ ਲਓ ਰਖਾਨੀ ਰਾਜ ਤੇ, ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਤਖ਼ਤ ਤੇ ਆਪ ਹੀ ਟਿਕਾ ਦਿੱਤਾ, ਆਪ ਹੀ ਬਿਠਾ ਦਿੱਤਾ। ਕਿਸ ਨੂੰ? ਮਹਾਰਾਜ ਕਹਿੰਦੇ ਨੇ ਸਭ ਸਿੱਖ ਬੰਦਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਸਤਿਗੁਰਾਂ ਨੇ ਇਹ ਬਚਨ ਕੀਤੇ, ਮੇਰੇ ਜਾਣ ਤੋਂ ਬਾਅਦ ਰੋਣਾ ਨਹੀਂ, ਮੇਰੇ ਜਾਣ ਤੋਂ ਬਾਅਦ ਢਾਹਾਂ ਨਹੀਂ ਮਾਰਨੀਆਂ, ਮੇਰੇ ਜਾਣ ਤੋਂ ਬਾਅਦ ਵੈਣ ਤੇ ਕੀਰਨੇ ਨਹੀਂ ਪਾਣੇ, ਮੈਂ ਸਿਰਫ ਅਜੇ ਦੁਨਿਆਵੀ ਤੌਰ ਤੇ ਕੋਈ ਸ਼ਬਦ ਕਹਿਣੇ ਨੇ ਜੋ ਆਪਾਂ ਅੱਜ ਕੱਲ੍ਹ ਕਰਨੇ ਖਾਂ, ਰੋਣਾ ਨਹੀਂ। ਤੇ ਫਿਰ ਸੰਗਤ ਦੇ ਮਨ ਸੀ ਕਿ ਮਹਾਰਾਜ ਆਪ ਜੀ ਜਾ ਰਹੇ ਹੋ ਤੇ ਇੱਥੇ ਤਾਂ ਸਹਿ ਟਿੱਕਾ ਦਿੱਤੋ ਜੀਵਦੇ ਵਾਲੀ ਖੇਡ ਹੈ, ਭਾਵੇਂ ਵਾਰ ਬਾਅਦ ਚ ਉਚਾਰਨ ਕੀਤੀ। ਸਤਿਗੁਰਾਂ ਨੇ ਆਪਣੀ ਹਯਾਤੀ ਵਿੱਚ ਬਾਬਾ ਬੁੱਢਾ ਸਾਹਿਬ ਕੋਲ ਸਨ, ਗੁਰੂ ਰਾਮਦਾਸ ਕੋਲ ਨੇ, ਸੱਚੀ ਸਰਕਾਰ ਨੇ
ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਇਆ ਤੇ ਕਿਹਾ ਪਰਿਕਰਮਾ ਕੀਤੀ, ਪੰਜ ਪੈਸੇ ਨਾਰੀਅਲ ਰੱਖ ਕੇ, ਹਰ ਪੁਰਾਣਾ ਸਰੋਤ ਕਹਿੰਦਾ ਪਰਿਕਰਮਾ ਕਰਕੇ ਮੱਥਾ ਟੇਕਿਆ ਤੇ ਨਾਲ ਕਹਿ ਦਿੱਤਾ ਅੱਜ ਤੋਂ ਬਾਅਦ ਗੁਰੂ ਜੋਤ ਗੁਰੂ ਰਾਮਦਾਸ ਜੀ ਦੇ ਅੰਦਰ ਹੈ। ਸੰਗਤ ਜੀ, ਉੱਥੇ ਗੁਰੂ ਅਮਰਦਾਸ ਜੀ ਨੇ ਮੱਥਾ ਟੇਕਿਆ, ਕਿਉਂਕਿ ਗੁਰੂ ਘਰ ਦੀ ਰੀਤ ਸੀ ਜੀ, ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਮਦੈ, ਆਪਣੀ ਸਲਾਮਤੀ ਵਿੱਚ। ਇੱਥੇ ਬਚਨ ਹੈ ਸਤ ਗੁਰੂ ਪ੍ਰਤੱਖ ਹੁੰਦਾ ਬਹਿ ਰਾਜ ਆਪ ਟਿਕਾਇਆ, ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ, ਗੁਰੂ ਰਾਮਦਾਸ ਜੀ ਦੇ ਚਰਨਾਂ ਨਾਲ ਜੋੜ ਦਿੱਤੇ। ਹਾਂ, ਇਹ 'ਚ ਕੋਈ ਸ਼ੱਕ ਨਹੀਂ ਕਿ ਗੁਰੂ ਰਾਮਦਾਸ ਜੀ ਨੂੰ ਜਦੋਂ ਗੁਰਿਆਈ ਮਿਲੀ ਪੁੱਤਰ ਕੋਲ ਨੇ, ਗੁਰੂ ਅਮਰਦਾਸ ਜੀ ਬਾਬਾ ਮੋਹਰੀ ਜੀ ਕੋਲ ਨੇ। ਪਰ ਮੈਂ ਹਰ ਸਾਲ ਜਦੋਂ ਹੁਣ ਵੀ ਇੱਥੋਂ ਗੁਰੂ ਸਾਹਿਬ ਜੀ ਦੇ ਪੁਰਬ 'ਤੇ ਪਹੁੰਚ ਕੇ ਕਥਾ ਕਰਨੀ ਹੈ। ਸੱਚੀ ਹੈ ਸੰਗਤ ਜੀ, ਜਦੋਂ ਧੰਨ ਗੁਰੂ ਰਾਮਦਾਸ ਜੀ ਦਾ ਨਾਮ ਸਿੱਖ ਦੀ ਰਸਨਾ 'ਤੇ ਆਉਂਦਾ ਹੈ ਨਾ, ਬਦੋ ਬਦੀ ਬੈਰਾਗ ਅਤੇ ਸ਼ੁਕਰਾਨੇ ਵੀ ਚਲਾ ਜਾਂਦਾ। ਸਾਖੀਕਾਰਾਂ ਸੀ, ਸਭ ਕਥਾ ਵਾਲੇ ਸੀ, ਸਨ ਨਾਨੇ ਆ ਕਿ ਗੁਰੂ ਅਮਰਦਾਸ ਜੀ ਨੇ ਕਿਹਾ ਰੋਣਾ ਨਹੀਂ, ਪਰ ਜਦੋਂ ਗੁਰਿਆਈ ਮਿਲੀ ਤੇ ਗੁਰੂ ਰਾਮਦਾਸ ਬੈਰਾਗ ਵੀ ਸਨ। ਲੰਬੇਰਾ ਦਾੜਾ ਹਜ਼ੂਰ ਦਾ, ਨੇਤਰਾਂ ਵਿੱਚੋਂ ਨੀਰ ਦੀਆਂ ਬੂੰਦਾਂ ਸਨ। ਚਲੋ ਮੈਂ ਸ਼ਬਦ ਨੀਰ ਵਰਤਣਾ, ਸੱਚੀ ਇਤਿਹਾਸਕਾਰ ਸਾਰੇ ਕਹਿੰਦੇ ਆ ਕਿ ਗੁਰੂ ਰਾਮਦਾਸ ਜੀ ਦੇ ਨੇਤਰ ਪੇ, ਇੱਕ ਗੁਰੂ ਰਾਮਦਾਸ ਜੀ ਦੇ, ਇੱਕ ਗੁਰੂ ਤੇਗ ਬਹਾਦਰ ਜੀ ਦੇ, ਗੁਰੂ ਰਾਮਦਾਸ ਜੀ ਦੇ ਨੇਤਰ ਭਿੱਜੇ ਨੇ। ਮੈਂ ਵੀ ਇੱਕ ਦਿਨ ਕਥਾ ਕਰਦਿਆਂ ਕਿਹਾ ਕਿ ਨੀਰ ਨਾਲ ਭਿੱਜੇ ਨੇ ਤੇ ਅੰਮ੍ਰਿਤ ਵੇਲੇ ਜਦੋਂ ਦਰਸ਼ਨ ਕਰਨ ਗਏ ਜੀ, ਤੇ ਭਾਈ ਸਾਹਿਬ ਹੁਣ ਆਸਾ ਕਿ ਵਾਰ ਤੋਂ ਮੈਂ ਪਹਿਲਾਂ ਪਹੁੰਚ ਗਿਆ, ਜਦੋਂ ਪਹਿਲੇ ਲਾਇਆ ਨਾ ਸ਼ੰਤ, ਹਰ ਅੰਮ੍ਰਿਤ ਭਿੰਨੇ ਲੋਇਣਾ, ਸੱਚੀ ਮੈਂ ਕਿਹਾ ਨਹੀਂ ਹੋਏ, ਇਹ ਨਹੀਂ ਕਹਿਣਾ ਚਾਹੀਦਾ ਕਿ ਪਾਣੀ ਨਾਲ ਭਿੱਜੇ ਨੇ। ਗੁਰੂ ਅਮਰਦਾਸ, ਗੁਰੂ ਰਾਮਦਾਸ ਬਚਨ ਕਰਦੇ ਆ ਸਾਡੇ ਨੇਤਰ ਅੰਮ੍ਰਿਤ ਨਾਲ ਭਿੱਜੇ ਆ, ਅਰਥ ਹੀ ਨਾ, ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤੰਨਾ ਰਾਮ ਰਾਜੇ, ਮਨ ਰਾਮ ਕਸਵੱਟੀ ਲਾਇਆ, ਕੰਚਨ ਸੁਬਿੰਨਾ ਗੁਰਮੁਖ ਰੰਗ ਚਲੋਲਿਆ ਅੱਗੇ, ਮੇਰਾ ਕਿਆ ਮੇਰਾ ਮਨ ਤਨੋ ਭਿੰਨਾ, ਪਾਣੀ ਨਾਲ ਨਹੀਂ ਭਿੱਜਾ, ਨਾਮ ਨਾਲ ਭਿੱਜੇ ਨੇ। ਤਾਂ ਹੀ ਸ਼ਬਦ ਕਿਹਾ ਗੁਰ ਅੰਮ੍ਰਿਤ ਭਿੰਨੀ ਦਿਹੁਰੀ, ਅੰਮ੍ਰਿਤ ਬੁਰਕੇ ਰਾਮ ਰਾਜੇ। ਮੈਂ ਫਿਰ ਬੇਨਤੀ ਕਰਾਂ, ਗੁਰਿਆਈ ਦਿੱਤੀ, ਨੇਤਰ ਸੇਜਲ ਸਨ। ਸੰਗਤ ਜੀ, ਉੱਥੇ ਵਿਰੋਧ ਵੀ ਹੋਇਆ, ਆ ਬਾਬਾ ਸੁੰਦਰ ਜੀ ਵੀ ਜ਼ਿਕਰ ਕਰਦੇ ਆ, ਉਹ ਸਾਰਿਆਂ ਮੱਥਾ ਨਹੀਂ ਟੇਕਿਆ, ਵਿਰੋਧ ਹੋਇਆ, ਪਰ ਗੁਰੂ ਰਾਮਦਾਸ ਜੀ ਨਿਮਰਤਾ ਸਨ। ਕਿਹਾ ਜਾਂਦਾ ਉਸ ਵਕਤ ਹਜ਼ੂਰ ਨੇ ਜਦੋਂ ਗੁਰਿਆਈ ਦਿੱਤੀ, ਕਿਹਾ ਭਲੇ ਪੁਰਖਾ ਆਪ ਅੱਜ ਗੁਰੂ ਜੋਤ ਦੇ ਵਾਰਿਸ ਹੋ, ਨੇਤਰ ਕਿਉਂ ਭਿੱਜੇ? ਕਹਿਣ ਲੱਗੇ ਮਹਾਰਾਜ ਜੀ, ਬਸ ਅੱਜ ਟੋਕਰੀ ਯਾਦ ਆ ਗਈ ਲਾਹੌਰ ਵਾਲੀ। ਮੈਂ ਇੱਕ ਦਿਨ ਮੰਜੀ ਸਾਹਿਬ ਕਿਹਾ ਸੀ, ਜਿਹੜੇ ਸੋਨੇ ਦੇ ਛਤਰਾਂ ਥੱਲੇ ਜੰਮਦੇ ਆ, ਅੰਤਲੇ ਸਮੇਂ ਰੁਲਦੇ ਆ ਤੇ ਝੌਂਪੜੀਆਂ 'ਚ ਨਿਕਲਦੇ ਆ, ਜਿਸ ਸਤਿਗੁਰੂ ਦੀ ਆਰੰਭਤਾ ਘੁੰਗਣੀਆਂ ਦੀ ਟੋਕਰੀ ਚੋਕੇ ਹੋਈ, ਉਸ ਸਤਿਗੁਰਾਂ ਦੇ ਦਰਬਾਰ ਵਿੱਚ ਅੱਜ ਵੀ ਸੋਨੇ ਦੇ ਛਤਰ ਚੁੱਲਦੇ ਆ। ਧੰਨ ਗੁਰੂ ਰਾਮਦਾਸ, ਗੁਰਿਆਈ ਮਿਲੀ ਤੇ ਨਿਮਰਤਾ ਸਹਿਤ ਕਿਹਾ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਹੇ ਗੁਰੂ ਅਮਰਦਾਸ ਮੈਂ ਤੁਹਾਡੇ ਕਿਹੜੇ ਪਰ ਉਪਕਾਰ ਦੱਸਾਂ, ਜਬ ਗੁਰ ਬੋਲੇ ਵਾਹਿਗੁਰੂ। ਫਿਰ ਸੁਣਿਓ, ਕਿਸੇ ਇਹ ਇਕੱਲੀ ਕਥਾ ਅਰਥ ਨਹੀਂ, ਕਹਿੰਦੇ ਜਦੋਂ ਮੈਂ ਰਸਨਾ ਤੋਂ ਗੁਰੂ ਬੋਲਣਾ, ਮੇਰੇ ਸਾਰੇ ਰੋਮ ਰੋਮ ਵਿੱਚ ਚਰਨਾਰ ਛਿੜ ਜਾਂਦੀ ਹੈ। ਜਬ ਗੁਰ ਬੋਲੇ ਤਾਂ ਬਿਸਮ ਹੋ ਜਾਏ, ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ, ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਿਖਾਏ, ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ। ਮੈਂ ਅਕਸਰ ਕਹਿੰਦਾ ਹੁੰਦਾ ਜਦੋਂ ਹਰ ਵਾਰੀ, ਸੰਗਤ ਜੀ ਮੈਂ ਜਦੋਂ ਮਸਕੀਨ ਸਾਹਿਬ ਜੀ ਤੋਂ ਬਾਅਦ ਕਥਾ ਸ਼ੁਰੂ ਕੀਤੀ, ਮੈਂ ਕਹਿੰਦਾ ਹੁੰਦਾ ਮੇਰੇ ਸ਼ਬਦ ਨੇ ਇੱਕ ਬਜ਼ੁਰਗ ਮਿਲਿਆ ਮੈਨੂੰ, ਉਹ ਚੜ੍ਹਾਈ ਘਰ ਗਏ ਅੰਮ੍ਰਿਤਸਰ ਦੇ ਵਸਨੀਕ ਸਨ, ਜਦੋਂ ਮੱਥੇ ਟੇਕ ਕੇ ਮੈਨੂੰ ਕਹਿੰਦੇ ਨੇ ਤਿੰਨ ਸ਼ਬਦ ਜ਼ਰੂਰ ਕਿਹਾ ਕਰੋ ਸੰਗਤ ਨੂੰ, ਧੰਨ ਗੁਰੂ ਰਾਮਦਾਸ, ਰੱਖੀ ਗਰੀਬ ਦੀ ਲਾਜ, ਕਰੀ ਨਾ ਕਿਸੇ ਦਾ ਮੁਥਾਜ। ਉਹ ਏਡੇ ਪਿਆਰੇ ਸ਼ਬਦ, ਮੈਂ ਕਿਹਾ ਜੀ ਕਿਉਂ? ਕਹਿਣ ਲੱਗੇ
ਇਹ ਪੁਰਾਣੇ ਵਸਨੀਕ ਮੱਥਾ ਟੇਕਦੇ ਇਹ ਬੇਨਤੀ ਕਰਦੇ ਸਨ। ਧੰਨ ਗੁਰੂ ਰਾਮਦਾਸ, ਰੱਖੀ ਗਰੀਬ ਦੀ ਲਾਜ, ਕਰੀ ਨਾ ਕਿਸੇ ਦਾ ਮੁਤਾਜ। ਇੱਥੇ ਸਤਿਗੁਰਾਂ ਨੇ, ਸਤਿਗੁਰੂ ਪ੍ਰਤੱਖ ਹੁੰਦਾ, ਆਹ ਬੱਚਿਆਂ ਥੋੜ੍ਹਾ ਰੋਕ ਸਕਦੇ ਪਲੀਜ਼, ਸਤਿਗੁਰੂ ਪ੍ਰਤੱਖ ਹੁੰਦਾ ਬੈਰਾਜ ਆਪ ਟਿਕਾਇਆ, ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਸੰਗਤ ਜੀ ਪਲੀਜ਼ ਥੋੜ੍ਹਾ ਜਿਹਾ ਟਿਕਾਅ ਬਖਸ਼ਿਓ। ਅਗਲੀ ਜਿਹੜੀ ਪੌੜੀ ਹੈ, ਪਦਾ ਹੈ, ਇਹ ਧਿਆਨ ਮੰਗ ਰਿਹਾ ਆਪਣਾ, ਮੇਰੀ ਫਿਰ ਬੇਨਤੀ ਹੈ। ਅੱਗੇ ਹੈ ਅੰਤੇ ਸਤਿਗੁਰ ਬੋਲਿਆ। ਪਹਿਲਾਂ ਹੀ ਕਹਿ ਦਿੱਤਾ ਵੀ ਸਾਡੇ ਤੋਂ ਬਾਅਦ ਗੁਰੂ ਰਾਮਦਾਸ ਜੀ ਨੇ, ਅਖੀਰ ਅੰਤ ਸਮੇਂ ਗੁਰੂ ਅਮਰਦਾਸ ਜੀ ਬੋਲੇ। ਜੇ ਰੋਣਾ ਨਹੀਂ ਤੇ ਫਿਰ ਕੀ ਕਰਨਾ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਮੇਰੇ ਜਾਣ ਤੋਂ ਬਾਅਦ। ਕੀਰਤਨ ਆਪਾਂ ਸਮਝਦੇ ਸਾਰੇ, ਨਿਰਵਾਣ ਦਾ ਅਰਥ ਵਾਸ਼ਨਾ ਤੋਂ ਰਹਿਤ ਅਖੰਡ ਕੀਰਤਨ, ਕੋਈ ਵਾਸ਼ਨਾ ਰੱਖ ਕੇ ਨਹੀਂ, ਸਿਰਫ ਅਕਾਲ ਪੁਰਖ ਦਾ ਧੰਨਵਾਦ ਕਰਨਾ ਹੈ। ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਸਾਡੇ ਤੋਂ ਬਾਅਦ ਸਿਰਫ ਕੀਰਤਨ ਕਰਿਓ। ਅਗਲਾ ਕੇਸੋ ਗੋਪਾਲ ਪੰਡਿਤ ਸਦੇਹੋ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਫਿਰ ਬੇਨਤੀ ਧਿਆਨ ਨਾਲ ਸੁਣਿਓ, ਮੈਨੂੰ ਪਤਾ ਅਰਥ ਬਹੁਤ ਹੋਰ ਤਰ੍ਹਾਂ ਕੀਤੇ ਜਾਂਦੇ ਆ ਵੀ ਕੇਸੋ ਗੋਪਾਲ ਪੰਡਿਤ ਸੱਦਿਆ ਗਿਆ, ਪਰ ਸੰਪਰਦਾਇ ਅਰਥ ਇੱਕ ਹੋਰ ਵੀ ਨੇ। ਕੇਸੋ ਗੋਪਾਲ ਪੰਡਿਤ ਸੱਦਿਓ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਪਹਿਲੀ ਗੱਲ ਮੈਂ ਤੁਹਾਨੂੰ ਕਿਹਾ ਸੀ ਵੀ ਇੱਥੇ ਵਿਆਕਰਨ ਬਹੁਤ ਸਹਾਰਾ ਦਿੰਦੀ ਹੈ। ਕੇਸੋ ਦਾ ਲਫ਼ਜ਼ੀ ਅਰਥ ਕੇਸ਼, ਹਾਂਜੀ, ਗੁਰਬਾਣੀ ਵਿੱਚ ਅਕਾਲ ਪੁਰਖ ਨੂੰ ਵੀ ਕਿਹਾ ਗਿਆ ਹੈ, ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੁੱਬੈ ਕੇਸਵਾ। ਭਗਤ ਕਬੀਰ ਸਾਹਿਬ ਦਾ ਬਚਨ ਹੈ, ਕਬੀਰ ਕੇਸੋ ਕੇਸੋ ਕੂਕੀਐ। ਕੇਸੋ ਦਾ ਅਰਥ ਜਿਹਦੇ ਕੇਸ ਬੜੇ ਸੋਹਣੇ ਆ। ਹੁਣ ਕੇਸੋ ਗੋਪਾਲ, ਇਹਦਾ ਅਰਥ ਕੇਸ਼ਵ ਤੇ ਗੋਪਾਲ ਦਾ ਅਰਥ ਧਰਤੀ ਦੀ ਪਾਲਣਾ ਕਰਨ ਵਾਲਾ। ਅਗਲਾ ਲਫ਼ਜ਼ ਹੈ ਪੰਡਿਤ। ਹੁਣ ਅਰਥ ਇਹ ਕੀਤੇ ਗਏ ਵੀ ਗੋਪਾਲ ਪੰਡਿਤ ਨੂੰ ਸੱਦਿਓ ਕੇਸੋ ਨੂੰ, ਨੇ ਪਿਆਰਿਓ ਪੰਡਿਤ ਬਹੁਵਚਨ ਹੈ, ਇਹਦੇ ਚ ਇੱਕ ਸ਼ਬਦ ਪੜ੍ਹੈ, ਅੱਗੇ ਤੁਸੀਂ ਪੜ੍ਹੋਗੇ ਨਾ, ਪੱਪਾ ੜਾੜਾ ਹੈ, ਇਹਨੂੰ ਸਿਹਾਰੀ ਹੈ, ਬਹੁਵਚਨ ਹੈ। ਕੇਸੋ ਗੋਪਾਲ ਪੰਡਿਤ ਸੱਦਿਓ, ਪਰਮਾਤਮਾ ਦੀ ਬੰਦਗੀ ਕਰਨ ਵਾਲੇ ਗੁਰਮੁਖ ਜਣਾਂ ਨੂੰ ਸੱਦਿਓ। ਹੁਣ ਮਨ ਚ ਆਵੇਗਾ ਜੀ ਪੰਡਿਤ ਸ਼ਬਦ ਹੈ, ਸੁਖਮਨੀ ਸਾਹਿਬ ਜੀ ਕਿਹੜੇ ਪੰਡਿਤ ਜੀ? ਸੋ ਪੰਡਿਤ ਜੋ ਮਨ ਪਰ ਬੋਧ ਹੈ, ਰਾਮ ਨਾਮ ਆਤਮ ਮੈਂ ਸੋਧੈ, ਰਾਮ ਨਾਮ ਸਾਰਸ ਪੀਵੈ, ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ। ਕੇਸੋ ਗੋਪਾਲ ਪੰਡਿਤ ਸੱਦਿਓ, ਕੇਸ਼ਵ ਦੀ ਬੰਦਗੀ ਕਰਨ ਵਾਲੇ, ਗੋਪਾਲ ਦੀ ਬੰਦਗੀ ਕਰਨ ਵਾਲੇ, ਪਰਮਾਤਮਾ ਦੀ ਬੰਦਗੀ ਕਰਨ ਵਾਲੇ ਪੰਡਿਤ ਜਨਾਂ ਨੂੰ, ਵਿਦਵਾਨ ਗੁਰਮੁਖਾਂ ਨੂੰ ਸੱਦਿਓ। ਤੇ ਕੀ ਕਰਨਾ? ਹਰ ਹਰ ਕਥਾ, ਹਰੀ ਦੀ ਕਥਾ ਪੜ੍ਹਨੀ। ਪਰ ਮੇਰੀ ਇੱਕ ਬੇਨਤੀ ਹੈ, ਹਿੰਦੂ ਧਰਮ 'ਚ ਹਰੀ ਪੁਰਾਣ ਕੋਈ ਨਹੀਂ ਹੈਗਾ। 18 ਪੁਰਾਣਾਂ ਵੀ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਤੇ ਗਰਭ ਪੁਰਾਣ ਪੜ੍ਹਿਆ ਜਾਂਦਾ, ਇਹ ਹੈ ਨਾ ਜੀ, ਹਰ ਪੁਰਾਣ ਕਿਹੜਾ ਹੈ? ਹਰ ਹਰ ਕਥਾ ਪੜ੍ਹੇ ਪੁਰਾਣ ਜੀਓ, ਉੱਥੇ ਗਰਭ ਪੁਰਾਣ ਦੀ ਥਾਂ। ਤੁਸੀਂ ਗੁਰੂ ਸਿੱਖੋ, ਮੈਂ ਕਿਸੇ ਦਾ ਵਿਤਕਰਾ ਕਰਕੇ ਨਹੀਂ ਕਹਿ ਰਿਹਾ ਵੀ ਆਪਾਂ ਗਲਤ ਅਰਥ ਕਰ ਰਹੇ ਹਾਂ। ਤੁਹਾਨੂੰ ਪਤਾ ਵੀ ਪੰਡਿਤ ਨਿਤਿਆਨੰਦ ਨੇ ਗਰਭ ਪੁਰਾਣ ਦੀ ਕਥਾ ਕੀਤੀ ਸੀ ਨਾ, ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਉਹ ਕਥਾ ਕਰੀ ਗਿਆ, ਜਦੋਂ ਉਹਨੇ ਕਿਹਾ ਜੀ ਮਰਨ ਤੋਂ ਬਾਅਦ ਪ੍ਰਾਣੀ ਨੂੰ 360 ਦਿਨ ਲੱਗਦੇ ਆ। ਗੁਰਬਿਲਾਸ ਵਿੱਚ ਤਾਂ ਬੜੀ ਡਿਟੇਲ ਦਿੱਤੀ ਹੈ। ਇੱਕ ਸਿੱਖ ਨੇ ਕਿਹਾ ਨਹੀਂ ਮਹਾਰਾਜ ਜੀ, 365 ਦਿਨ ਕੋਈ 60 ਨਹੀਂ ਲੱਗਦੇ, ਇੱਕ ਮਹੀਨਾ। ਦੂਜੇ ਨੇ ਕਿਹਾ ਇੱਕ ਦਿਨ, ਤੀਜੇ ਨੇ ਕਿਹਾ ਇੱਕ ਪੈਰਿਸਤਰੀ। ਤੇ ਫਿਰ ਇੱਕ ਗੁਰਮੁਖ ਬੋਲਿਆ, ਕਹਿੰਦਾ ਝਗੜਾ ਨਾ ਕਰੋ, ਜਿਹੜੇ ਗਿਣਤੀ ਤੁਸੀਂ ਕਰ ਦਿਓ, ਸਿੱਖ ਨੇ ਇਸ ਰਸਤੇ ਤੇ ਜਾਣਾ ਹੀ ਨਹੀਂ। ਸਭ ਇਕੱਠੇ ਹੋਇਆ ਆ ਅੱਗੇ, ਘਰ ਜਾਸਨ ਵਾਟ ਬਿਟਾਇਆ, ਹਰ ਇੱਕ ਦਾ ਰਸਤਾ ਇਹ ਨਹੀਂ ਕਿ ਉਹਨੇ ਜਮਾ ਰਹੀ ਜਾਣਾ। ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ, ਮੂਲ ਗਵਾਏ ਜੀ। ਮੇਰੀ ਫਿਰ ਬੇਨਤੀ ਸੁਣਿਓ, ਕੇਸੋ ਗੋਪਾਲ ਪੰਡਿਤ ਸੱਦਿਓ, ਪਰਮਾਤਮਾ ਦੀ ਬੰਦਗੀ ਕਰਨ ਵਾਲੇ ਗੁਰਮੁਖਾਂ ਨੂੰ ਸੱਦਿਓ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਗਰੜ ਪੁਰਾਣ ਨਹੀਂ, ਹਰੀ ਦੀ ਵਾਹਿਗੁਰੂ ਜੀ ਦੀ ਸਿਫਤ ਸਲਾਹ ਦੀ ਕਥਾ ਕਰਿਆ ਜੀ, ਪਰਮਾਤਮਾ ਦੀ ਸਿਫਤ ਕਰਿਓ। ਹੁਣ ਅਗਲੀ ਬੇਨਤੀ, ਹਰ ਕਥਾ ਪੜ੍ਹੀਏ, ਫਿਰ ਰਿਪੀਟ ਕਰ ਦਿੱਤਾ, ਹਰੀ ਦੀ ਕਥਾ ਪੜ੍ਹਨੀ ਹੈ। ਕਿਹੜੀ ਜੀ? ਹਰ ਨਾਮ ਸੁਣੀਏ, ਕੋਈ ਕਰਮਕਾਂਡ ਹੈ ਇਹਦੇ 'ਚ? ਖਰੀ ਦੀ ਕਥਾ ਪੜ੍ਹੋ, ਖਰੀ ਦਾ ਨਾਮ ਸੁਣੋ। ਅੱਗੇ ਹੈ ਬੇਬਾਨ ਹਰ ਰੰਗ ਗੁਰ
ਭਾਵ ਹੈ। ਮੈਂ ਤੁਹਾਨੂੰ ਤਾਂ ਕਿਹਾ ਸੀ ਵੀ ਇਹਦੇ ਅਰਥ ਥੋੜੇ ਜਿਹੇ ਜਿੰਨੇ ਕੁ ਸਮਝ ਹੈ। ਬੇਬਾਨ ਦਾ ਅਰਥ ਅਰਥੀ, ਬਜ਼ੁਰਗਾਂ ਦੀ ਅਰਥੀ ਅਕਸਰ ਸਜਾਉਂਦੇ ਨੇ ਨਾ ਜੀ, ਬੇਬਾਨ ਹਰ ਰੰਗ। ਹੁਣ ਕਈਆਂ ਕੀਤਾ ਹਰੇ ਰੰਗ ਦਾ, ਹਰ ਦਾ ਕਹਿ ਕੀਤਾ ਹਰਾ, ਨਹੀਂ ਗੁਰਮੁਖੋ ਰੰਗ ਦੇ ਅਰਥ ਬਹੁਤ ਨੇ। ਹੁਣ ਉੱਤੇ ਕਈ ਵਾਰੀ ਸ਼ਬਦ ਹਰਾ ਆ ਗਿਆ, ਰਾਹ ਇਹਨੂੰ ਸਿਹਾਰੀ ਹੈ। ਰੰਗ ਦਾ ਅਰਥ, ਹਰ ਰੰਗ ਦਾ ਅਰਥ ਹਰਾ ਰੰਗ ਨਾ ਕਰੀਏ, ਹਰ ਦਾ ਅਰਥ ਪਰਮਾਤਮਾ ਤੇ ਗੁਰੂ ਗ੍ਰੰਥ ਸਾਹਿਬ ਚ ਰੰਗ ਦਾ ਅਰਥ ਪ੍ਰੇਮ ਵੀ ਹੈ। ਮਹਾਰਾਜ ਕਹਿੰਦੇ ਨੇ ਹਰ ਕਥਾ ਪੜ੍ਹੀਏ, ਹਰ ਨਾਮ ਸੁਣੀਏ, ਬੇਬਾਨ ਹਰ ਰੰਗ ਗੁਰ ਭਾਵੈ, ਗੁਰ ਭਾਵੈ ਦਾ ਅਰਥ ਗੁਰੂ ਅਮਰਦਾਸ ਨੂੰ ਚੰਗਾ ਲੱਗਦਾ ਹੈ। ਜਦੋਂ ਅਰਥੀ ਚੁੱਕਣੀ ਹੈ, ਜਿੰਨੀ ਰੱਬ ਦੀ ਪ੍ਰੇਮ ਚ ਭਿੱਜ ਕੇ ਭਗਤੀ ਕਰੋਗੇ, ਮੈਨੂੰ ਰੱਬ ਦਾ ਪ੍ਰੇਮ ਹੀ ਚੰਗਾ ਲੱਗਦਾ ਹੈ। ਵੀ ਫਿਰ ਸੁਣਿਓ ਧਿਆਨ ਨਾਲ, ਕੇਸੋ ਗੋਪਾਲ ਪੰਡਿਤ ਸੱਦਿਓ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ, ਹਰ ਕਥਾ ਪੜ੍ਹੀਏ, ਹਰ ਨਾਮ ਸੁਣੀਏ। ਫਿਰ ਇਹਦੇ ਅਰਥ ਬੇਬਾਨ ਹਰ ਰੰਗ, ਪਲੀਜ਼ ਇਹ ਧਰ ਹਰੀ ਦਾ ਪ੍ਰੇਮ ਹੀ ਬੇਬਾਨ ਹੈ ਸਾਡੇ ਲਈ। ਅੱਗੇ ਗੁਰ ਭਾਵ ਹੈ, ਗੁਰੂ ਨੂੰ ਇਹ ਹੀ ਚੰਗਾ ਲੱਗਦਾ ਕਿ ਅਰਥੀ ਵੀ ਰੱਬ ਦੀ ਸਿਫਤ ਦੀ ਹੋਵੇ, ਉਹਦੀ ਪਰਮਾਤਮਾ ਦੀ ਸਿਫਤ। ਅੱਗੇ ਜੀ ਪਿੰਡ, ਪੱਤਲ, ਕਿਰਿਆ, ਦੀਵਾ, ਫੁੱਲ ਤੇ ਥੋੜਾ ਵਿਸ਼ਰਾਮ ਦਿਓ ਤੇ ਅਰਥ ਬੜੇ ਸੌਖੇ ਹੋ ਜਾਣਗੇ। ਆਮ ਤੌਰ ਤੇ ਵਿਸ਼ਰਾਮ ਦਿੱਤਾ ਜਾਂਦਾ ਪਿੰਡ, ਪੱਤਲ, ਕਿਰਿਆ, ਦੀਵਾ, ਫੁੱਲ, ਹਰ ਸਰ ਭਾਵ ਹੈ। ਹਾਂਜੀ ਪਿੰਡ ਭਰਨੇ ਗਿਆ ਚ ਭਰੇ ਜਾਂਦੇ ਆ, ਪਿੰਡ ਪੱਤਲ ਉੱਥੋਂ ਕਿਰਿਆ ਕਰਮ ਕਰਨੇ, ਦੀਵਾ ਬਾਲਣਾ। ਉਹ ਇਹ ਕਿਹਾ ਜਾਂਦਾ ਜਦੋਂ ਪੁਰਾਣੀ ਕੋਈ ਚੜ੍ਹਾਈ ਕਰ ਜਾਂਦਾ, ਖਿਮਾ ਕਰਿਓ। ਉਹ ਇੱਕ ਤਾਂ ਪਹਿਲੀ ਗੱਲ, ਮੈਂ ਥੋੜ੍ਹੀ ਜਿਹੀ ਬੇਨਤੀ ਆਪ ਜੀ ਨੂੰ ਕਰਕੇ ਜਾਣਾ, ਮੌਤ ਹਰ ਘਰ 'ਚ ਆਉਣੀ ਹੈ ਜੀ, ਸਾਡੇ ਘਰ 'ਚ ਵੀ ਆਈ, ਤੁਹਾਡੇ ਕੋਈ ਦੁਨੀਆਂ 'ਚ ਐਸਾ ਨਹੀਂ। ਇੱਥੇ ਘਰਾਂ 'ਚ ਗਿਣਤੀ ਕਰੋ, ਜਿਉਂਦਿਆਂ ਦੀ ਗਿਣਤੀ ਘੱਟ ਹੈ, ਜਿਹੜੇ ਮਰ ਗਏ ਨੇ ਉਹਨਾਂ ਦੀ ਗਿਣਤੀ ਸਾਨੂੰ ਵੀ ਭੁੱਲ ਗਈ। ਪਤਾ ਹੈ ਆਪਾਂ ਨੂੰ ਕਿੰਨੇ ਘਰੋਂ ਚਲੇ ਗਏ, ਦਾਦੇ ਪੜਦਾਦੇ ਤੱਕ ਬੰਦਾ ਜਾਂਦਾ, ਪਿਛਾਂ ਤਾਂ ਪਤਾ ਹੀ ਕੋਈ ਨਹੀਂ, ਕਿੰਨੇ ਕੁ ਜੀ ਚਲੇ ਗਏ ਆ। ਪਰ ਸਿੱਖ ਨੇ ਕੀ ਕਰਨਾ, ਦੁੱਖ ਅੱਜ ਲੱਗ ਰਿਹਾ ਹੈ ਕਿ ਮਰਿਆਦਾ ਤਾਂ ਕੋਈ ਅਰਥ ਹੁੰਦਾ। ਚਲੋ ਇੱਥੇ ਤਾਂ ਮੈਂ ਤੁਹਾਡਾ ਸਿਸਟਮ ਹੈ ਜੀ, ਫਿਊਨਰਲ ਹੋ ਮੈਂ ਡੇਟ ਮਿਲੇਗੀ। ਦੁੱਖ ਇਸ ਚੀਜ਼ ਦਾ ਹੈ, ਜਿਸ ਬੰਦੇ ਨੇ 70-80 ਸਾਲ ਘਰ ਬਣਾਉਂਦਿਆਂ ਲਾ ਦਿੱਤੇ, ਉਸ ਵਾਸਤੇ 10 ਦਿਨ ਬੰਦਾ ਬਹਿ ਕੇ ਬੰਦਗੀ ਵੀ ਨਹੀਂ ਕਰ ਸਕਦਾ। ਇੰਡੀਆ 'ਚ ਤੁਹਾਨੂੰ ਪਤਾ ਇੱਕ ਹੋਰ ਕੰਮ ਚੱਲ ਪਿਆ, ਜਿਹੜੇ ਚੋਖੇ ਅਮੀਰ ਨੇ ਨਾ, ਖਿਮਾ ਕਰਿਓ, ਉਹ ਸੁਖਮਨੀ ਸਾਹਿਬ ਪਾੜ ਕੇ ਭੋਗ ਪਾਉਣ ਲੱਗ ਪਏ। ਕੋਈ ਸਾਹਿਬ ਪਾੜ ਨਹੀਂ ਕਰਦਾ ਜੀ, ਬਹੁਤ ਗਿਣਤੀ 'ਚ ਸੁਖਮਨੀ ਸਾਹਿਬ ਕੀਤਾ, ਜਿਵੇਂ ਬੰਦਾ ਗਲੋ ਲਾਉਂਦਾ ਹੈ ਨਾ। ਮੈਂ ਥੋੜ੍ਹੀ ਜਿਹੀ ਬੇਨਤੀ ਕਰਨ ਲੱਗਾ, ਇੱਥੇ ਪਿੰਡ, ਪੱਤਲ, ਕਿਰਿਆ, ਦੀਵਾ, ਫੁੱਲ, ਹਰ ਸਰ ਭਾਵ ਹੈ। ਜੇ ਇਹ ਅਰਥ ਕਰਾਂਗੇ ਵੀ ਹਰਿਦੁਆਰ ਲੈ ਜਾਓ, ਗੁਰਮੁਖੋ ਮੈਂ ਕਿਸੇ ਕੋਸ਼ ਵਿੱਚ ਹਰਿਦੁਆਰ ਦਾ ਨਾਂ ਹਰ ਸਰ ਵੀ ਪੜਿਆ। ਹਰ ਪਰਮਾਤਮਾ, ਸਰ ਦਾ ਅਰਥ ਸਰੋਵਰ, ਉੱਤੇ ਚਲੋ ਅਰਥ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਕੀਤੇ ਸਨ ਵੀ ਮੈਂ ਹਰ ਸਰ ਸੰਗਤ ਤੋਂ ਕੁਰਬਾਨ ਕਰਨਾ। ਗਿਆਨੀ ਹਰਬੰਸ ਸਿੰਘ ਕਹਿੰਦੇ ਆ, ਗੁਰੂ ਸਾਹਿਬ ਕਹਿੰਦੇ ਹਰ ਸਰ ਪਾਵੈ ਦਾ ਅਰਥ ਸਤ ਸੰਗਤ ਤੇ ਨਾਮ ਨਾਲ ਜੁੜਨਾ, ਕਰੀ ਸਰੋਵਰ ਨਾਲ ਜੁੜਨਾ। ਸਾਡੇ ਵਾਸਤੇ ਪਿੰਡ, ਪੱਤਲ, ਕਿਰਿਆ, ਦੀਵਾ, ਫੁੱਲ ਸਿਰਫ ਇਹ ਹੈ, ਸਤ ਸੰਗਤ ਵਿੱਚ ਵਾਹਿਗੁਰੂ ਜੀ ਦੇ ਨਾਮ ਨਾਲ ਜੁੜਨਾ। ਜੇ ਅਸੀਂ ਇਹ ਅਰਥ ਕਰਨੇ ਆ, ਵੀ ਮਹਾਰਾਜ ਨੇ ਪਿੰਡ ਭਰਨ ਬਾਰੇ ਕਿਹਾ, ਦੀਵਾ ਬਾਲਣ ਬਾਰੇ ਕਿਹਾ। ਮੇਰੀ ਇੱਕ ਬੇਨਤੀ, ਗੁਰੂ ਨਾਨਕ ਸਾਹਿਬ ਬਿਹਾਰ 'ਚ ਗਿਆ ਪਿੰਡ ਭਰੇ ਜਾਂਦੇ ਨੇ ਜੀ ਮ੍ਰਿਤਕਾਂ ਦੇ, ਤੇ ਉੱਥੇ ਗੁਰੂ ਸਾਹਿਬ ਨੂੰ ਜਦੋਂ ਕਿਹਾ ਗਿਆ ਜੀ ਤੁਸੀਂ ਆਪਣੇ ਬਜ਼ੁਰਗਾਂ ਦੇ ਪਿੰਡ ਭਰੋ ਜਿਹੜੇ ਆਟੇ ਦਾ ਦੀਵਾ ਬਣਾ ਕੇ ਤਾਰਦੇ ਆ, ਗੁਰੂ ਸਾਹਿਬ ਨੇ ਉਹਨੂੰ ਸਮੱਤ ਦਿੱਤੀ, ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੁਖਿਆ, ਚੋਕਾ ਜਮ ਸਿਓ ਮੇਲ, ਲੋਕਾਂ ਮਤ ਕੋ ਫੱਕੜ ਪਾਏ। ਉਹਨਾਂ ਕਿਹਾ ਜੀ ਹੋ ਸਕਦਾ ਜਿਉਂਦੇ ਦੀਵੇ ਬਲਨ? ਹਜ਼ੂਰ ਨੇ ਕਿਹਾ ਦੀਵਾ ਪਰਮਾਤਮਾ ਦਾ ਨਾਮ ਹੈ, ਦੁੱਖਾਂ ਦਾ ਤੇਲ ਵਿੱਚ ਪਾ ਦਿੱਤਾ। ਜਿੰਨਾ ਤੇਲ ਜ਼ਿਆਦਾ ਮੱਚੇਗਾ ਦੀਵਾ ਉਹਨਾਂ ਬਲੇਗਾ, ਜਿੰਨਾ ਦੀਵਾ ਬਲੇਗਾ ਉਹਨਾਂ ਤੇਲ ਮੱਚੇਗਾ। ਜਦੋਂ ਨਾਮ ਦਾ ਦੀਵਾ ਬਲ ਜਾਏ ਤੇ ਦੁੱਖਾਂ ਦਾ ਤੇਲ ਸੜ ਜਾਂਦਾ ਹੈ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ, ਚੋਕਾ ਜਮ ਸੋ ਮੇਲ। ਉਹ ਪਿੰਡ ਭਰਨ ਵਾਲਿਆਂ ਨੇ ਕਿਹਾ ਜੀ ਹੋ ਹੀ ਨਹੀਂ ਸਕਦਾ, ਪਾਪ ਤਾਂ ਪਿੰਡ ਭਰਨ ਨਾਲ ਜਾਂਦੇ ਨੇ, ਦੀਵੇ ਬਾਲਣ ਨਾਲ ਰੋਸ਼ਨੀ ਕਿੱਥੇ ਮਿਲੇਗੀ? ਸੱਚੇ ਉਹ ਤਾਂ ਦੀਵਾ ਬਾਲਦੇ ਨੇ ਕਿ ਮਰ ਗਿਆ, ਅੱਗੇ ਹਨੇਰੇ 'ਚ ਜਾਣਾ ਹੈ। ਕਮਾਲ ਦੀ ਗੱਲ, ਜਦੋਂ ਸ਼ੇਰੇ ਪੰਜਾਬ ਦਾ ਰਾਜ ਗਿਆ ਨਾ, ਉਦੋਂ ਐਸਾ ਸਮਾਂ ਵੀ ਆਇਆ ਜਦੋਂ ਬਾਬਾ ਦਿਆਲ ਜੀ ਸਨ ਨਿਰੰਕਾਰੀ, ਪਲੀਜ਼ ਆ ਨਾ ਸਮਝੋ ਨਕਲੀ ਨਿਰੰਕਾਰੀ, ਤੇ ਉਸ ਵੇਲੇ ਕੀ ਹੋਇਆ, ਉਸ ਤੋਂ ਬਾਅਦ
ਦਰਬਾਰ ਸਾਹਿਬ ਦਾ ਇੱਕ ਗ੍ਰੰਥੀ ਸਾਹਿਬ ਚੜ੍ਹਾਈ ਕਰ ਗਏ। ਸ਼ਾਇਦ ਉਹਨਾਂ ਨਾਲ ਜੱਸਾ ਸਿੰਘ ਜੀ, ਮੈਂ ਕਾਫੀ ਸਮਾਂ ਪਹਿਲਾਂ ਪੜ੍ਹਿਆ, ਉਹ ਪੁਜਾਰੀਆਂ ਥੱਲੇ ਲਟਾਤਾ ਜੀ ਮੰਜੀ ਤੋਂ ਲਾ ਕੇ, ਤੇ ਜਦੋਂ ਉੱਥੇ ਗਏ ਉਹਨੂੰ ਪੁੱਛਿਆ ਜੀ ਇਹ ਕਿਉਂ ਥੱਲੇ ਲਟਾ ਦਿੱਤਾ। ਉਹ ਕਹਿੰਦੇ ਜੀ ਥੱਲੇ ਨੂੰ ਲਟਾਇਆ ਤੇ ਇਹਦੀ ਗਤੀ ਨਹੀਂ ਹੋਣੀ। ਉਹਨਾਂ ਕਿਹਾ ਕਿੱਡੀ ਦੁੱਖ ਦੀ ਗੱਲ, ਜਿਹਨੇ ਜ਼ਿੰਦਗੀ ਸਾਰੀ ਗੁਰੂ ਰਾਮਦਾਸ ਦੇ ਦਰ ਦੀ ਸੇਵਾ ਕੀਤੀ, ਅਜੇ ਉਹ ਮੰਜੀ ਤੋਂ ਥੱਲੇ ਲਾਹਣ ਦਾ ਮੁਤਾਜ ਕਹਿ। ਇੱਕ ਮੇਰੀ ਬੇਨਤੀ ਆਪਣੇ ਘਰਾਂ, ਚਲੋ ਇੱਥੇ ਤਾਂ ਹੈ ਹੀ ਨਹੀਂ, ਇੰਡੀਆ ਵਿੱਚ ਜਿੱਥੇ ਵੀ ਪ੍ਰਾਣੀ ਚੜ੍ਹਾਈ ਕਰ ਜਾਏ ਇਹ ਵਹਿਮ ਭਰ ਨਹੀਂ ਕਰਨਾ, ਇਹਨੂੰ ਮੰਜੀ ਤੋਂ ਥੱਲੇ ਲਾਓ ਤੇ ਤਾਂ ਗਤੀ ਹੋਣੀ ਹੈ। ਦੂਜੀ ਗੱਲ, ਜਿੰਨੀ ਉਹਦੇ ਲਈ ਬੰਦਗੀ ਕਰੋਗੇ, ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਕਹਿ ਰਿਹਾ, ਇਹ ਗੁਰੂ ਅਮਰਦਾਸ ਕਹਿ ਕੇ ਗਏ ਮੇਰੇ ਤੋਂ ਬਾਅਦ ਕੀਰਤਨ ਕਰਿਓ, ਮੇਰੇ ਤੋਂ ਬਾਅਦ ਕਥਾ ਕਰਿਓ, ਮੇਰੇ ਤੋਂ ਬਾਅਦ ਬਾਣੀ ਪੜਿਓ। ਜਦੋਂ ਕੋਈ ਪ੍ਰਾਣੀ ਝਾੜਿਆਈ ਕਰ ਜਾਏ, ਜੇ ਉਹਦੀ ਰੂਹ ਦਾ ਭਲਾ ਚਾਹੁੰਦੇ ਹਾਂ ਨਾ, ਜਿੰਨੀ ਉਹਦੇ ਲਈ ਬੰਦਗੀ ਕਰੋਗੇ ਉਹਨਾਂ ਰੂਹ ਦਾ ਭਲਾ ਹੋਵੇਗਾ। ਚਲੋ ਸਵੇਰੇ ਮੈਨੂੰ ਪਤਾ ਹੈ ਭਾਈ ਬੈਂਸ ਸਾਹਿਬ ਨੇ ਵੀ ਕਿਹਾ, ਸਨਮੋਹਨ ਸਿੰਘ ਸਵੇਰ ਦੀ ਕਥਾ ਲਈ, ਸ਼ਾਇਦ ਬੱਚਿਆਂ ਦਾ ਜਨਮ ਦਿਨ ਅੱਜ ਵੀ ਤੁਸੀਂ ਮਨਾ ਰਹੇ ਹੋ ਕਿਸੇ ਦਾ, ਕਿਸੇ ਹੈ ਸ਼ੁਕਰਾਨੇ ਦਾ। ਇਹ ਜਿਹੜਾ ਅਸੀਂ ਸ਼ਬਦ ਨੂੰ ਸਵੇਰੇ ਅਰਥ ਕਰਾਂਗਾ, ਪੂਤਾ ਮਾਤਾ ਕੀ ਅਸੀਸ, ਇਹ ਜਨਮ ਤੋਂ ਸ਼ੁਰੂ ਨਹੀਂ ਹੁੰਦਾ, ਮਰਿਆਂ ਤੋਂ ਸ਼ੁਰੂ ਹੁੰਦਾ ਹੈ। ਜਿਸ ਸਿਮਰਤ ਸਭ ਕਿਲ ਵੀ ਖਨਾਸ ਹੈ, ਅੱਗੇ ਪਿੱਤਰੀ ਜਿਹੜੇ ਜਾ ਚੁੱਕੇ ਆ। ਗੁਰੂ ਸਾਹਿਬ ਕਹਿੰਦੇ ਆ ਭਾਈ ਸਾਡੇ ਵਾਸਤੇ ਸੰਗਤ ਵਿੱਚ ਜੁੜਨਾ ਹੀ ਪਿੰਡ ਪੱਤਲ ਕਿਰਿਆ ਹੈ। ਜਦੋਂ ਉਹਨਾਂ ਕਿਹਾ ਜੀ ਪਾਪ ਕਿਵੇਂ ਖਤਮ ਹੋਣਗੇ, ਗੁਰੂ ਸਾਹਿਬ ਨੇ ਉਦਾਹਰਨ ਦਿੱਤੀ, ਲੋਕਾ ਮਤ ਕੋ ਫੱਕੜ ਪਾਏ, ਲੱਖ ਮੜਿਆਂ ਕਰ ਇੱਕ ਟੇ ਇੱਕ ਰੱਤੀ ਲੈ ਪਾਏ, ਲੱਖਾਂ ਮਨ ਲੱਕੜਾਂ ਇਕੱਠੀਆਂ ਕਰ ਲਓ, ਇੱਕ ਨਿੱਕੀ ਜਿਹੀ ਚਿੰਗਾੜੀ ਲਾਓ ਤੇ ਸਾਰੀਆਂ ਲੱਕੜਾਂ ਸੜ ਜਾਂਦੀਆਂ ਨੇ। ਪਿਆਰਿਓ ਲੱਖਾਂ ਜਨਮਾਂ ਦੇ ਪਾਪ ਹੋਣ, ਨਾਮ ਜਪੋ ਤੇ ਉਹ ਸੜ ਜਾਂਦੇ ਆ। ਪਲੀਜ਼ ਥੋੜ੍ਹਾ ਜਿਹਾ ਬੀਬੀਓ ਟਿਕਾ ਬਖਸ਼ਿਓ, ਵਿਸ਼ਾ ਥੋੜ੍ਹਾ ਜਿਹਾ ਬਰੀਕ ਹੈ। ਮਹਾਰਾਜ ਨੇ ਕਿਹਾ ਪਿੰਡ ਪੱਤਲ ਕਿਰਿਆ ਦੀਵਾ ਫੁੱਲ, ਹਰ ਸਰ ਪਾਵੇ ਮੈਂ ਫਿਰ ਬੇਨਤੀ ਕਰਾਂਗਾ। ਇਸ ਮੈਂ ਅਰਥ ਦੁਬਾਰਾ ਦੌਰਾਨ ਲੱਗਾ ਜੀ, ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਸਾਡੇ ਜਾਣ ਤੋਂ ਬਾਅਦ ਸਿਰਫ ਕੀਰਤਨ ਸੱਚੀ ਚਾਹੀਦਾ ਜੀ। ਜੇ ਸਹਿਜ ਪਾਠ ਘਰ ਹੋਵੇ ਤੇ ਬੜੀ ਚੰਗੀ ਗੱਲ। ਹੁਣ ਕਈਆਂ ਕਹਿਣੇ ਜੋ ਪ੍ਰਾਣੀ ਝਾੜੀ ਗਿਆ ਤੇ ਭਾਈ ਜੀ ਕਿਹਦੇ ਕੀਰਤਨ ਦੀ ਗੱਲ ਕਰ ਰਹੇ ਹੋ, ਤੇ ਜਦੋਂ ਦਸਾਂ ਦਿਨਾਂ ਬਾਅਦ ਅਰਦਾਸ ਕਰਕੇ ਕਿਹੜਾ ਸਿੱਖ ਹੈ ਜਿਹੜਾ ਇਹ ਨਹੀਂ ਕਹਿੰਦਾ ਮਹਾਰਾਜ ਜੀ ਆਪਣੇ ਚਰਨਾਂ 'ਚ ਥਾਂ ਦਿਓ। ਕੁਐਸਚਨ ਨਹੀਂ ਉੱਠੇਗਾ ਕਿ ਤੁਸੀਂ ਤਾਂ ਫਿਊਨਲ 'ਤੇ ਗਏ ਹੋ, ਤੁਸੀਂ ਤਾਂ ਆਪਣੇ ਹੱਥੀਂ ਸਭ ਕੁਝ ਫੂਕ ਕੇ ਆਏ। ਪਰ ਸਿੱਖ ਸਾਈਕੀ ਕਹੀ ਰਹੀ ਹੈ ਫੂਕਣ ਤੋਂ ਬਾਅਦ ਵੀ ਆਤਮਾ ਲਈ ਰੂਹ ਲਈ ਅਰਦਾਸ ਕੀਤੀ ਜਾਂਦੀ ਹੈ। ਇਹਦਾ ਮਤਲਬ ਹੋਂਦ ਹੈ, ਕੋਈ ਧਰਮ ਐਸਾ ਨਹੀਂ ਜਿਹੜਾ ਮੌਤ ਤੋਂ ਬਾਅਦ ਹੋਂਦ ਨਹੀਂ ਮੰਨਦਾ। ਇਸਲਾਮ ਕਹਿੰਦਾ ਕਬਰਾਂ ਨੇ, ਪਰ ਬਾਬਾ ਫਰੀਦ ਕਹਿੰਦੇ ਆ ਗੋਰਾਂ ਸੇ ਨਮਾਣੀਆਂ ਬੈਸਾਂ ਰੂਹਾਂ ਮਲ, ਅਸਾਈਅਤ ਰੂਹ ਦੀ ਗੱਲ ਕਰਦੀ ਹੈ, ਹਿੰਦੂਇਜ਼ਮ ਕਰਦਾ। ਅਸੀਂ ਸਿੱਖ ਸਾਰੇ ਕਹਿੰਦੇ ਹਾਂ ਕਿ ਵਾਹਿਗੁਰੂ ਜੀ ਇਹ ਤੋਂ ਬੜੀਆਂ ਭੁੱਲਾਂ ਹੋ ਗਈਆਂ, ਪਿਆਰਿਓ ਵਜੂਦ ਤਾਂ ਖਤਮ ਹੋ ਗਿਆ। ਪਰ ਨਹੀਂ, ਅਸੀਂ ਸੜਨ ਤੋਂ ਬਾਅਦ ਵੀ ਇੱਕ ਆਸਥਾ ਰੱਖਦੇ ਹਾਂ ਕਿ ਪਰਮਾਤਮਾ ਮੇਰ ਕਰੀ, ਉਹਦੀ ਅੰਦਰ ਦੀ ਰੂਹ ਨੂੰ ਕਿਤੇ ਟਿਕਾ ਬਖਸ਼ੀ। ਮੇਰੀ ਬੇਨਤੀ ਹੈ ਜੀ, ਸਾਡੇ ਸਿੱਖਾਂ 'ਚ ਪ੍ਰਾਣੀ ਜਦੋਂ ਚੜ੍ਹਾਈ ਕਰ ਜਾਏ, ਇੱਕ ਤਾਂ ਮੰਨ ਲਓ ਜਿਹੜਾ ਬਿਮਾਰ ਹੋ ਗਿਆ, ਉਂਝ ਤਾਂ ਬੰਦੇ ਦਾ ਕੋਈ ਭਰੋਸਾ ਨਹੀਂ। ਜਿਹੜਾ ਮੰਜੀ 'ਤੇ ਪੈ ਗਿਆ ਹੈ ਨਾ, ਪਲੀਜ਼ ਉਹਦੇ ਵਾਸਤੇ ਨਾਮ ਜਪਿਆ ਕਰੋ। ਮੈਂ ਪਿਛਲੇ ਦਿਨੀ ਕਿਹਾ ਸ੍ਰੀਮਾਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਗੁਰਮੁਖ ਪਿਆਰੇ, ਉਹਨਾਂ ਦੀ ਕਿਤਾਬ ਹੈ ਅਣਡਿੱਠੀ ਦੁਨੀਆ, ਪੜ੍ਹਨ ਵਾਲੀ ਹੈ। ਉਹ ਗੱਲ ਕਹਿੰਦੇ ਨੇ ਕਿ ਜਦੋਂ ਅਸੀਂ ਅੰਮ੍ਰਿਤ ਛਕਿਆ ਤੇ ਬਾਣੀ ਪੜ੍ਹਨ ਲੱਗੇ, ਸੁਖਮਨੀ ਸਾਹਿਬ ਦਾ ਕਹਿੰਦੇ ਅਸੀਂ ਅਖੰਡ ਜਾਪ ਕਰਦੇ ਸਾਂ, ਭਾਈ ਸਾਹਿਬ ਨੇ ਤਜਰਬਾ ਦੱਸਿਆ, ਕਹਿੰਦੇ ਸਾਡੇ ਨੇੜੇ ਸਾਡਾ ਤਾਇਆ ਸੀ, ਉਹ ਸ਼ਬਦ ਹੈ ਅੰਤਲਾ ਸਮਾਂ ਸੀ ਤੇ ਉਹ ਤਰਿੰਦਾ ਸੀ, ਉਹ ਦੇਖੋ ਜਮਦੂਤ ਆ ਗਏ, ਉਹ ਆ ਗਏ। ਕਹਿੰਦੇ ਮੇਰੀ ਮਾਂ ਨੇ ਕਿਹਾ, ਮਾਤਾ ਜੀ ਨੇ ਵੀ ਟੇਕ ਸਿੰਘ ਨਾਂ ਸ਼ਬਦ ਦਾ, ਉਹ ਬੜਾ ਔਖਾ ਹੈ। ਕਹਿੰਦੇ ਅਸੀਂ ਉਹਦੇ ਕੋਲ ਗਏ, ਜਦੋਂ ਪਾਠ ਸ਼ੁਰੂ ਕੀਤਾ ਨਾ ਜੀ, ਵੇਖਦਿਆਂ ਸਾਰ ਕਹਿੰਦਾ ਮੈਨੂੰ ਠੰਡ ਪੈ ਗਈ। ਮੇਰੀ ਫਿਰ ਬੇਨਤੀ, ਗੁਰਮੁਖੋ ਇਹਨੂੰ ਪ੍ਰੈਕਟੀਕਲ ਆਪਾਂ ਦੇਖੀਏ, ਕਹਿੰਦੇ ਠੰਡ ਪੈ ਗਈ। ਕਹਿੰਦੇ ਅਸੀਂ ਪਾਠ ਕਰਦੇ ਨਿਕਲਣ ਲੱਗੇ, ਫਿਰ ਹੋਣ ਲੱਗ ਪਿਆ। ਫਿਰ ਕਹਿੰਦੇ ਜਿੰਨੀ ਦੇਰ ਤੱਕ ਉਹਦੇ ਸਾਹ ਨਹੀਂ ਪੂਰੇ ਹੋਏ, ਅਸੀਂ ਸਾਰੇ ਜੀ ਜਪਜੀ ਸਾਹਿਬ ਸੁਖਮਨੀ ਸਾਹਿਬ ਦਾ ਪਾਠ ਕਰਦੇ ਰਹੇ। ਨਹੀਂ ਪਿਆਰਿਓ, ਇਹ ਕੇਵਲ ਅੱਖਰ ਨਹੀਂ, ਇਹਨਾਂ ਅੱਖਰਾਂ ਵਿੱਚ ਗੁਰੂ ਆਪ ਸਮੋਇਆ ਹੋਇਆ ਹੈ। ਜੇ ਆਹ ਪਾਠ ਕਰਨੇ ਆ, ਪ੍ਰਤਾਪ ਤੁਮਾਰਾ ਦੇਖ ਕੇ ਅੱਗੇ ਜਮਦੂਤ ਛੱਡ ਜਾਏ,
सुन कै जम कै दूत नाए तेरे छड़ जाए गुरमुख। सतगुरु कह रहे ने कि मेरी फिर बेनती मान लो इत्थे प्राणी चढ़ाई कर जांदा कोई ते आपां उहदे लई की करने आ। एक दिन पाठ किया सहज पाठ गुरदेव लिखा दिता मेरी इच्छा है बहुत चंगा हो जी परिवार आप सहज पाठ करे जिदा जा जाता है ना जी जिनी दर्द ते एकाग्रता वो पाठ कर सकता शायद दूजा ना कर सके। हो सके रोजाना शाम नूं कीर्तन किया जाए। मैं हंकार च नहीं कहिंदा पिछले 2 साल च मेरे पिता जी भी चले गए मां जी भी चले गए जाना सब ने खै पर एक गल याद रखियो जो मापे चले जान ना कोई पिठ ते थापड़ा देन वाला रहिंदा ते ना कोई झिड़कण वाला रहिंदा सिद्धी गल। तुसी जिन्नी मर्जी तरक्की कर लो किसे नूं दसोगे किसे ने खुश नहीं होना तुहाडी तरक्की ते जिन्ना मां बाप खुश होंदे ने उहदे भरा भी खुश नहीं होंदे इह सच्चाई है। पर असी की कीता उहनां लई आपां अरदास कर सकने हां कीर्तन कर से यतन किया भी एक तो भोग दसा दिनों च पाया जो सी रीत है रैत मर्यादा च लिखे कि दशहरा 10 दिन भरम नहीं करना दिना का दिन घट वध भी हो सकते लिखा है। अज लोग मैं इतों तक जी वीरवार मौत होंगी है कहने बाबा जी एतवार तक काम नबेड़ो से अपने कमां जाने चेते रखियो जिन्हों के कमां कहने वह भी कमां कहें सन उन्होंने जान तो बाद नहीं घर का माहौल चेंज हो जाता है। जवान मौत भी हुई होठे होकर कीर्तन कर लग पो कीर्तन मापिया सहारा बन जाता है। सतगुरां ने कहा साढ़े जान तो बाद कीर्तन करो रोना नहीं कोई किन्ने को कर देन कीर्तन पुरातन गुरसिख अपना श्लोक सहस्कृति जा जैत श्री की वार यदा मतलब हुंदा सी भी प्राणी नूं शब्द का सहारा मिल जाए। गुरु अमरदास जी कह रहे ने कि एक तो मैनू रोना नहीं क्यों क्योंकि मैनू अकाल पुरख सरोपा देंदा पिया है मैनू इज्जत मिल रही है। दूजे गुरु जी ने कहा कि कीर्तन करियो अंते सतगुरु बोलिया मैं पिछे कीर्तन करियो निर्वाण जियो केसो गोपाल पंडित सद्यो गुरमुखां नू सद्यो सूझवानां नू सद्यो ते कथा कहिए वाहिगुरु दी कथा गुरु दे शब्द दी हर हर कथा पढ़े पुराण जियो अगे महाराज कहने हर कथा पढ़ी है हर नाम सुनी है बेबान हर रंग गुर भाव है रब का प्रेम मेरे लिए बेबान है अगे पिंड पत्तल किरिया दीवा फुल हर सर भाव है अगे जी हर पाया सुनियो हरी नू जो चंगा लगा सतगुर बोलिया ये नोट करियो कहने जरा मैं क्या है ना भी पिछो कीर्तन करियो दीवा फुल कहने मैं नहीं बोल रहा जो रब नू चंगा लगा मैं वह बोल रहा हर पाया सतगुर बोलिया हर मिलिया पुरख सुजान जी हो ओ अकाल पुरख वाहगुरु मिलिया जरा अंदर दिया जानदा है फिर की होया रामदास सोढ़ी तिलक दिया गुर शब्द सच निशान जियो। धन गुरु अमरदास जी ने ज्योति जोत समाउण तो पहला गुरु रामदास सोढ़ी पातशाह उन्होंने तिलक दिता कहदा गुर शब्द सच निशान जियो ये बड़ा डूंगा है। एक चलो आप केसर का तिलक कहने गुरु दे शब्द का तिलक दिता जिस तिलक ने कभी मिटना लगे फिर अर्ज कह रामदास सोढ़ी तिलक दिया गुर शब्द सच निशान जी। जो महाराज ने कहा साडे सामने मत्था टेको संगत जी गुरु ग्रंथ साहब च इको पुत्र है जिन्हों सनमुख की पदवी मिली है। हजूर ने कहा सतगुर पुरख जे बोलिया यद अर्थ सतगुरु गुरु अमरदास महापुरख जो बोले गुरसिखा मन लई रजाए जियो सिखा ने मत्थे टेक दिते और रजा नू मन लिया हुक्म नू मन लिया। अगे है मोहरी पुत सनमुख होया गुरु अमरदास जी दे बेटे बाबा मोहरी जी ते जिन्हां दे पोते साधु चारण कर रहे बाबा सुंदर जी दे दादे जी मोहरी पुत सनमुख होया रामदास है पैरी पाए जी धन गुरु रामदास के चरणा च मत्था टेकिया। अगे फिर बाबा जी कहने सब पवै पैरी सारी संगत फिर मत्था टेकन लग पवी सतगुरु केरी
ਇਹਦਾ ਮਤਲਬ ਜਿੰਨੀ ਸਤਿਗੁਰੂ ਕੀ ਸੰਗਤ ਹੈ ਉਹ ਸਾਰੀ ਗੁਰੂ ਰਾਮਦਾਸ ਦੇ ਚਰਨਾਂ ਝੋਕੇ। ਅੱਗੇ ਹੈ ਜਿੱਥੇ ਗੁਰੂ ਆਪ ਰੱਖਿਆ, ਆਪ ਦਰਤ ਗੁਰੂ ਅਮਰਦਾਸ ਜੀ, ਜਿਸ ਸਰੀਰ ਵਿੱਚ ਗੁਰੂ ਅਮਰਦਾਸ ਜੀ ਨੇ ਆਪਣੇ ਆਪ ਨੂੰ ਟਿਕਾ ਦਿੱਤਾ ਉਹ ਸਰੀਰ ਧੰਨ ਗੁਰੂ ਰਾਮਦਾਸ ਜੀ ਦਾ, ਸਾਰੀ ਸੰਗਤ ਉੱਥੇ ਮੱਥਾ ਟੇਕਣ ਲੱਗ ਪਈ। ਫਿਰ ਇਸ ਬੇਨਤੀ ਨੂੰ ਸੁਣਿਓ, ਸਤਿਗੁਰ ਪੁਰਖ ਜੀ ਬੋਲਿਆ, ਗੁਰਸਿੱਖਾਂ ਮਨ ਲਈ ਰਜਾਏ ਜੀਓ, ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜੀਓ, ਸਭ ਪਵੇ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ। ਹੁਣ ਉੱਥੇ ਕਈਆਂ ਨੇ ਵਿਰੋਧ ਕੀਤਾ, ਉੱਥੇ ਫਿਰ ਬਾਬਾ ਜੀ ਕਹਿੰਦੇ ਨੇ ਕੋਈ ਕਰ ਬਖੀਲੀ ਨਿਵੇ ਨਾਹੀਂ, ਮਖੌਲ ਕੀਤੇ, ਈਰਖਾ ਕੀਤੀ, ਨਹੀਂ ਅਸੀਂ ਨਹੀਂ ਮੱਥਾ ਟੇਕਣਾ, ਇਹ ਤਾਂ ਸਾਡੇ ਘਰ 'ਚ ਟੋਕਰੀਆਂ ਢੋਂਦੇ ਰਹੇ, ਇਸ ਘਰ ਦੇ ਦਿਮਾਗ ਨੇ ਅਸੀਂ ਨਹੀਂ ਮੱਥਾ ਟੇਕਣਾ। ਹਜ਼ੂਰ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ, ਜਿਹੜਾ ਇਹਨਾਂ ਨੂੰ ਮੱਥਾ ਨਹੀਂ ਟੇਕੇਗਾ ਗੁਰੂ ਦੀ ਖੁਸ਼ੀ ਤੋਂ ਵਾਂਝਾ ਰਹਿ ਜਾਏਗਾ, ਤੁਹਾਨੂੰ ਝੁਕਣਾ ਪਏਗਾ। ਕੋਈ ਕਰ ਬਖੀਲੀ ਨੀਵੇ ਨਾਹੀਂ, ਫਿਰ ਸਤਿਗੁਰੂ ਆਣ ਹੀ ਵਾਇਆ। ਧੰਨ ਗੁਰੂ ਅਮਰਦਾਸ ਜੀ ਨੇ ਨਾ ਜੀ ਸਭ ਨੂੰ ਕਿਹਾ, ਭਾਈ ਮੱਥਾ ਟੇਕੋ ਗੁਰੂ ਰਾਮਦਾਸ ਜੀ ਨੂੰ। ਅਗਲਾ ਬਚਨ ਹੈ, ਹਰ ਗੁਰਹਿ ਭਾਣਾ। ਫਿਰ ਬੇਨਤੀ ਸੁਣਿਓ, ਇੱਥੇ ਦੋ ਸ਼ਬਦ ਆ ਗਏ, ਹਰ ਦਾ ਅਰਥ ਵਾਹਿਗੁਰੂ, ਗੁਰਹਿ ਦਾ ਅਰਥ ਹੈ ਗੁਰੂ ਅਮਰਦਾਸ ਜੀ, ਭਾਣਾ ਦਾ ਅਰਥ ਹੈ ਭਾਇਆ। ਜੋ ਗੁਰੂ ਅਮਰਦਾਸ ਜੀ ਤੇ ਰੱਬ ਨੂੰ ਭਾਂਦਾ ਸੀ ਨਾ, ਵਡਿਆਈ ਉਹਨੂੰ ਮਿਲਣੀ, ਚਲਾਕੀਆਂ ਦਾ ਵਡਿਆਈ ਨਹੀਂ ਮਿਲਦੀ। ਹਰ ਗੁਰਹਿ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜ਼ਾਏ ਜੀਓ, ਇਹਦੇ ਅਰਥ ਇਉਂ ਕਰਾਂਗੇ ਜੀ, ਜੇ ਵਡਿਆਈ ਗੁਰੂ ਰਾਮਦਾਸ ਜੀ ਦੇ ਨਾਂ ਤੇ ਹੈ ਉੱਥੇ ਚਲਾਕੀ ਨਹੀਂ ਚੱਲਣੀ। ਇੱਕ ਵਾਹਿਗੁਰੂ ਜੀ ਨੂੰ ਭਾਉਂਦਾ ਸੀ, ਗੁਰੂ ਨੂੰ ਭਾਉਂਦਾ ਹੈ, ਹਰ ਗੁਰਹਿ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜ਼ਾਏ ਜੀਓ, ਕਹਿ ਸੁੰਦਰ ਸੁਣੋ ਸੰਤੋ। ਬਾਬਾ ਸੁੰਦਰ ਜੀ ਕਹਿੰਦੇ ਸੰਤ ਜਨੋ ਸੰਗਤ ਜੀ ਸੁਣੋ, ਸਭ ਜਗਤ ਪੈਰੀ ਪਾਏ ਜੀਓ, ਧੰਨ ਗੁਰੂ ਰਾਮਦਾਸ ਦੇ ਚਰਨਾਂ 'ਚ ਸਮੁੱਚਾ ਜਗਤ ਮੱਥਾ ਟੇਕਦਾ ਪਿਆ ਹੈ, ਸਮੁੱਚਾ ਸੰਸਾਰ ਝੁਕ ਰਿਹਾ ਹੈ। ਮੈਂ ਸਿਰਫ ਇੰਨੀ ਕੁ ਬੇਨਤੀ ਕੀਤੀ, ਮੈਂ ਅੱਖਰੀ ਅਰਥ ਕੀਤੇ, ਆਪਾਂ ਡਿਟੇਲ 'ਚ ਨਹੀਂ ਗਏ। ਰੋਣਾ ਸਿਆਪਾ ਮੌਤ ਜਮਦੂਤ ਅਜ਼ਰਾਈਲ ਲੇਖਾ ਜੋਖਾ ਸਭ ਗੁਰਬਾਣੀ ਉੱਤਰ ਦਿੰਦੀ ਹੈ ਜੀ, ਪਰ ਅੱਜ ਦੇ ਅਸੀਂ ਸੱਦ ਵਿੱਚੋਂ ਇਹ ਲੈਣਾ, ਪਹਿਲੀ ਗੱਲ ਕਿ ਅਰਦਾਸ ਦਾ ਪੱਲਾ ਕਦੀ ਨਹੀਂ ਛੱਡਣਾ। ਜੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਸਤਿਗੁਰ ਕਰੇ ਹਰ ਪੈ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਜੀਓ, ਸੰਗਤ ਜੀ ਅਰਦਾਸ ਦਾ ਪੱਲਾ ਨਹੀਂ ਕਦੀ ਛੱਡਣਾ। ਚਲੋ ਆਪਾਂ ਲੰਬੇਰੀ ਅਰਦਾਸ ਕਰਨੇ ਹਾਂ, ਕਿਉਂਕਿ ਅਰਦਾਸ ਹੀ ਸਾਡੀ ਸ਼ੁਰੂਆਤ ਹੈ, ਤੇ ਜਿੱਦਣ ਸਾਡੀ ਜ਼ਿੰਦਗੀ ਦਾ ਚੈਪਟਰ ਖਤਮ ਹੁੰਦਾ ਹੈ ਉਦਣ ਵੀ ਅਰਦਾਸ ਨਾਲ ਹੀ ਹੁੰਦਾ ਹੈ। ਆਪਾਂ ਕਹਿੰਦੇ ਅੱਜ ਅੰਤਮ ਅਰਦਾਸ ਹੈ, ਅੱਜ ਦਾ ਚੈਪਟਰ ਖਤਮ, ਚਲੋ ਕੱਲ੍ਹ ਜੇ ਸਮਾਂ ਬਣਿਆ ਗੱਲ ਕਰਾਂਗਾ। ਇੱਕ ਤਾਂ ਅਰਦਾਸ ਦਾ ਪੱਲਾ ਨਹੀਂ ਛੱਡਣਾ ਜੀ, ਦੂਜੀ ਮੇਰੀ ਬੇਨਤੀ ਹੈ, ਗੱਲਾਂ ਕਰਨੀਆਂ ਸੌਖੀਆਂ ਨੇ, ਇੱਕੋ ਅਰਦਾਸ ਕਰੀਏ, ਮਾਲਕਾ ਭਾਣਾ ਮੰਨਣ ਦੀ ਦਾਤ ਬਖਸ਼ ਦੇ। ਆਪਣੇ ਆਪ ਭਾਣਾ ਨਹੀਂ ਮੰਨਿਆ ਜਾਣਾ, ਭਾਣਾ ਮੰਨਣ ਦੀ ਦਾਤ। ਤੀਜੀ ਬੇਨਤੀ ਹੈ, ਜਦੋਂ ਪੁਰਾਣੀ ਚੜ੍ਹਾਈ ਕਰ ਜਾਏ, ਰੋਣ ਦੀ ਥਾਂ 'ਤੇ ਕਰਤੇ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰੀਏ, ਕਰਮ ਕਾਂਡ ਕਰਨ ਦੀ ਥਾਂ 'ਤੇ ਹੁਣ ਦੇਖੋ ਬਾਣੀ ਪੜ੍ਹਨੀ, ਨਾਮ ਜਪਣਾ ਸਭ ਤੋਂ ਉੱਚਾ ਕਰਮ ਸਿੱਖ ਵਾਸਤੇ ਇਹ ਹੈ। ਸਤਿਗੁਰੂ ਕਿਰਪਾ ਕਰੇ ਮੇਰੇ ਤੋਂ ਬੋਲਦਿਆਂ, ਮੈਂ ਫਿਰ ਕਿਹਾ ਮੈਂ ਅੱਖਰੀ ਅਰਥ ਕੀਤੇ ਨੇ ਜੀ, ਸਮਾਂ ਤੁਹਾਡਾ ਕਾਫੀ 2.5 ਘੰਟੇ ਲੈ ਲਿਆ, ਅਤੇ ਕਿਰਪਾ ਕਰਕੇ ਬਖਸ਼ ਦਿਆ ਜੇ ਸਵੇਰੇ 11:15 ਜੀ ਆਪਾਂ ਫਿਰ ਵਿਚਾਰ ਸ਼ੁਰੂ ਕਰਨੀ ਹੈ, ਅਤੇ 12:15 ਅਤੇ ਕਰੀਬ ਸੱਚਾ ਮਾਰਗ ਗੁਰਦੁਆਰਾ ਸਾਹਿਬ ਹਾਜ਼ਰੀ ਭਰਨੀ ਹੈ। ਸੰਗਤ ਜੀ ਜਿੱਥੇ ਇੰਨਾ ਸਮਾਂ ਤੁਸੀਂ ਟੇਕ ਕੇ ਬੈਠੇ ਹੋ, ਤਕਰੀਬਨ 1.25 ਘੰਟੇ ਹੋ ਗਏ ਤੁਹਾਨੂੰ, ਥੋੜ੍ਹਾ ਜਿਹਾ ਨਾਮ ਜਪ ਲਈਏ ਜੀ, ਪਲੀਜ਼ ਕਰੋ ਕਿਰਪਾ। ਪਹਿਲਾਂ ਦਾਸ ਬੋਲੇਗਾ, ਫਿਰ ਸਿੰਘ ਬੋਲਿਓ, ਤੀਜੇ ਹਿੱਸੇ ਵਿੱਚ ਬੀਬੀਆਂ ਭੈਣਾਂ ਜੀ, ਗੁਰਮੁਖੋ ਸਿਰਫ 5-7 ਮਿੰਟ ਤੁਹਾਡੇ ਲੈਣੇ ਆ, ਕਰੋ ਕਿਰਪਾ। ਸਤਿਨਾਮ ਵਾਹਿ ਗੁਰੂ, ਸਤਿਨਾਮ ਵਾਹਿ ਗੁਰੂ, ਸਾਰੇ ਸਿੰਘ ਬੋਲੋ।

0: ਅਰਦਾਸ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਵਿੱਤਰ ਬਚਨਾਂ ਦੀ ਵਿਚਾਰ ਕਰਦਿਆਂ ਸਤਿਗੁਰੂ ਬਹੁਤ ਭੁੱਲਾਂ ਹੋਈਆਂ ਨੇ ਕਿਉਂਕਿ ਗੁਰੂ ਅਮਰਦਾਸ ਜੀ ਦੀ ਕਥਾ ਅਕਥ ਹੈ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਏਕ ਜੀ ਕਛ ਕਛੀ ਨਾ ਕਥੀ ਨਾ ਜਾਏ। ਭੱਟ ਸਾਹਿਬ ਨੇ ਤਾਂ ਹੀ ਕਿਹਾ, ਕੰਨ ਹਰ ਬੂੰਦ ਬਸੋ ਰੁਮਾਵਲ, ਕੁਸ਼ਨ ਬਸੰਤ ਗਣੰਤ ਨ ਆਵੈ, ਅਰਬ ਸਸਕਿਰਨ ਉਧਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੈ, ਕਬ ਜਨ ਭਲ ਉਨ੍ਹਾਂ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਸਤਿਗੁਰੂ ਅੱਗੇ ਅਰਦਾਸ ਕਰੀਏ, ਮਾਲਕਾ ਪਤਾ ਨਹੀਂ ਜਾਣਾ ਕਿੱਦਣ ਹੈ ਅਤੇ ਜਾਣਾ ਕਿੱਥੇ ਹੈ, ਬਸ ਇੱਕ ਕਿਰਪਾ ਕਰੀ ਆਪਣੀ ਯਾਦ ਹਿਰਦੇ 'ਚੋਂ ਨਾ ਭੁੱਲਣ ਦੇ। ਸੱਚ ਹੈ ਸੰਗਤ ਜੀ, ਮਰਨਾ ਸਭ ਨੇ ਹੈ, ਪਰ ਸਫਲ ਮਰਨਾ ਉਹ ਹੈ ਜਿਹਨੂੰ ਚੱਲਦਿਆਂ ਵੀ ਵਾਹਿਗੁਰੂ ਚੇਤੇ ਆ ਜਾਏ। ਕਿਆ ਜਾਣਾ ਕਿਵੇਂ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਸਮੁੱਚੇ ਪ੍ਰਬੰਧ ਦਾ, ਸਟਾਫ ਦਾ ਜੀ, ਤੁਹਾਡਾ ਸਭ ਦਾ ਧੰਨਵਾਦ। ਭਾਈ ਸਨਮੋਹਨ ਸਿੰਘ ਜੀ ਦਾ, ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਾਏ। ਮੈਂ ਆਪ ਨੂੰ ਆਰੰਭ ਵਿੱਚ ਕਿਹਾ ਕਿ ਲਗਾਤਾਰ ਬੋਲ ਕੇ, ਹਾਲਾਂਕਿ ਪਰਸੋਂ ਮੇਰੀ ਸਰਜਰੀ ਵੀ ਹੋਈ ਸੀ ਜੀ, ਅੰਦਰ ਦਮੂ ਦੇ ਟਾਂਕੇ ਵੀ ਲੱਗਿਆ, ਦੰਦ ਕੱਢਿਆ ਸੀ, ਪਰ ਮੈਂ ਆਪ ਜੀ ਦੇ ਦਰਸ਼ਨ ਕਰਨ ਆਇਆ। ਥੋੜ੍ਹੇ ਜਿਹੇ ਸਮੇਂ 'ਚ ਤੁਸੀਂ ਇੰਨੀ ਭਰਪੂਰ ਸੰਗਤ ਆਏ, ਇਹ ਮੇਰੇ ਕਰਕੇ ਨਹੀਂ, ਸਤਿਗੁਰਾਂ ਦੇ ਸ਼ਬਦ ਕਰਕੇ। ਸਭ ਦਾ ਧੰਨਵਾਦ ਜੀ। ਸਵੇਰੇ ਫਿਰ 10:45 ਤੋਂ ਲੈ ਕੇ ਮੈਂ ਯਤਨ ਕਰਾਂਗਾ 50-55 ਮਿੰਟ ਤੁਹਾਡੇ ਦਰਸ਼ਨ ਕਰਾਂ, ਕਿਉਂਕਿ ਲਗਾਤਾਰ 2-2.5 ਘੰਟੇ ਹੁੰਦਾ, ਆਪਾਂ 2 ਘੰਟੇ ਹੋ ਗਿਆ ਬੋਲਦੇ ਹਾਂ, ਸਾਹ ਵੀ ਕੋਈ ਨਹੀਂ ਲਿਆ। ਆਪ ਦੀ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
1: ਜੁੜ ਬੈਠੇ ਸਾਧਾਂ ਜੀ, ਧੰਨਵਾਦੀਆਂ ਭਾਈ ਬਿੰਦਰ ਪਾਤਸ਼ਾਹ ਜੀ ਦੇ, ਜਿਨ੍ਹਾਂ ਨੇ ਸੰਗਤਾਂ ਨੂੰ ਰਾਮਕ੍ਰਿਸ਼ਨ ਸਾਹਿਬ ਦੀ ਬਾਣੀ ਤੇ ਕਥਾ ਸਰਵਣ ਕਰਾਈ। ਕੱਲ ਭਾਈ ਸਾਹਿਬ ਜੀ ਦਾ ਟਾਈਮ ਜੋ 10:45 ਤੋਂ ਲੈ ਕੇ 10:45 ਤੱਕ ਹੈ, ਸੰਗਤਾਂ ਨੂੰ ਬੇਨਤੀ ਆਪਾਂ ਇਸ ਤਰ੍ਹਾਂ ਹੀ ਹੁੰਮਾ ਵੱਜ ਕੇ ਬਾਣੀ ਦਾ ਲਾਹਾ ਲਈਏ। ਉਸ ਦੇ ਨਾਲ ਹੀ ਸਾਨੂੰ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਸਾਨੂੰ ਵਲੰਟੀਅਰ ਦੀ ਲੋੜ ਹੈ ਜੋ ਪਾਰਕਿੰਗ ਲਵਾ ਸਕਣ, ਉਹਨਾਂ ਜੋ ਵੀ ਵੀਰ ਆਪਣੇ ਪਾਰਕਿੰਗ ਦੀ ਵੈ ਸੇਵਾ ਕਰ ਸਕਦੇ ਹੋ, ਉਹਨਾਂ ਨੂੰ ਬੇਨਤੀ ਆ ਵੀ ਬਾਅਦ ਚੜ੍ਹ ਕੇ ਪਹੁੰਚ ਕੇ ਸੇਵਾ ਨੂੰ ਆਓ। ਜੋ ਆਉਣ ਵਾਲੇ ਪ੍ਰੋਗਰਾਮ ਹੈ, ਆਉਣ ਵਾਲੇ ਵੀਕਐਂਡ 'ਤੇ 1 ਤਰੀਕ ਤੋਂ ਲੈ ਕੇ 4 ਤਰੀਕ ਤੱਕ ਸਾਡੇ ਕੋਲ ਭਾਈ ਜਗਜਾਰ ਸਿੰਘ ਜੀ ਹਜ਼ੂਰੀ ਆ ਗਏ ਸਾ ਦਰਬਾਰ ਸਾਹਿਬ, ਗਿਆਨੀ ਕੁਲਵੰਤ ਸਿੰਘ ਜੀ ਕਥਾ ਵਾਜ ਕੇ ਪਹੁੰਚ ਰਹੇ ਨੇ, ਸੰਗਤਾਂ ਨੂੰ ਬਾਬਾ ਬੁੱਢਾ ਜੀ ਐਸੋਸੀਏਸ਼ਨ ਨੂੰ ਬਾਬਾ ਬੁੱਢੇ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਅਖੰਡ ਪਾਠ ਆਰੰਭ ਹੋਣਗੇ 2 ਤਰੀਕ ਨੂੰ, 4 ਤਰੀਕ ਨੂੰ ਭੋਗ ਪੈਣਗੇ। ਉਸ ਤੋਂ ਬਾਅਦ ਸਾਡੇ ਕੋਲ ਗੁਰੂ ਰਾਮਦਾਸ ਜੀ ਦੇ ਆਗਮਨ ਗੁਰਪੁਰਬ ਦੇ ਸੰਬੰਧ ਵਿੱਚ 16 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ, 18 ਤਰੀਕ ਨੂੰ ਭੋਗ ਪੈਣਗੇ। ਉਹਦੇ ਸੰਬੰਧ ਵਿੱਚ ਸਾਡੇ ਕੋਲ ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਪਹੁੰਚ ਰਹੇ ਨੇ। ਸੰਗਤਾਂ ਨੂੰ ਬੇਨਤੀ ਆ ਆਪਾਂ ਵੱਧ ਚੜ੍ਹ ਕੇ ਗੁਰਘਰ ਪਹੁੰਚ ਕੇ ਹਾਜ਼ਰੀਆਂ ਲਵਾਈਏ, ਜਿਸਿਆਂ ਦਾ ਔਰ ਕਥਾ ਵਾਚਕਾਂ ਲਈ ਬਾਣੀ ਦਾ ਲਾਹਾ ਲਈਏ। ਹੁਣ ਆ ਸੰਗਤਾਂ ਨੂੰ ਬੇਨਤੀ ਆ ਵੀ ਆਪਾਂ ਗੁਰੂ ਮਹਾਰਾਜ ਦੇ ਸੁੱਖ ਆਸਣਾਂ ਦੀ ਸੇਵਾ ਹੋਣੀ, ਅਰਦਾਸ ਹੋਣੀ, ਅਰਦਾਸ ਤੋਂ ਬਾਅਦ ਸੁੱਖ ਆਸਣ ਸੇਵਾ ਨੂੰ ਚੁੱਪ ਦਾ ਦਾਨ ਬਖਸ਼ੀਏ। ਆਓ ਆਪਾਂ ਗੁਰੂ ਅਗੇ ਗੁਰੂ ਦੀ ਬਾਣੀ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਇਹਦੇ ਨਾਲ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਾਈ ਸਨਮੋਹਨ ਸਿੰਘ ਸੋਢੀ ਦਾ ਵੀ ਧੰਨਵਾਦ, ਜਿਹਨਾਂ ਨੇ ਉਪਰਾਲਾ ਕਰਕੇ ਭਾਈ ਸਾਹਿਬ ਨੂੰ ਬੋੜੇ ਛੋੜੀ ਨੋਟਿਸ ਵਿੱਚ ਇੱਥੇ ਸੰਗਤਾਂ ਨੂੰ ਆਪਣੀ ਕਥਾ ਸਰਵਣ ਕਰਾਉਣ ਵਾਸਤੇ ਉਪਰਾਲਾ ਕੀਤਾ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਕੱਲ੍ਹ ਨੂੰ ਭਾਈ ਸਾਹਿਬ ਜੀ 10:45 ਤੋਂ 10:45 ਤੱਕ ਕਥਾ ਕਰਨਗੇ, ਸਾਨੂੰ ਵਲੰਟੀਅਰ ਦੀ ਲੋੜ ਆ। ਫਿਰ ਇੱਕ ਵਾਰੀ ਬੇਨਤੀ ਆ, ਜਿਹੜਾ ਵੀ ਵੀਰ ਪਾਰਕਿੰਗ ਦੇ ਵਿੱਚ ਵਲੰਟੀਅਰ ਕਰ ਸਕਦਾ ਉਹ ਜ਼ਰੂਰ ਕੱਲ੍ਹ ਨੂੰ ਪਾਰਕਿੰਗ ਦੇ ਵਿੱਚ ਵਲੰਟੀਅਰ ਸੇਵਾਵਾਂ ਨੂੰ ਆਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਰਣਾ ਰਹੁ ਤੂੰ ਮਨ ਮੇਰੇ ਦੁੱਖ ਸਭ ਸਾਰਣਾਂਗੀ ਕਰੋ ਕਰੇ ਤੇਰਾ ਕਾਰ ਸਭ ਸਵਾਰਣਾ ਸਭਨਾ ਗੱਲਾਂ ਸਿਮਰਤ ਸੁਆਮੀ ਸੋ ਕੇ ਅਮਨ ਹੋ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਣਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਖਤ ਸਲਾਹਾ ਤੇਰੀ ਨਾ ਮਨ ਵਸਾਵੇ ਨਾਮ ਦਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਤਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਵਸਿਆ ਜਿਨ ਇੱਛਾ ਸਭ ਪੁਜਾਈ।

ਨੂੰ ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗਾ ਹੈ ਘਰ ਸੁਭਾਗਾ ਸ਼ਬਦ ਵਾਜੇ ਕਲਾ ਕਰ ਧਾਰੀਆਂ ਪੰਜ ਦੋ ਤੁਦ ਵਸ ਕੀਤੇ ਕਣ ਕੰਟ ਕੁਮਾਰੇ ਆਓ ਧੁਰਕਰ ਪਾਇਆ ਤੁਜਨ ਕਹੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖੋ ਵਾ ਤਿਤ ਘਰ ਅਨਹਦ ਵਾਜੇ ਆਨੰਦ ਸੁਣ

ਸੁਖ ਕਨੇ ਕੋਇ ਨ ਜਾਨ ਉਮਰਾਯੰ ਉਚੇ ਤੇ ਊਚਾ ਭਗਵਾਨ ਸਗਲ ਸਮਗਰੀ ਤੁਮਰਾ ਸੁਤਰਤਾ ਤੁਮਤੇ ਹੋਏ ਸੋ ਆਗਿਆਕਾਰੀ ਤੁਮਰੀ ਗਾਤ ਮਿਤ ਤੁਮਹੀ ਨਾਨਕ ਦਾਸ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਹੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਉ। ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੀ ਹੈ, ਕਰਨਉ ਨਿਧਾ ਵੈ ਧਾਇ। ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈ ਹੋਏ ਸਹਾਏ, ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ।

ਠੀਕ ਧਿਆਨ ਧਰ ਕੇ ਬੋਲੋ ਜੀ ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਉਸ ਚਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਅਤੇ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ ਅਸਹਿ ਤੇ ਅਕਹ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿੰਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਭਚੰਗੀਆਂ ਭਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਚਿਤਾਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਬਖਸ਼ੋ ਮਤ ਪਾਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਸੱਚੇ ਪਾਤਸ਼ਾਹ ਜੀਓ ਅੱਜ ਦੇ ਸ਼ਾਮਾਂ ਦੇ ਵਿਸ਼ੇਸ਼ ਦੀਵਾਨ ਆਪ ਜੀ ਕੇ ਹਜ਼ੂਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦਿਵਸ ਨੂੰ ਸਮਰਪਿਤ ਸਜਾਏ ਗਏ ਹਨ ਸੱਚੇ ਪਾਤਸ਼ਾਹ ਜੀਓ ਸੰਧਿਆ ਦੇ ਵਕਤ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਸੋਦਰ ਰਾਜ ਸਾਹਿਬ ਜੀ ਦੇ ਨਿਤਨੇਮ ਹੋਏ ਆਰਤੀ ਆਰਤਾ ਸ਼ਬਦ ਕੀਰਤਨ ਗਾਇਨ ਹੋਇਆ ਪਰੰਤ ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਅੰਮ੍ਰਿਤ ਬਾਣੀ ਸੱਚੇ ਪਾਤਸ਼ਾਹ ਰਾਮਕਲੀ ਸੱਦ ਜੀ ਦੀ ਵਿਸ਼ੇਸ਼ ਕਰਕੇ ਕਥਾ ਵਿਚਾਰ ਹੋਈ ਆਪ ਜੀ ਕੇ ਹਜ਼ੂਰ ਸਦ ਸਜ ਕੇ ਸਮੂਹ ਹੀ ਸੇਵਾਦਾਰਾਂ ਪਾਸੋਂ ਪਾਵਨ ਬਾਣੀ ਦੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਦਿਆਂ ਨਿਤਨੇਮ ਕੀਰਤਨ ਕਥਾ ਵਿਚਾਰਾਂ ਕਰਦਿਆਂ ਹੋਈਆਂ ਅੱਖਰ ਲਗ ਤੁਕ ਵਾਧਾ ਘਾਟਾ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਜੀ ਅੱਗੇ ਤੋਂ ਸੁਮਤ ਬਖਸ਼ਣੀ ਅੰਗ ਸੰਗ ਸਹਾਈ ਹੋਣਾ ਆਪਣੀ ਸੇਵਾ ਦੇ ਯੋਗ ਆਪ ਬਣਾਉਣਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਕੇ ਹਜ਼ੂਰ ਸ਼ਾਮਾਂ ਤੋਂ ਲੈ ਕੇ ਹੁਣ ਤੱਕ ਬੇਅੰਤ ਸੰਗਤ ਨੇ ਹਾਜ਼ਰੀ ਭਰੀ ਹੈ ਸਰਬੱਤ ਆਈ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ ਕੀਰਤਨ ਕਥਾ ਦਾ ਭਾਵ ਸੱਚੇ ਪਾਤਸ਼ਾਹ ਜੀਓ ਸਤਿਗੁਰਾਂ ਦੇ ਬਖਸ਼ੇ ਹੋਏ ਉਪਦੇਸ਼ ਸਮੂਹ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਅੰਗ ਸੰਗ ਸਹਾਈ ਹੋਣਾ ਸਭ ਦੀਆਂ ਸ਼ੁਭ ਭਾਵਨਾਵਾਂ ਸੰਪੂਰਨ ਕਰਨੀਆਂ ਜੀਓ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਸਰਦਾਰ ਹਰਬੰਸ ਸਿੰਘ ਅਤੇ ਸਰਦਾਰਨੀ ਗੁਰਬਖਸ਼ ਕੌਰ ਦੇ ਪੋਤਰੇ ਪੋਤਰੀ
ਅਤੇ ਭਾਈ ਸਕੱਤਰ ਸਿੰਘ ਬੀਬੀ ਕੁਲਵਿੰਦਰ ਕੌਰ ਦੇ ਸਪੁੱਤਰ ਕਾਕਾ ਪ੍ਰਭ ਰੂਪ ਸਿੰਘ ਦੇ ਜਨਮ ਦਿਨ ਦੀ ਖੁਸ਼ੀ 'ਚ ਅਤੇ ਸਪੁੱਤਰੀ ਸਿਮਰਨਪ੍ਰੀਤ ਕੌਰ ਅਤੇ ਸਮੂਹ ਸੰਧੂ ਪਰਿਵਾਰ ਦੀ ਸੁੱਖ ਸ਼ਾਂਤੀ ਕਾਰੋਬਾਰਾਂ ਦੀ ਚੜ੍ਹਦੀ ਕਲਾ ਵਾਸਤੇ ਸੇਵਕ ਪਰਿਵਾਰ ਨੇ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦਾ ਉਟਾਸਰਾ ਲਿਆ ਹੈ। ਪਾਠ ਹੋਏ ਹਨ, ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕਰਦੇ ਹਨ ਅਤੇ ਅੱਜ ਦੇ ਸਮੂਹ ਸਾਧ ਸੰਗਤ ਦੇ ਲੰਗਰਾਂ ਦੀਆਂ ਸੇਵਾਵਾਂ ਹੋ ਰਹੀਆਂ ਹਨ। ਆਪ ਜੀ ਨੇ ਕਿਰਪਾ ਕਰਨੀ ਸਮੂਹ ਸੰਧੂ ਪਰਿਵਾਰ ਦੇ ਸੋ ਕਾਕੇ ਸੱਚੇ ਪਾਤਸ਼ਾਹ ਬੱਚੇ ਕਾਕਾ ਪ੍ਰਭ ਰੂਪ ਸਿੰਘ ਅਤੇ ਬੇਟੀ ਸੱਚੇ ਪਾਤਸ਼ਾਹ ਜੀ ਉਹ ਸਿਮਰਨਪ੍ਰੀਤ ਕੌਰ ਦੇ ਸਿਰ 'ਤੇ ਮੇਰਾ ਪ੍ਰਿਆ ਹੱਥ ਰੱਖਣਾ। ਆਪਣੇ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ, ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ ਬਣਾਉਣਾ। ਪੂਤਾ ਮਾਤਾ ਕੀ ਅਸੀਸ, ਨਿਮਖ ਨ ਬਿਸਰਾਹੋ, ਤੁਮ ਕਹੋ ਹਰ ਹਰ ਸਦਾ ਭਜੋ ਜਗਦੀਸ਼। ਮਿਹਰਾਂ ਕਰਨੀਆਂ ਸਮੂਹ ਸੰਧੂ ਪਰਿਵਾਰ ਵਿੱਚ ਸੁੱਖ ਸ਼ਾਂਤੀ ਨਾਮਦਾਨ ਚੜ੍ਹਦੀਆਂ ਕਲਾ ਦੀਆਂ ਦਾਤਾਂ ਪ੍ਰਦਾਨ ਕਰਨੀਆਂ ਜੀਓ। ਨੇਕ ਕਮਾਈਆਂ ਵਿੱਚ ਵਾਧੇ ਪਾਉਣੇ, ਕਾਰੋਬਾਰਾਂ ਦੀਆਂ ਤਰੱਕੀਆਂ ਬਖਸ਼ਿਸ਼ ਕਰਨੀਆਂ, ਅੰਗ ਸੰਗ ਸਹਾਈ ਹੋਣਾ ਜੀਓ। ਅਤੇ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀਓ ਬੀਬੀ ਜਸਵੀਰ ਕੌਰ ਜੀ ਵੱਲੋਂ ਆਪਣੇ ਬੱਚਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ, ਆਪ ਜੀ ਨੇ ਕਿਰਪਾ ਕਰਨੀ ਸੇਵਕਾਂ ਦੇ ਬੱਚਿਆਂ ਦੇ ਕਾਰਜ ਰਾਸ ਕਰਵੰਗ ਸੰਗ ਸਹਾਈ ਹੋਣਾ ਜੀਓ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਕੇ ਹਜ਼ੂਰ ਸੇਵਕ ਪਰਿਵਾਰਾਂ ਵੱਲੋਂ ਖਜ਼ਾਨਿਆਂ ਭੰਡਾਰਿਆਂ 'ਚੋਂ ਅੰਮ੍ਰਿਤ ਮਈ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੋਈਆਂ, ਸੂਖਮ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਏ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ। ਸੋ ਕਿਰਪਾ ਕਰੋ ਇਸ ਵੇਲੇ ਪਾਵਨ ਸ਼੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਸਾਧ ਸੰਗਤ ਨੂੰ ਕਿਰਤਾਰਥ ਕਰੋ ਜੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋ ਚਾਹੈ।

0: ਵਾਹਿਗੁਰੂ ਜੀ ਕਾ ਖਾਲਸਾ,
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਚ ਮਹੱਲਾ ਪੰਜਵਾ, ਗੁਰਤਾ ਚੁਖਾਰੇ ਸੋਚੀ ਚੌਗਿਰਦ ਹਮਾਰੇ, ਰਾਮ ਨਾਮ ਲਾਗਾ ਜਮ ਜਟ ਭਾਗਾ ਸਭ ਜੀ ਤੂੰ ਮੇਰੋ ਸੁਖਦਾਤਾ, ਬੰਦਨ ਕਰੇ ਮਨ ਨਿਰਮਲ ਪੂਰਨ ਪੁਰਖ ਵਧਾਤਾ ਰਹਾਓ। ਨਾਨਕ ਪ੍ਰਭ ਅਵਨਾਸੀ, ਤਾ ਕੀ ਸੇਵ ਨਾ ਬਿਰਥੀ ਜਾਸੀ, ਅੰਧ ਕਰੇ ਤੇਰੇ ਦਾਸਾ ਜਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ, ਤਾਤੀ ਬਹੁਨ ਗਈ ਪਾਰ ਬ੍ਰਹਮ ਸਰਨਾਈ, ਰਾਮ ਕਰ ਦੁੱਖ ਲੱਗਿਆ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਾ ਦੀਆਂ ਏਕਾ ਲਿਵਲਾਈ, ਰੱਖ ਲਈਏ ਤਿਨ ਰੱਖਣ ਹਰ ਸਭ ਬਿਆਦ ਮਟਾਈ। ਓ ਨਾਨਕ ਕਿਰਪਾ ਭਈ ਤਾ ਭਇ ਸਹਾਈ ਸਲੋਕ, ਜਾ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤੋ, ਨਾ ਹੋਣਾ ਤੂੰ ਨਹਿ ਚੁਟੈ ਨਿਕਲਣਾ ਜਾਹੀ ਅਦੂਤ। ਸਲੋਕ ਮਹੱਲਾ ਪੰਜਵਾ, ਮਨ ਮਹਿ ਚਿਤਵੋ ਚਿਤਵਨੀ,

ਸਤ ਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਹੋ ਵਿਚਾਰੋ ਤਿਤਕਰ ਗਾਉ ਸੋਹਿਲਾ ਸਿਵਰ ਸਿਰ ਜਨਹਾਰੋ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਉ ਨਿਤ ਨਿਤ ਬੀੜੇ ਸੰਭਾਲੀਅਨ ਦੇਖੈ ਕਾ ਜੀਵਨ ਹਾਰ ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਵਣ ਸਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇਦੇ ਅਵਨ ਰਾਗਾ ਸਾ ਮਹੱਲਾ ਪਹਿਲਾ ਛਿਆ ਘਰ ਛੇ ਗੁਰ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰੱਖ ਵੱਡਾ ਹੀ ਤੋਏ ਰਹਾਉ ਵਿਸਵੋਏ ਤਸਿਆ ਘੜੀਆਂ ਪਹਿਰਾ ਚੁੱਕੀ ਵਾਰੀ ਮਾਹ ਹੋਆ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ ਤਾਰਕਾ ਮੰਡਲ ਮੁਕਤੀ ਧੂਪ ਮਾਲਿਆਂ ਪਵਨ ਚਬਰੋ ਕਰੇ ਸਗਲ ਬਨ ਰਾਏ ਫੂਲਾਂ ਜੋਤੀ ਕੈਸੀ ਆਰਤੀ ਹੋਏ ਭਵਖੰਡ ਨਾ ਤੇਰੀ ਆਰਤੀ ਅਨਹਤਾ ਸੁਦਵਾ ਜੰਤ ਭੇਰੀ ਰਹਾਓ ਸਹਿਸ ਤਾਵੋ ਨੈਣ ਨਨ ਨੈਣ ਹੈ ਹੈ ਤੋਹੇ ਕਹੋ ਸਹਿਸ ਮੂਰਤ ਨਨਾਇਕ ਤੋਹੇ ਸਹਿਸ ਪਦ ਬਿਮਨ ਨਨ ਇਕ ਪਦ ਗੰਧ ਬਿਨ ਸਹਿਸ ਤਾਵ ਗੰਧ ਵਿਚਲਤ ਮੋਹੀ ਸਮਹ ਜੋਤ ਜੋਤ ਹੈ ਸੋਏ ਇਸਦਾ ਚਾਨਣ ਸਮੈ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨੰਦ ਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰੰ ਕੋ ਹੋਏ ਜਾਤੇ ਤੇਰਾ ਨਾ ਵਾਸਾ ਰਾ ਗੌੜੀ ਪੂਰਬੀ ਮਹੱਲਾ ਤੁਮਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੌਤ ਪੁੰਨ ਵੱਡਾ ਹੈ ਰਹਾਉ ਸਾਕਤ ਹਰ ਸਾਧਨਾ ਜਾਣਿਆ ਤਿਨੇ ਅੰਤਰ ਹੋ ਮੈਂ ਕੰਡਾਹੇ ਜਿਉ ਜਿਉ ਚਲਹਿ ਚੁਬਹਿ ਦੁੱਖ ਪਾਵਹਿ ਜਮਕਾਲ ਸਹਸਰ ਡੰਡਾ ਹੈ ਹਰਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਉਹ ਸੁਭ ਖੰਡ ਬਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਸੰਤ ਟਹਿਲ ਕੀ ਈਹਾ ਖਾਟ ਆ ਗਏ ਬਸਨ ਆਉਦ ਕਟ ਮਨ ਗੁਰ ਮਿਲ ਕਾਜ ਰਹਾਓ

अकथकथा जाको आए हर गुर तेहे मन है निज कर मैं।

ते मन की फूल नानक दास मोको कर संतन की तू अंतर जाती।

उपकार संतन की तो दया गया और दासों।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਾਓ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਹੈ ਕਰਨਾਉ ਨਿਧ ਆਵੈ ਧਾਇ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ

ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਹੈ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ। ਅੰਮ੍ਰਿਤ ਵੇਲੇ ਤੋਂ ਹੁਣ ਤੱਕ ਪ੍ਰਗਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ ਹੈ, ਤਾਰਿਆ ਹੈ। ਇਸ ਵੇਲੇ ਸਤਿਗੁਰੂ ਮਹਾਰਾਜ ਜੀਓ ਦੀਵਾਨਾਂ ਦੀ ਸੰਪੂਰਨਤਾ ਅਤੇ ਆਪ ਜੀ ਦੇ ਪਾਵਨ ਸਰੂਪਾਂ ਦੀ ਸੁਖਾਸਨ ਜੀ ਕੀ ਸੇਵਾ ਹੋਈ ਹੈ। ਸੇਵਾ ਕਰਦਿਆਂ ਬਾਣੀ ਪੜ੍ਹਦਿਆਂ ਹੋਈਆਂ ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣੀ ਜੀ, ਅੱਗੇ ਤੋਂ ਸੁਮਤ ਬਖਸ਼ਣੀ। ਅੰਗ ਸੰਗ ਸਹਾਈ ਹੋਣਾ, ਆਪ ਜੀ ਦੇ ਭਾਣੇ ਅੰਦਰ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਰਹਿਣ ਆਈ ਸਰਬੱਤ ਸੰਗਤਾਂ ਦੀ ਭਾਣੇ ਅੰਦਰ ਬਤੀਤ ਕਰਾਉਣੀ ਜੀਓ। ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਣੇ, ਅੰਮ੍ਰਿਤ ਵੇਲੇ ਫਿਰ ਦੀਦਾਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ ਜੀਓ। ਕਿਰਪਾ ਕਰੋ ਇਸ ਵੇਲੇ ਪਾਵਨ ਸਰੂਪ ਸੁੱਖ ਆਸਨ ਸਥਾਨ ਸੱਚਖੰਡ ਵਿਖੇ ਲਿਜਾਣ ਦੀ ਆਗਿਆ ਬਖਸ਼ਿਸ਼ ਕਰੋ। ਰਸਤੇ ਵਿੱਚ ਵਾਧ ਘਾਟ ਸਹਾਈ ਹੋਣਾ, ਆਪ ਸੁੱਖ ਆਨੰਦ ਮਾਨਣੇ ਕਰੋ, ਸੰਗਤਾਂ ਨੂੰ ਖੁਸ਼ੇ ਬਖਸ਼ਣੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ।

Right.

Yeah.

ਵਾਹਿਗੁਰੂ ਜੀ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ

ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀ ਆ ਪਹਾੜ ਸਹਿਸ ਸਿਆਣਪ ਲੱਖ ਹੋਹੇ ਟਾਇਖ ਨ ਚੱਲੈ ਨਾਲ ਕਿਵ ਸਿਆਰਾ ਹੋਈ ਹੈ ਕਿਵ ਕੂੜਾ ਤੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦ

ਪੂਰਾ ਕਥਨਾ ਕਥੀ ਨਾ ਬੋਟ ਕਥ ਕਥ ਕਥੀ ਕੋਟੀ ਕੁਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸਾ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ।

ਇਹ ਬੋਲਣ ਬੋਲੀ ਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਤਬੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈਕ ਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀ ਐ ਸਭਾਪੇ ਸਚਿਆਰ

ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਜੇ ਹਉ ਜਾਣਾ ਅੱਖਾ ਨਾਹੀ ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ।

ਤੇ ਹਾ ਕੋਈ ਨਾ ਸੁਜਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸਵਰਨਾਥ ਸੁਣਿਆ ਤਰਤ ਤਬਲਾ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾਇੰਦ ਸੁਣਿਆ ਮੁਖ ਸਾਲਾ ਹਨੁਮੰਦ

ਗਾਹੋ, ਸੁਣਿਆ ਹੱਥ ਹੋਵੇ ਸੁਗਾਹੋ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ,

ਤਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵ ਹੈ ਮੋਖ ਦੁਆਰ ਮੰਨੈ ਪਰਵਾਰ ਸਾਧਾਰ ਮੰਨੈ ਤਰਾ ਤਾਰੇ ਗੁਰਸਿੱਖ ਮੰਨੈ ਨਾਨਕ ਪਵਹਿ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵ ਹੈ ਦੁਰਗਹਿ ਮਾਨ ਪੰਚੇ ਸੋਹ ਹੈ ਦਰ ਰਾਜ

ਤਿਸ ਸਿਰ ਨਾਹੇ ਜੇ ਫੁਰਮਾਏ ਤੇ ਉੱਤੇ ਪਾਹੇ ਜੇ ਤਾ ਕੀਤਾ ਤੇ ਤਾ ਨਾਓ ਬਿਨ ਨਾਵੈ ਨਾਹੀ ਕੁਥਾਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀ ਹੈ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਣਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮੀ ਆਵ ਹੋ ਜਾਹੁ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਹੋ ਅੰਤਰਗਤ ਤੀਰਥ ਮਲ ਨਹਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵੈਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਮਣ ਸੁਵੇਲਾ ਵਖਤ ਕਮਣ ਕਮਣ ਥਿਤ ਕਮਣ ਵਾਰ ਕਮਣ ਸਿਰ ਉਤੀ ਮਾਹੋ ਕਮਣ ਜੇਤ ਹੋਆ

ਕੋਈ ਕਿਵਕਰਾ ਆਖਾਂ ਕਿਸਾਲਾ ਹੀ ਕਿਉਂ ਵਰਨੀ ਕਿ ਵਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਗਗੈ ਨ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿ ਸੌ ਅਠਾਰਾਂ ਕਹਿਣ ਕਤੇਬਾ ਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਐ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀ ਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਹੇ ਤੀ ਸੁਰਤ ਨਾ ਪਾਈ ਆ ਨਦੀਆ ਤੈ ਵਾਹ ਪਵਹਿ ਸਮੁੰਦ ਨਾ ਜਾਣੀ ਹੈ ਸਮੁੰਦ ਸਾਹ ਸੁਲਤਾਨ ਗਿਰਹ ਸਿਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸਵਰ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ

ਇਹੋ ਅੰਤ ਨਾ ਜਾਣੈ ਕੋਇ, ਬਹੁਤਾ ਕਹੀਐ ਬਹੁਤਾ ਹੋਇ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾ ਹੋਏ, ਬੜੂਚਾ ਹੋਵੇ ਕੋਏ, ਤੇ ਸੂਚੇ ਕਉ ਜਾਣੈ ਸੋਏ। ਜੇ ਵੱਡਾ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗ ਹੈ ਜੋਧ ਅਪਾਰ, ਕਿਤੇ ਅਗਣਤ ਨਹੀਂ ਵਿਚਾਰ।

ਆਖਹ ਕਿਤੇ ਕਿਤੇ ਬੁੱਧ ਆਖਹ ਦਾਨਵ ਆਖਹ ਦੇਵ ਆਖਹ ਸੁਰ ਨਰ ਮੁਨ ਜਨ ਸੇਵ ਕਿਤੇ ਆਖਹ ਆਖਣ ਪਾਹੇ ਕਿਤੇ ਕਹਿ ਕਹਿ ਉਠ ਉਠ ਜਾ।

ਕਥਾ ਲਿਖੀ ਐ ਸਿਰਗਾ ਵਾਰਾ ਗਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰੀ ਸਿਓ ਕਹੀ ਐਨ ਕਿਤੇ ਗਾਵਣ ਹਾਰੇ ਗਾਵਹਿ ਤੋਹਨ ਪੌਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਵਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦੁ ਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰਾ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀ ਐ ਮਨ ਮੋਹਨ ਸੁਰਗਾ ਮੱਛ ਪਏ ਆਲੇ ਗਾਵਨ ਰਤਨੋ ਪਾਏ ਤੇਰੇ ਅਰਸ ਅਰਸ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ।

ਸੱਚ ਸਾਹਿਬ ਸੱਚ ਸਾਚੀ ਨਾਈ ਹੈਪੀ ਹੋਸੀ ਜਾਇ ਨ ਜਾਸੀ ਰਤਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਢੋਲੀ ਧਿਆਨ ਕੀ ਕਰਹਿ ਬੇਭੂਤਾ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਿਸਾ ਆਦੇਸ਼ ਆਦ ਨੀਲ ਨਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਾ ਭੰਡਾਰਨ ਕਟਕਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ

ਲੋਇ ਭੰਡਾਰ ਜੋ ਕਿਛੁ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇ ਸੋ ਤਿਸੈ ਆਦੇ ਸੋ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂ ਜੀਬੋ ਲੱਖ ਹੋਹੇ ਲੱਖ ਹੋਵ ਹੈ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ ਏ ਤਰਾਹੇ ਪਤ ਪਵੜੀਆ।

ਆਖਣ ਜੋਰ ਚੁੱਪੈ ਨਹਿ ਜੋਰਾ, ਜੋਰ ਨ ਮੰਗਣ ਦੇਣ ਨ ਜੋਰਾ, ਜੋਰ ਨ ਜੀਵਨ ਮਰਨ ਨਹਿ ਜੋਰਾ, ਜੋਰ ਨ ਰਾਜਮਾਲ ਮਨ ਸੋਰਾ, ਜੋਰ ਨ ਸੁਰਤੀ ਗਿਆਨ ਵਿਚਾਰ, ਜੋਰ ਨ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉਤਮ ਨੀਚ ਨ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਚ ਪ੍ਰਵਾਣ, ਨਦਰੀ ਕਰਮ ਪਵੈ ਨੀਸਾਣ, ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਅੱਖ ਹੋ ਕਰਮ, ਕੇਤੇ ਪਵਣ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਘਾਟ ਘੜੀਐ ਹੈ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂੰ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਸ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵਦਾਨ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ, ਕੇਤੇ ਨਾਨਕ ਅੰਤ ਅਨੰਤ, ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੈ ਨਾਦ ਬਿਨੋਦ ਕੋਡ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾਟ ਘੜੀਐ ਬਹੁਤ ਅਨੂਪ, ਤਾ ਕੀਆ ਗੱਲਾਂ ਕਥੀਆ ਨਾ ਜਾਹੇ, ਜੇ ਕੋ ਕਹਿ ਪਿੱਛੈ ਪਛਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁੱਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿੰਨ ਮਹਿਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾ ਕੇ ਰੂਪ ਨਾ ਕਥਨੇ ਜਾਹੇ, ਨਾ ਓਹੇ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇ ਲੋਕ ਰਹਿ ਆਨੰਦ, ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤੰਤ ਅਨੰਤ, ਤਿੱਥੈ ਲੋ ਅਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗ ਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਾਤ ਪਾਹਾਰਾ ਧੀਰਜ ਸੁਨਿਆਰ, ਆਹਰਣ ਮਤ ਵੇਦ ਹਥਿਆਰ, ਭੁਖ ਲਾਗਨ ਤਪਤਾਉ ਭਾਂਡਾ ਭਾਉ, ਅੰਮ੍ਰਿਤ ਤਿਤ ਢਾਲ, ਘੜੀਐ ਸਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ, ਸਲੋਕ ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲਾ ਸਗਲ ਜਗਤ, ਚੰਗਿਆਈਆਂ ਬੁਰਿਆਈਆਂ,

ਵਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੁਐ ਪ੍ਰਸਾਦ ਚੱਕਰ ਚੇਹਨ ਹਰ ਬਰਨ ਜਾਤ ਹਰ ਪਾਤ ਨਹਿਨ ਜੇ ਹਰੂਪ ਰੰਗ ਰੇਖ ਭੇਖ ਕੋ ਕਹਿ ਨਾ ਸਕੇ ਅਚਲ ਮੂਰਤ ਅਨਭਉ ਪ੍ਰਕਾਸ਼ ਸਮੇਂ ਤੋਜ ਕਿਹਜੈ ਕੋਟ ਇੰਦਰ ਇੰਦਰਾਣ ਸਾਹਿ ਸਹਾਣ ਗਣਿਜੈ ਤ੍ਰਿਪਵਨ ਮਹੀਪ ਸੁਰ ਨਰ ਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ ਤੁਐ ਸਰਬਨਾਮ ਕਥਾ ਕਮਨ ਕਰਮਨਾਮ ਵਰਣਤ ਸੁਮਤ ਭੋਜੰਗ ਪ੍ਰਯਾਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਨੂਪੇ ਨਮਸਤੰ ਪੇਖੇ ਨਮਸਤੰ ਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਪੰਜੇ ਨਮਸਤੰ ਨਾਮੇ ਨਮਸਤੰ ਅਠਾਮੇ ਨਮਸਤੰ ਕਰਮੰ ਨਮਸਤੰ ਧਰਮੰ ਨਮਸਤੰ ਨਾਮੰ ਨਮਸਤੰ ਧਾਮੰ ਨਮਸਤੰ ਜੀਤੇ ਨਮਸਤੰ ਪੀਤੇ ਨਮਸਤੰ ਬਾਹੇ ਨਮਸਤੰ ਟਾਹੇ ਨਮਸਤੰ ਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਪੰਜੇ ਨਮਸਤੰ ਉਦਾਰੇ ਨਮਸਤੰ ਪਾਰੇ ਨਮਸਤੰ ਸੋਏਕੈ ਨਮਸਤੰ ਨੇਕੈ ਨਮਸਤੰ ਭੂਤੇ ਨਮਸਤੰ ਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਪੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਕਾਤੇ ਨਮਸਤੰ ਨਿਰਧੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਸੋਕੇ ਨਮਸਤੰ ਨਿਰਤਾਪੇ ਨਮਸਤੰ ਥਾਪੇ ਨਮਸਤੰ ਤਿਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਿਰਵਰਗੇ ਨਮਸਤੰ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਰੰਗੇ ਨਮਸਤੰ ਪੰਗੇ ਨਮਸਤੰ ਅਗਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਪਾਤੇ ਨਮਸਤੰ ਮਜਬੇ ਨਮਸਤਸਤਾਜਬੇ ਦੇਸੰ ਦੇਸੇ ਨਮਸਤੰ ਪੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਭਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬਭੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਸਤੁ ਦੇਵੈ ਨਮਸਤੰ ਪੇਹਵੈ ਨਮਸਤੰ ਅਜਨਮੇ ਨਮਸਤੰ ਸੋਭਾਨਮੇ ਨਮੋ ਸਰਬਗੌਣੇ ਨਮੋ ਸਰਬਭਾਉਣੇ ਨਮੋ ਸਰਬਰੰਗੇ ਨਮੋ ਸਰਬਭੰਗੇ ਨਮੋ ਕਾਲਕਾਲੇ ਨਮਸਤਸਤੁ ਦਿਆਲੇ ਨਮਸਤੰ ਵਰਨੇ ਨਮਸਤੰ ਮਰਨੇ ਨਮਸਤੰ ਜਰਾਰੰ ਨਮਸਤੰ ਕਿਰਤਾਰੰ ਨਮੋ ਸਰਬਤੰਦੇ ਨਮੋਸਤ ਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਨਾਨਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤੁਐ ਪ੍ਰਸਾਦ ਰੂਪ ਹੈ ਨੂਪ ਹੈ ਜੂਗ ਹੈ ਭੂ ਹੈ ਲੇਖ ਹੈ ਪੇਖ ਹੈ ਨਾਮ ਹੈ ਕਾਮ ਹੈ ਤੇ ਹੈ ਪੇ ਹੈ ਜੀਤ ਹੈ ਪੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ ਅਨੀਲ ਹੈ ਨਾਦ ਹੈ ਜੇ ਹੈ ਅਜਾਦ ਹੈ ਅਜਨਮ ਹੈ ਵਰਨ ਹੈ ਭੂਤ ਹੈ ਭਰਨ ਹੈ ਗੰਜ ਹੈ ਭੰਜ ਹੈ ਝੂਜ ਹੈ ਚੰਜ ਹੈ ਅਮੀਕ ਹੈ ਰਫੀਕ ਹੈ ਤੰਦ ਹੈ ਬੰਦ ਹੈ ਨਿਰਭੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸੰਭ ਹੈ ਗਮ ਹੈ ਜਮ ਹੈ ਭੂਤ ਹੈ ਛੂਤ ਹੈ ਅਲੋਕ ਹੈ ਸੋਕ ਹੈ ਕਰਮ ਹੈ ਪਰਮ ਹੈ ਜੀਤ ਹੈ ਪੀਤ ਹੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਨੇਕ ਹੈ ਫਿਰ ਏਕ ਹੈ ਭੋਜੰਗ ਪ੍ਰਯਾਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬੇਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰ ਪਰਮ ਰੂਪੇ ਨਮੋ ਜੋਗ ਜੋਗੇ ਸਵਰੰ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰ ਪਰਮ ਬ੍ਰਿਧੇ
नमो शास्त्र पाणे नमो अस्त्र माणे नमो परम ज्ञाता नमो लोक माता पेखी परमी भोगी भुगते नमो जोग जोगे सुवरं परम जुगते नमो नित नारायणे क्रूर कर्मे नमो प्रेत अप्रेत देवे सुतर्मे नमो रोग हर्ता नमो राग रूपे नमो साह साहं नमो पूपे नमो दान दाने नमो मान माने नमो रोग रोगे नमो स्तंग स्नान नमो मंत्र मंत्रं नमो जंत्र जंत्रं नमो एष्ट एष्टे नमो तंत्र तंत्रं सदा सच्चिदानंद सर्वं प्रणासी अनूपे रूपे समस्तुल निवासी सदा सिद्धदा बुद्धदा बृद्ध कर्ता दोर्द अर्दं अगं ओग हर्ता परम परम परमेश वरं प्रोज पालं सदा सर्वदा सिद्ध दाता दयालं छेदी अपेदी अनामं अकामं समस्तो प्राजी समस्तस्तामं तेरा जोर चाचरी छंद जले हैं थले हैं पीत हैं पे हैं प्रभु हैं जू हैं देश हैं पेश हैं पोजंग प्रयात छंद अगाधे अबाधे अनंदी स्वरूपे नमो सर्वमाने समस्ति निदाने नमस्त्वंग निर्नाथे नमस्त्वंग प्रमाथे नमस्त्वं अगंजे नमस्त्वं अपंजे नमस्त्वं अकाले नमस्त्वं अपाले नमो सर्वदेशे नमो सर्वपेशे नमो राज राजे नमो साज साजे नमो साहे नमो माहे नमो गीत गीते नमो प्रीत प्रीते नमो रोख रोखे नमो सोख सोखे नमो सर्व रोगे नमो सर्व भोगे नमो सर्व जीतं नमो सर्व पीतं नमो सर्व ज्ञानं नमो परमतानं नमो सर्व मंत्रं नमो सर्व जंत्रं नमो सर्व दृश्यं नमो सर्व कृष्णं नमो सर्व रंगे त्रिपंगी नंगे नमो जीव जीवं नमो बीज बीजे अखिजे अपिजे समस्तं प्रसिजे कृपालं स्वरूपे कुकर्मं प्रणासी सदा सर्वदा रिद्ध सिद्धं निवासी चर प्रच्छंद त्व प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मं लख कर्मं सर्वं दाता सर्वं ज्ञाता सर्वं पाने सर्वं माने सर्वं प्राणं सर्वं प्राणं सर्वं भुक्ता सर्वं जुक्ता सर्वं देवं सर्वं पेवं सर्वं काले सर्वं पाले रूआल छंद त्व प्रसाद आद रूपा नाद मूर्ता जोन पुरख पार सर्वमान त्रिमान देव पिहवाद उदार सर्व पालक सर्व कालक सर्व कोपन काल जत्र तत्र विराजहि अवधूत रूप रसाल नाम ठाम न जात जा कर रूप रंग न रेख आद पुरख उदार मूर्ता जोन आद सेख देश और न पेश जा कर रूप रेख न राग जत्र तत्र देशा विशा फैले अनुराग नाम काम बेहीन पेखत ताम हूं नह जाहि सर्व मान सर्वत्र मान सदैव मान तताहि एक मूर्त अनेक दर्शन कीन रूप अनेक खेल खेला खेल खेलना।

ਆਤਮਾ ਤੁਨ ਜਾਤ ਜਾ ਕਰ ਜਨਮ ਮਰਨ ਬਿਹੀਨ ਚੱਕਰ ਬੱਕਰ ਫਿਰੈ ਚਤੁਰ ਚੱਕ ਮਾਨੈ ਪੁਰਤੀਨ ਲੋਕ ਚਾਹੁੰਦਾ ਹੈ ਕਿ ਬੇਖਾ ਜਗ ਜਪ ਹੀ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬਿਸਵ ਰਚਿਓ ਸੁਨਿਯਮ ਭਾਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇਸ ਧਰਮ ਧਾਮ ਸੋ ਪਰਮ ਰਹਿਤ ਭੂਤ ਲਖ ਭੇਸ ਅੰਗ ਰਾਗ ਨ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨੁਸਤ ਏਕ ਪੁਰਖ ਅਵਧੂਤ ਗਰਭਗੰਜਨ ਸਰਬ ਭੰਜਨ ਆਦਿ ਰੂਪ ਅਸੂਤ ਅੰਗਹੀਨ ਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬਗੰਤਾ ਸਰਬਹੰਤਾ ਸਰਬ ਤੇਨ ਭੇਖ ਸਰਬ ਸ਼ਾਸਤ੍ਰ ਨ ਜਾਣਹੀ ਜਿਹ ਰੂਪ ਰੰਗ ਅਰੇਖ ਪਰਮ ਵੇਦ ਪੁਰਾਨ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮ੍ਰਿਤ ਪੁਰਾਨ ਸ਼ਾਸਤ੍ਰ ਨਾਵਹੀ ਬਹੁ ਚਿਤ ਮਦ ਭਾਰ ਛੰਦ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰ ਆਸਨ ਭੰਗ ਉਪਮਾਨ ਆਂਗਨ ਭਉ ਪ੍ਰਕਾਸ਼ ਨਿਸ਼ਜਨਾ

ਫੁੱਲ ਅਜੀਮੈ ਰਜਾਏ ਯਕੀਨੈ ਨੇ ਕੁਲ ਤਰੰਗ ਹੈ ਭੇਦ ਹੈ ਭੰਗ ਹੈ ਜੀ ਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਬੇਪੂਤ ਹੈ ਪ੍ਰਭੁਗਤ ਪ੍ਰਭਾ ਹੈ ਸੋ ਜੁਗਤ ਸੁਦਾ ਹੈ ਸਦੈਵੰ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਗਾਧ ਹੈ ਨੂਪ ਹੈ ਓਅੰ ਆਦਿ ਰੂਪੈ ਨਾਦ ਸਰੂਪੈ ਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੁਭੰ ਸਰਬ ਭਾਗੇ ਸੋ ਸੁਰਬਾ ਅਨੁਰਾਗੈ ਤ੍ਰਿਭੁਗਤ ਸਰੂਪ ਹੈ ਅਸ਼ਿਜ ਹੈ ਛੂਤ ਹੈ ਕੇ ਨਰਕੰ ਪ੍ਰਣਾਸ ਹੈ ਪ੍ਰਿਥੀਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਬੇਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਬੇਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਨੰਗ ਹੈ ਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਅਜੈ ਹੈ ਬੈ ਹੈ ਭੂਤ ਹੈ ਤੂਤ ਹੈ ਨਾਸ ਹੈ ਉਦਾਸ ਹੈ ਤੰਦ ਹੈ ਬੰਧ ਹੈ ਭਗਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਲਿਖ ਹੈ ਦਿਖ ਹੈ ਲੇਖ ਹੈ ਭੇਖ ਹੈ ਅਟਾਹ ਹੈ ਗਾਹ ਹੈ ਸੰਭ ਹੈ ਗੰਭ ਹੈ ਨੀਲ ਹੈ ਨਾਦ ਹੈ ਨਿਤ ਹੈ ਸੁਨਿਤ ਹੈ ਜਾਤ ਹੈ ਜਾਦ ਹੈ ਚਪਟ ਛੰਦ ਤਪਟ ਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਯੁਕਤਾ ਸਰਬੰ ਮੁਕਤਾ ਰਸਾਵਲ ਛੰਦ ਤਵੈ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸੇ ਨੰਗੰ ਸਰੂਪੇ ਅਪੰਗੰ ਬੇਭੂਤੇ ਪ੍ਰਮਾਥੰ ਪ੍ਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਬੇਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨ ਪੋਤਰਾ ਨ ਪੁੱਤਰਾ ਨ ਸੁਤਰਾ ਨ ਮਿੱਤਰਾ ਨ ਤਾਤਾ ਨ ਮਾਤਾ ਨ ਜਾਤਾ ਨ ਪਾਤਾ ਨਿਰਸਾਕੰ ਸਰੀਕ ਹੈ ਮਿੱਤੋ ਮੀਕ ਹੈ ਸਦੈਵੰ ਪ੍ਰਭਾ ਹੈ ਜੈ ਹੈ ਜਾ ਹੈ ਭਗਵਤੀ ਛੰਦ ਤੈ ਪ੍ਰਸਾਦ ਕੇ ਜਾਹਰ ਜਹੂਰ ਹੈ ਕੇ ਹਾਜਰ ਹਜੂਰ ਹੈ ਮੇਸੁਲ ਸਲਾਮ ਹੈ ਸਮਸਤੁਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਹੁਸਨਲ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ ਕਰੀਮ ਹੈ ਕੇ ਰੋਜੀ ਦੇਹੰਦ ਹੈ ਕੇ ਰਾਜ ਕਰਹਿੰਦ ਹੈ ਕਰੀਮੁਲ ਕਮਾਲ ਹੈ ਕੇ ਹੁਸਨੁਲ ਜਮਾਲ ਹੈ ਗਨੀਮੁਲ ਖਿਰਾਜ ਹੈ ਗਰੀਬੁਲ ਨਿਵਾਜ ਹੈ ਹਰੀ ਫੁੱਲ ਸਿਕੰਨ ਹੈ ਹਿਰਾਸੁਲ ਫਿਕੰਨ ਹੈ ਕਲੰਕੰ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਅਗੰਜੁਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤੁਲ ਜੁਬਾ ਹੈ ਕੇ ਸਾਹਿਬ ਕਿਰਾ ਹੈ ਕੇ ਨਰਕੰ ਪ੍ਰਣਾਸ ਹੈ ਬਹਿਸ ਤੁਲ ਨਿਵਾਸ ਹੈ ਕੇ ਸਰਬੁਲ ਗਵੰਨ ਹੈ ਮੇਸੁਲ ਰਵੰਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ ਪਰਮ ਪਰਮੀਸ ਹੈ ਸਮਸਤੁਲ ਅਦੀਸ ਹੈ ਦੇਸੁਲ ਅਲੇਖ ਹੈ ਮੇਸੁਲ ਅਪੇਖ ਹੈ ਜਮੀਨੁਲ ਜਮਾ ਹੈ ਮੀਕੁਲ ਇਮਾ ਹੈ ਕਰੀਮੁਲ ਕਮਾਲ ਹੈ ਕੇ ਜੁਰਤ ਜਮਾਲ ਹੈ ਕੇ ਅਤਲੰਗ ਪ੍ਰਕਾਸ਼ ਹੈ ਕੇ ਮਿੱਤੋ ਸੁਬਾਸ ਹੈ ਕੇ ਅਜਬ ਸਰੂਪ ਹੈ ਕੇ ਮਿੱਤੋ ਬੇਭੂਤ ਹੈ ਕੇ ਮਿੱਤੋ ਪਸਾ ਹੈ ਕੇ ਆਤਮ ਪ੍ਰਭਾ ਹੈ ਕੇ ਅਤਲੰਗ ਅਨੰਗ ਹੈ ਕੇ ਮਿੱਤੋ ਭੰਗ ਹੈ ਮਦ ਭਾਰ ਛੰਦ ਤੈ ਪ੍ਰਸਾਦ ਮੁਨ ਮਨ ਪ੍ਰਣਾਮ ਗੁਣਗਨ ਮੁਦਾਮ ਅਰਬਰਾਗੰਜ ਹਰ ਨਰ ਪ੍ਰਭਾਂਜਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਬਰਨਰ ਮੰਡਨ ਭਵ ਅਨਾਥ ਮੁਨ ਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਥਰ ਮੁਦਾਮ ਆਨ ਸ਼ਜ ਗੰਗ ਆਸਨ ਭੰਗ ਉਪਮਾ ਪਾਰ ਗਤ ਮਿਤ ਉਦਾਰ ਜਲ ਥਲ ਮੰਡ ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤਨ ਭਵ ਅਨਾਥ ਤ੍ਰਿਤ ਤਤ ਪ੍ਰਾਸ ਆ ਜਾਨ ਬਾਹੋ ਏਕੈ ਸਦਾ ਓਅੰਕਾਰਾਦ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮਾਨ ਛਿਜ ਗਾਤ ਆਜ ਜਨਮ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠੱਟ ਅਪਾਰ ਆਢੀਠ ਧਰਮਤ ਢੀਠ ਕਰਮਾਨ ਬ੍ਰਣ ਅਨੰਤ ਦਾਤ ਮਹੰਤ ਹਰ ਬੋਲ ਮਨਾ ਛੰਦ ਤਵੈ ਪ੍ਰਸਾਦ ਕਰੁਣਾਲਾ ਹੈ ਰਕਾਲਾ ਹੈ ਖਲ ਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰਬੋਬਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨਮਾਨਿਆ ਹੈ ਜੁਗ ਜਾਨਿਆ ਹੈ ਸਰਬੰ ਭਰ ਹੈ ਸਰਬੰ ਕਰ ਹੈ ਸਰਬ ਪਾਸਿਆ ਹੈ ਸਰਬਨਾਸਿਆ ਹੈ ਕਰੁਣਾ ਕਰ ਹੈ ਵਿਸਵੰ ਭਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡ ਸੈਂ ਕਲਖੰਡ ਸੈਂ ਪਰਤੇ ਪਰ ਹੈ ਕਰੁਣਾ ਕਰ ਹੈ ਜਪਾ ਜਪ ਹੈ ਥਪਾ ਥਪ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰੁਣਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ ਧਰਣੀ ਧ੍ਰਿਤ ਹੈ ਧਰਣੀ ਧ੍ਰਿਤ

ਹੈ। ਅੰਮ੍ਰਿਤ ਸਵਰ ਹੈ, ਪਰਮੇਸ਼ਵਰ ਹੈ, ਕ੍ਰਿਤਾ ਕ੍ਰਿਤ ਹੈ, ਮ੍ਰਿਤਾ ਮ੍ਰਿਤ ਹੈ, ਅਜਬਾ ਕ੍ਰਿਤ ਹੈ, ਮ੍ਰਿਤਾ ਮ੍ਰਿਤ ਹੈ, ਨਿਰਨਾਇਕ ਹੈ, ਖਲਕਾਇਕ ਹੈ, ਵਿਸਵੰ ਭਰ ਹੈ, ਕਰੁਣਾਲਾ ਹੈ, ਨਿਤਨਾਇਕ ਹੈ, ਸਰਬ ਪਾਇਕ ਹੈ, ਪਪੰਜਨ ਹੈ, ਰਗੰਜਨ ਹੈ, ਰਿਪਤਾਪਨ ਹੈ, ਜਪਜਾਪਨ ਹੈ, ਅਕਲੰਕ੍ਰਿਤ ਹੈ, ਸਰਬਾਕ੍ਰਿਤ ਹੈ, ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮਾ ਹੈ, ਸਰਬਾਤਮਾ ਹੈ, ਆਤਮਵਾਸ ਹੈ, ਜਸ ਕੇ ਜਸ ਹੈ, ਭੁਜੰਗ ਪ੍ਰਯਾਤ ਛੰਦ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਨਮੋ ਰਾਜ ਸਿੰਘ ਤਾਮ ਸਿੰਘ ਸ਼ਾਂਤ ਰੂਪੇ, ਨਮੋ ਪਰਮ ਤਤੰਗ ਤਤੰਗ ਸਰੂਪੇ, ਨਮੋ ਜੋਗ ਜੋਗੇ, ਨਮੋ ਗਿਆਨ ਗਿਆਨੇ, ਨਮੋ ਮੰਤਰ ਮੰਤਰੇ, ਨਮੋ ਧਿਆਨ ਧਿਆਨੇ, ਨਮੋ ਯੁੱਧ ਯੁੱਧੇ, ਨਮੋ ਗਿਆਨ ਗਿਆਨੇ, ਨਮੋ ਭੋਜ ਭੋਜੇ, ਨਮੋ ਪਾਨ ਪਾਨੇ, ਨਮੋ ਕਲਹ ਕਰਤਾ, ਨਮੋ ਸ਼ਾਂਤ ਰੂਪੇ, ਨਮੋ ਇੰਦਰ ਇੰਦਰੇ, ਨਾਦੰ ਬੇਭੂਤੇ, ਕਲੰਕਾਰ ਰੂਪੇ, ਅਲੰਕਾਰ ਅਲੰਕੇ, ਨਮੋ ਆਸ ਆਸੇ, ਨਮੋ ਬਾਂਕ ਬਾਂਕੇ, ਭੰਗੀ ਸਰੂਪੇ, ਨੰਗੀ ਨਾਮੇ, ਤ੍ਰਿਭੰਗੀ ਤ੍ਰਿਕਾਲੇ, ਨੰਗੀ ਕਾਮੇ, ਏਕ ਸ਼੍ਰੀ ਛੰਦ, ਅਜੈ ਅਲੈ ਭੈ ਬੈ ਭੂ ਅਜੂ ਅਨਾਸ ਅਕਾਸ ਗੰਜ ਪੰਜ ਲੱਖ ਪੱਖ ਕਾਲ ਦਿਆਲ ਰੇਖ ਭੇਖ ਨਮ ਕਮ ਗਾ ਹਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਰਾਗੇ ਨਰੰਗੇ ਨਰੂਪੇ ਨਰੇਖੇ ਅਕਰਮੰ ਅਪਰਮੰ ਅਗੰਜੇ ਲੇਖੇ ਭੁਜੰਗ ਪ੍ਰਯਾਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਨਾਮੇ ਸਮਸਤੁਲ ਨਿਵਾਸੇ ਨਿਰਕਾਮੇਂ ਬਿਭੂਤੇ ਸਮਸਤੁਲ ਸਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਬਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤੁਲ ਨਿਵਾਸੀ ਅਜਾਇਬ ਬੇਭੂਤੇ ਗਜਾਇਬ ਗਨੀਮੇ ਹਰੀਅੰ ਕਰੀਅੰ ਕਰੀਮਲ ਰਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੰਜਮ ਭਾਵ ਸੁਭੰਗ

0: Ваге груди.
1: Пати.
2: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸ੍ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੁਗ ਜਤੀ ਕੇ ਸੂਰ ਸੁਰਾਦਨ ਸੁਧ ਸੁਧਾਦਿਕ

ਸਾਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

和ぐる和ぐる和ぐる和

Good.

Guru, Guru, Guru, Guru, Guru, Guru, Guru, Guru, Guru.

ਅਕਾਲ ਮੂਰਤੀ ਅਜੂਨੀ ਸਭ ਹੂੰਗ ਪ੍ਰਸਾਦ ਆਸਾ ਮਹੱਲਾ ਪਹਿਲਾ।

ਕੁੜੇ ਆਪਣੇ ਆਪ ਸੱਜ ਆਪਣੇ ਰਚਨਾ ਦੇ ਗੁਰੂ ਸੱਜਿਆ ਕਰਿਆ ਸੰਡਿਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਤੇ ਵੈ ਕਰੇ ਪਸਾਓ ਤੂੰ ਜਾਣੇ ਸਭ ਸਹਿ ਦਿਲ ਸਹਿ ਕਰਿਆ ਸੰਡਿਠੋ ਚਾਓ।

ਸੱਚੇ ਤੇ ਆਖਿਆ ਲੱਖ ਕਰੋੜ ਸੱਚਾ ਸਭ ਤਾਣ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੇ ਆਏ।

ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਨੇ ਇੱਕ ਨਾ ਹੁਕਮ ਕਰੇ ਵਿਨਾਸ਼।

ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਚ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗਿਜ ਪ੍ਰਜਮ ਤੋ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡਾ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗਹਿ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਪਤ ਵਿਸਮਾਦ ਸਲਾਹਾ ਵਿਸਮਾਦ ਉਚੜ ਵਿਸਮਾਦ ਰਾਹਾ ਵਿਸਮਾਦ ਨੇੜਾ ਵਿਸਮਾਦ ਦੂਰ

ਛੋੜਿਆ ਪਿੰਨੇ ਭੋਗ ਭੋਗ ਕਹਿ ਹੋਏ ਪਸਮਣ ਫਰ ਸਦਾਇਆ ਵੱਡਾ ਹੋਇਆ ਦੁਨੀਦਾਰ ਕਾ ਸਿੰਘ ਕਾ ਚਲਾਇਆ ਅੱਗੇ ਕਰਨੀ ਕਿਰਤ ਵਾਚਿਆ।

ਮੁਸਲਮਾਨਾਂ ਸਿਫਤ ਸਰੀਰ ਪੜ ਪੜ ਕਹਿ ਵਿਚਾਰ ਬੰਦੇ ਸੇ ਜਿਪਾ ਵਿੱਚ ਮੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹਿਸਾਲਾ ਹਣ ਦਰਸ਼ਨ ਰੂਪ ਅਪਾਰ ਤੀਰਥ ਨਾਵੇਂ ਅਰਚਾ ਪੂਜਾ ਅਗਰ ਬਸ ਬੇਕਾਰ ਜੋਗੀ ਸੁਣ

ਬਿਨ ਸਤਿਗੁਰੂ ਕਿਨੇ ਨਾ ਪਾਇਆ, ਬਿਨ ਸਤਿਗੁਰੂ ਕਿਨੇ ਨਾ ਪਾਇਆ। ਸਤਿਗੁਰੂ ਵਿੱਚ ਆਪ ਰੱਖਣ ਵਾਰ ਪ੍ਰਗਟਾ ਸੁਣਾਇਆ, ਸਤਿਗੁਰੂ ਮਿਲਿਆ ਸਦਾ ਮੁਕਤ ਹੈ ਜਿਹਨੇ ਵਿੱਚੋਂ ਮੋਹ ਚੁਕਾਇਆ।

ਵਿੱਚ ਜੰਮਿਆ, ਹੋਂ ਵਿੱਚ ਮੁਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਾਇਆ, ਹੋਂ ਵਿੱਚ ਖਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਚਿਆਰ ਕੂੜਿਆਰ, ਹੋਂ ਵਿੱਚ ਪਾਪ ਵਿਚਾਰ, ਹੋਂ ਵਿੱਚ

ਹੋਣੀ ਸੱਚਾ ਸਾਹਿਬ ਇੱਕ ਤੂੰ ਜਿਹਨੇ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰੂ ਮਿਲੇ ਸੱਚ ਪਾਇਆ ਦਿਨ ਕਹਿ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ

0: ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ
1: ਪਹਿ ਅਰਦਾਸ ਜੀਓ ਕਿੰਨਾ।

Thank you.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬੱਚਿਆਂ ਦਾ ਜਿਵੇਂ ਆਪ ਜੀ ਨੂੰ ਪਾਵਨ ਅਮਰ ਪਿੰਡ ਬਣ ਨਾਲ ਜੋੜਿਆ ਹੈ। ਸੋ ਸਤਿਮੇਵ ਚਰਨਾਂ ਦੀ ਅਰਦਾਸ ਹੈ ਕਿ ਇਸੇ ਤਰ੍ਹਾਂ ਬੱਚਿਆਂ ਦੇ ਸਿਰ 'ਤੇ ਹੱਥ ਰੱਖਣ ਅਤੇ ਗੁਰੂ ਸ਼ਬਦ ਦੇ ਨਾਲ ਜੁੜੇ ਰਹਿਣ। ਆਪਾਂ ਬੱਚਿਆਂ ਨੂੰ ਇੱਕ ਸ਼ਬਦ ਦਿੰਦੇ ਹਾਂ ਕੰਠ ਕਰਨ ਵਾਸਤੇ, ਉਹ ਸ਼ਬਦ ਬੱਚਿਆਂ ਨੇ ਪੂਰਾ ਸਮਾਂ ਹੁੰਦਾ ਜਿੰਨਾ ਸੈਸ਼ਨ ਉਹਦੇ ਵਿੱਚ ਕੰਠ ਕਰਨਾ ਹੁੰਦਾ ਹੈ। ਅਤੇ ਸੋ ਇੱਕ ਬੱਚੀ ਹੈ ਜੀਵਲ ਕੌਰ, ਜਿਸ ਨੇ ਸ਼ਬਦ ਆਪਾਂ ਨੂੰ ਹਜੇ 5 ਹਫ਼ਤੇ ਹੋਏ ਨੇ ਸਟਾਰਟ ਕੀਤੇ ਨੂੰ ਸੈਸ਼ਨ ਨੂੰ, ਅਤੇ ਬੱਚੀ ਨੇ ਸ਼ਬਦ ਕੰਠ ਕੀਤਾ ਹੈ। ਸ਼ਬਦ ਦਾ ਜੋ ਆਪਣਾ ਇਸ ਸਾਲ ਦਾ ਹੈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਰੋਗਾ, ਉਹ ਬੱਚੀ ਆਪ ਜੀ ਨੂੰ ਸ਼ਬਦ ਸਰਵਣ ਕੋ ਆਏਗੀ। ਅਤੇ ਉਸ ਤੋਂ ਬੱਚੇ ਗੁਰੂ ਮੰਤਰ ਦਾ ਪਾਠ ਕਰਨਗੇ। ਬੱਚੀ ਜੀਵਲ ਕੌਰ, 2 ਮਿੰਟ ਰੁਕੋ ਬੇਟਾ ਜੀ, ਆਜੋ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਲਠ ਮਹੱਲਾ ਪੰਜਵਾਂ, ਕਰ ਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਪੈ ਰੋਗਾ, ਕੋਠ ਬਿਗਨ ਲਾਥੇ ਪ੍ਰਭ ਸਰਨ ਪ੍ਰਗਟੇ ਪਲੇ ਸੰਜੋਗਾ, ਪ੍ਰਭ ਬਾਣੀ ਸਬਦ ਸੁਪਾਖਿਆ, ਗਾਵੋ ਸੁਣੋ ਪੜੋ ਮਿਥ ਪਾਈ, ਗੁੜ ਪੂਰੈ ਤੂੰ ਰਾਖਿਆ ਰਹਾਓ। ਸਚਾ ਸਾਹਿਬ ਅੰਮ੍ਰਿਤ ਵਡਾਈ, ਭਗਤ ਪਛਲੇ ਆਲਾ, ਸੰਤਾਂ ਕੀ ਪੈਜ ਰੱਖਦਾ ਆਇਆ, ਆਦ ਬਿਦ ਪ੍ਰਤਿਪਾਲਾ। ਹਰ ਅੰਮ੍ਰਿਤ ਨਾਮ ਪੂਜਨ ਨਿਤ ਪੁੰਜੋ, ਸਰਬ ਵੇਲਾ ਮੁਖ ਪਾਵੋ, ਜਰਾ ਮੁਰਾ ਟਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣਿਆਈ, ਪ੍ਰਗਟ ਪਈ ਸਗਲੇ ਜੁਗ ਅੰਤਰ, ਗੁਰ ਨਾਨਕ ਕੀ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਬਹੁਤ ਬਹੁਤ ਧੰਨਵਾਦ ਬੱਚੇ ਜੀਵਲ ਕੌਰ ਦਾ। ਇਹ ਬੱਚਿਆਂ ਲਈ ਇੱਕ ਇੰਸਪੀਰੇਸ਼ਨ ਵੀ ਹੈ ਕਿ ਜਿਹੜਾ ਬੱਚਿਆਂ ਨੇ ਪੂਰੇ ਸਾਲ 'ਚ ਸ਼ਬਦ ਕੰਠ ਕਰਨਾ ਹੈ, ਉਹਨੇ 4-5 ਹਫ਼ਤੇ ਦੇ ਵਿੱਚ ਹੀ ਇਹ ਕੰਠ ਕੀਤਾ ਹੈ। ਇੱਥੇ ਆਵੇ ਬੇਟਾ ਜੀ, ਹੁਣ ਆਪ ਜੀ ਨੂੰ ਬੱਚੇ ਗੁਰਮੰਤਰ ਦਾ ਜਾਪ ਕਰਵਾਉਣਗੇ। ਅਤੇ ਅਸੀਂ ਹਰ ਵੀਕ ਇਹ ਬੱਚਿਆਂ ਨੂੰ ਗੁਰਮੰਤਰ ਅਤੇ ਮੂਲ ਮੰਤਰ ਦਾ ਬੱਚੇ ਜਿੰਨੇ ਵੀ ਕਰ ਸਕਦੇ ਹਨ, ਜੇ ਬੱਚੇ ਜ਼ਿਆਦਾ ਹੋਇਆ ਕਰਨੀ ਆਪਾਂ 2 ਗਰੁੱਪ ਬਣਾ ਲਿਆ ਕਰਾਂਗੇ। ਇੱਕ ਪਹਿਲੀ ਵਾਰੀ ਇਹ ਕਰੀਏ, ਫਿਰ ਸੈਕਿੰਡ ਵਾਰੀ ਆਪਾਂ ਇਸ ਤਰ੍ਹਾਂ ਕਰਾਂਗੇ। ਪਰ ਮੈਂ ਚਾਹੁੰਦਾ ਬੱਚੇ ਛੋਟੇ ਵੀ ਆ, ਜਿਹੜੇ ਨਹੀਂ ਵੀ ਆਪ ਬੋਲ ਸਾਹਿਬ ਨਾਲ ਬੈਠਣਾ ਕਿ ਸਟੇਜ 'ਤੇ, ਤਾਂ ਕਿ ਉਹਨੂੰ ਸਟੇਜ ਦਾ ਝਾਕਾ ਦੂਰ ਹੋਵੇ, ਹੌਲੀ ਹੌਲੀ ਫਿਰ ਉਹ ਕਰਨ ਵੀ ਲੱਗ ਪੈਣਗੇ ਉਹ। ਤਾਂ ਇਸ ਕਰਕੇ ਆਪਾਂ ਇਹ ਸ਼ੁਰੂਆਤ ਕੀਤੀ ਹੈਗੀ ਆ ਕਿ ਬੱਚੇ ਗੁਰਮੰਤਰ ਅਤੇ ਮੂਲਮੰਤਰ ਦਾ ਪਾਠ ਕਰਿਆ ਕਰਨਗੇ। ਆਓ ਆਪਾਂ ਹੁਣ ਬੱਚਿਆਂ ਕੋਲੋਂ, ਅਤੇ ਬਈ ਆਪ ਜੀ ਨੇ ਸਾਰਿਆਂ ਨੇ ਸਾਥ ਦੇਣਾ ਬੱਚਿਆਂ ਦੇ, ਇਹਨੂੰ ਹੌਸਲਾ ਅਫਜ਼ਾਈ ਕਰਨੀ ਆ ਪਹਿਲਾਂ ਦੀ। ਅਤੇ ਚਲੋ ਸ਼ੁਰੂ ਕਰੇ ਜੀ, ਕਰੋ ਸ਼ੁਰੂ ਬੇਟਾ ਜੀ।
2: ਗੁਰੂ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

0: ਚਲੋ ਹੁਣ ਬੈਠੋ ਸਕਦੇ ਜਗ੍ਹਾ ਤੇ। ਬਹੁਤ ਬਹੁਤ ਧੰਨਵਾਦ ਬੱਚਿਆਂ ਨੇ ਆਪ ਜੀ ਨੂੰ ਵਾਹਿਗੁਰੂ ਦੇ ਗੁਰਮੰਤਰ ਦੇ ਨਾਲ ਜੋੜਿਆ ਹੈ ਤੇ ਬੱਚਿਆਂ ਨੂੰ ਇਹ ਵਧੀਆ ਓਪਰਚੁਨਿਟੀ ਹੈ ਅਸੈਂਬਲੀ ਦੇ ਵਿੱਚ ਆ ਕੇ ਸਟੇਜ ਤੇ ਬੈਠ ਕੇ ਸਿਮਰਨ ਕਰਨਾ, ਜਿੱਥੇ ਆਪ ਸਿਮਰਨ ਜੁੜਦੇ ਹਨ ਤੇ ਦੂਸਰਿਆਂ ਨੂੰ ਵੀ ਨਾਲ ਜੋੜਦੇ ਹਨ। ਤੋ ਬਹੁਤ ਬਹੁਤ ਧੰਨਵਾਦ ਬੱਚਿਆਂ ਦਾ। ਤੇ ਇਸੇ ਤਰ੍ਹਾਂ ਮੈਂ ਬਾਪਾ ਨੂੰ ਬੇਨਤੀ ਕਰਦਾ ਕਿ ਬੱਚਿਆਂ ਨੂੰ ਮੂਲ ਮੰਤਰ ਲਈ ਵੀ ਤਿਆਰ ਕਰੋ। ਤੋ ਅਗਲੇ ਹਫ਼ਤੇ ਆਪਾਂ ਮੂਲ ਮੰਤਰ ਵੀ ਆਪਾਂ ਕਰਾਂਗੇ। ਇੱਕ ਬੇਨਤੀਆਂ ਹਨ। 17 ਅਕਤੂਬਰ ਦਿਨ ਸ਼ਨੀਵਾਰ ਨੂੰ ਆਪਾਂ ਬੱਚਿਆਂ ਵੱਲੋਂ ਕੀਰਤਨ ਦਰਬਾਰ ਹੈ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਨੂੰ ਸਮਰਪਿਤ। ਤੋ ਇਹ ਸਮਾਂ ਉਦੋਂ 1:30 ਵਜੇ ਤੋਂ ਲੈ ਕੇ ਸ਼ਾਮ ਦੇ 4:30 ਵਜੇ ਤੱਕ ਹੋਵੇਗਾ। ਤੋ ਜਿਹਨਾਂ ਬੱਚਿਆਂ ਨੇ ਗਰੁੱਪ, ਜਿਵੇਂ ਇਹ ਬੱਚਿਆਂ ਨੇ ਹੁਣ ਸਿਮਰਨ ਕੀਤਾ ਹੈ ਜਾਂ ਬੱਚਿਆਂ ਨੇ ਐਜ਼ ਏ ਗਰੁੱਪ ਮੂਲ ਮੰਤਰ ਪੜ੍ਹਨਾ ਹੈ, ਉਹ ਸਾਨੂੰ ਆਪਣਾ ਨਾਮ ਦੇ ਦੇਣ ਤਾਂ ਕਿ ਅਸੀਂ ਟਾਈਮ ਪਹਿਲਾਂ ਹੀ ਅਲੋਟ ਕਰ ਸਕੀਏ ਉਹਨਾਂ ਨੂੰ। ਉਸ ਦਿਨ ਸਮੇਂ ਸਿਰ ਟਾਈਮ ਨਹੀਂ ਦਿੱਤਾ ਜਾਵੇਗਾ ਕਿਉਂਕਿ ਟਾਈਮ ਆਪਣਾ ਲਿਮਿਟ ਹੋਏਗਾ ਉਸ ਦਿਨ, ਕਿਉਂਕਿ ਬਾਕੀ ਗੁਰਦੁਆਰਾ ਸਾਹਿਬ ਦੇ ਵਿੱਚ ਵੱਲੋਂ ਵੀ ਬੱਚੇ ਉਸ ਦਿਨ ਭਾਗ ਲੈਣਗੇ। ਤੋ ਸਾਰੇ ਸਾਂਝਾ ਅਸੀਂ ਗ੍ਰੇਟਰ ਸਿਆਟਲ ਵੱਲੋਂ ਇਹ ਪ੍ਰੋਗਰਾਮ ਆਪਾਂ ਉਲੀਕਿਆ ਹੈ 17 ਅਕਤੂਬਰ ਨੂੰ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ। ਤੋ ਦੂਸਰਾ ਆਪਣਾ ਜਪਜੀ ਸਾਹਿਬ ਸ਼ੁੱਧ ਉਚਾਰਨ ਅਤੇ ਕੰਠ ਮੁਕਾਬਲਾ ਵੀ ਆਪਣਾ ਹੈ। ਅਸੀਂ ਪੇਪਰ ਪਿਛਲੇ ਵੀਕ ਵੱਡੇ ਸੀ ਬੱਚਿਆਂ ਨੂੰ, ਉਹਦੀ ਕਲਾਸ ਜਿੰਨੇ ਇੰਨੇ ਬੱਚਿਆਂ ਨੇ ਪੌੜੀਆਂ ਕੰਠ ਕਰਨੀਆਂ ਹਨ ਉਹ ਡਿਟੇਲ ਸਾਰੀ ਉਸ ਵਿੱਚ ਦਿੱਤੀ ਹੋਈ ਹੈ। ਉਸ ਮੁਤਾਬਕ ਆਪ ਜੀ ਨੇ ਸ਼ੁੱਧ ਉਚਾਰਨ ਅਤੇ ਕੰਠ ਦੋਨਾਂ ਦਾ ਬਰਾਬਰ ਦਾ ਸੀ, ਜੋ ਪੁਆਇੰਟ ਸਕੋਰਿੰਗ ਹੈ ਉਹ ਬਰਾਬਰ ਦੀ ਹੋਵੇਗੀ ਇਸ ਵਾਰ। ਤੋ ਆਪ ਜੀ ਨੇ ਧਿਆਨ ਦੇਣਾ ਹੈ ਕਿ ਬੱਚੇ ਉਸ ਦਾ ਉਚਾਰਨ ਸ਼ੁੱਧ ਵੀ ਕਰਨ ਅਤੇ ਨਾਲ ਜੇ ਕੰਠ ਕਰਦੇ ਹਨ ਤਾਂ ਉਹਦੇ ਇੱਕ ਜੋ ਸਕੋਰਿੰਗ ਹੈ ਉਹ ਇਕੁਅਲ ਹੈ। ਤੋ ਤੀਸਰੀ ਬੇਨਤੀ ਹੈ ਕਿ ਆਪਣੀ ਟੀਚਰ ਦੀ ਮੀਟਿੰਗ ਅੱਜ 12:40 'ਤੇ ਹੈ। ਤੋ ਸਾਰੇ ਟੀਚਰ ਸਾਹਿਬਾਨ ਨੂੰ ਬੇਨਤੀ ਹੈ ਕਿ ਆਪ ਮੀਟਿੰਗ ਅਟੈਂਡ ਕਰਨਾ ਜੀ। ਇਸ ਦੇ ਨਾਲ ਹੀ ਬੱਚੇ ਨੇ ਮੂਲ ਮੰਤਰ ਕਰਨ ਉਸ ਦਾ ਸਮਾਪਤ ਕਰ ਰਹੇ ਹਾਂ। ਆਜੋ ਬੇਟਾ ਜੀ।
1: ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਓਂਕਾਰ ਆਦਿ ਸੱਚ ਮੁਕਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਬਹੁਤ ਬਹੁਤ ਧੰਨਵਾਦ ਬੱਚੇ ਦਾ। ਦੇਖੋ ਆਪਣੇ ਆਪ ਹੀ ਆਈ ਹੈ ਵੀ ਮੈਂ ਮੂਲ ਮੰਤਰ ਦਾ ਪਾਠ ਕਰਨਾ। ਇਸ ਤਰ੍ਹਾਂ ਚਾਹੀਦਾ ਬੱਚਿਆਂ ਨੂੰ ਆਪਣੇ ਆਪ ਹੀ ਆਉਣ ਅਤੇ ਸ਼ਬਦ ਪੜ੍ਹਨ ਲਾ ਕੇ। ਇਸ ਦੇ ਨਾਲ ਹੀ ਅਸੈਂਬਲੀ ਸਮਾਪਤੀ ਆ ਫਤਿਹ ਜੀ ਸਾਂਝ ਪਈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਹਾਜ਼ਰਾ ਹਜ਼ੂਰ ਸਰਕਲਾ ਭਰਪੂਰ ਚੌਰ ਤਾਹ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਬਾਈ ਜੋੜ ਬੱਠੀ ਸਾਹ ਸੰਗ ਜੀ ਗੁਰਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਧੰਨਵਾਦ ਹੈ ਗੁਰੂ ਘਰ ਦੇ ਵਜ਼ੀਰ ਭਾਈ ਦਰ ਸਿੰਘ ਹਰਦੀਪ ਸਿੰਘ ਔਰ ਗੁਰੂ ਘਰ ਦੇ ਹਜ਼ੂਰੀ ਰਾਗੀ ਜਿੱਥੇ ਮੈਂ ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਸ਼ਬਦ ਗੁਰਬਾਣੀ ਅਤੇ ਗੁਰੂ ਜੀ ਬਾਣੀ ਦੇ ਨਾਲ ਜੋੜਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਹਫ਼ਤਾਵਾਰੀ ਦੀਵਾਨ ਆਰੰਭ ਹੋਣ ਜਾ ਰਹੇ ਨੇ। ਸਾਡੇ ਕੋਲ ਮਹਾਨ ਕੌਮ ਦੇ ਮਹਾਨ ਕਥਾਬਾਜਕ ਭਾਈ ਬਿੰਦਰਪਾਲ ਸਿੰਘ ਜੀ 15 ਮਿੰਟਾਂ ਤੱਕ ਪਹੁੰਚ ਰਹੇ ਨੇ। ਉਹਨਾਂ ਦਾ ਸਮਾਂ 11:45 ਤੋਂ ਲੈ ਕੇ 12:45 ਤੱਕ। ਸੰਗਤਾਂ ਨੂੰ ਬੇਨਤੀ ਆ ਵੀ ਜਿੰਨਾ ਚਿਰ ਆਪਾਂ ਕੋਸ਼ਿਸ਼ ਇਹ ਕਰਨੀ ਆ, ਬੀਬੀਆਂ ਨੂੰ ਖਾਸ ਬੇਨਤੀ ਆ ਵੀ ਬੱਚਿਆਂ ਨੂੰ ਸਾਂਭ ਕੇ ਰੱਖੀਏ ਕਿਉਂਕਿ ਫਿਰ ਇਕਾਗਰਤਾ ਨਹੀਂ ਬਣਦੀ ਕਥਾ ਦੇ ਵਿੱਚ। ਉਹਨਾਂ ਨੂੰ ਕੱਲ੍ਹ ਰਾਤ 2-3 ਵਾਰੀ ਕਹਿਣ ਦੇ ਬਾਵਜੂਦ ਵੀ ਆਪਾਂ ਬੱਚਿਆਂ ਨੂੰ ਨਹੀਂ ਸਾਂਭਿਆ। ਇਹ ਨਿਮਰਤਾ ਸਾਹਿਬ ਬੇਨਤੀ ਆ, ਆਓ ਆਪਾਂ ਬੱਚਿਆਂ ਨੂੰ ਸਾਂਭ ਕੇ ਕਥਾ ਨੂੰ ਆਪਾਂ ਇਕਾਗਰਤਾ ਦੇ ਨਾਲ ਸਰਵਣ ਕਰੀਏ। ਜੋ ਆਉਣ ਵਾਲੇ ਗੁਰੂ ਘਰ ਦੇ ਅੱਜ ਦੇ ਲੰਗਰਾਂ ਦੀਆਂ ਸਵਾਮਾਂ ਹਰਿੰਦਰ ਸਿੰਘ ਬੈਂਸ ਦੇ ਪਰਿਵਾਰ ਵੱਲੋਂ ਆਪਣੇ ਪੋਤਰੀ ਦਾਦੀ ਬਖਸ਼ਿਸ਼ ਵੱਲੋਂ ਕਰਵਾਈਆਂ ਜਾ ਰਹੀਆਂ, ਜੋ ਪਰਸੋਂ ਤੋਂ ਅੱਜ ਅਖੰਡ ਪਾਠ ਸਾਹਿਬ ਉਹਨਾਂ ਨੇ ਆਰੰਭ ਕਰਾਇਆ ਸੀ। ਅੱਜ ਅੰਤ ਵੇਲੇ ਸਵੇਰੇ 9 ਵਜੇ ਭੋਗਾ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜੋ ਅੱਜ ਐਤਵਾਰ ਦੇ ਲੰਗਰ ਦੀਆਂ ਸੇਵਾਵਾਂ ਨਿਭਾ ਰਹੇ ਨੇ ਜੋ ਆਉਣ ਵਾਲੇ ਪ੍ਰੋਗਰਾਮ ਨੇ ਗੁਰੂ ਘਰ ਦੇ ਵਿੱਚ ਭਾਈ ਬੁੱਢਾ ਬਾਬਾ ਬੁੱਢਾ ਜੀ ਦੇ ਬ੍ਰਹਮ ਗਿਆਨੀ ਬਾਬਾ ਬੁੱਢੇ ਜੀ ਜਨਮ ਦਿਨ ਦੇ ਸੰਬੰਧ ਵਿੱਚ ਬਾਬਾ ਬੁੱਢਾ ਐਸੋਸੀਏਸ਼ਨ ਦੇ ਸਮੂਹ ਸੰਗਤਾਂ ਵੱਲੋਂ 2 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 4 ਤਰੀਕ ਨੂੰ ਭੋਗ ਪੈਣੇ ਉਹਦੇ ਸੰਬੰਧ ਵਿੱਚ ਸਾਡੇ ਕੋਲ ਦਰਬਾਰ ਸਾਹਿਬ ਦਾ ਹਜ਼ੂਰੀ ਰਾਗੀ ਜਥਾ ਭਾਈ ਜਗਜਾਤ ਸਿੰਘ ਜਥਾ ਔਰ ਗਿਆਨੀ ਕਥਾ ਭਾਈ ਗਿਆਨੀ ਕੁਲਵੰਤ ਸਿੰਘ ਜੀ ਸਾਡੇ ਕੋਲ 1 ਤਰੀਕ ਤੋਂ ਪਹੁੰਚ ਰਹੇ ਨੇ ਉਸ ਤੋਂ ਉਪਰੰਤ ਸਾਡੇ ਕੋਲ 15 ਤਰੀਕ ਤੋਂ ਅਗਲੇ ਵੀਕ ਦਾ ਗੁਰੂ ਰਾਮਦਾਸ ਦੇ ਆਗਮਨ ਗੁਰਪੁਰਬ ਦੇ ਸੰਬੰਧ ਵਿੱਚ 16 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ 18 ਤਰੀਕ ਨੂੰ ਭੋਗ ਪੈਣਗੇ ਉਹਦੇ ਸੰਬੰਧ ਵਿੱਚ ਸਾਡੇ ਕੋਲ ਭਾਈ ਮਨਿੰਦਰ ਸਿੰਘ ਜੀ 15 ਤਰੀਕ ਨੂੰ ਸ਼੍ਰੀਨਗਰ ਵਾਲੇ 15 ਤਰੀਕ ਨੂੰ ਪਹੁੰਚ ਰਹੇ ਨੇ ਇਸ ਤਰ੍ਹਾਂ ਹੀ ਆਪਾਂ ਅੰਮੂ ਆ ਕੇ ਪਹੁੰਚ ਕੇ ਗੁਰਬਾਣੀ ਦਾ ਆਨੰਦ ਮਾਣੀ ਆਓ ਔਰ ਗੁਰੂ ਘਰ ਦੇ ਹਜ਼ੂਰੀ ਦਾ ਗੀਤ ਹੈ ਸ਼ਬਦ ਆਪਣੀ ਭਾਈ ਰਾਮ ਸਿੰਘ ਜੀ ਸ਼ਬਦ ਆਪਣੀ ਸਰਬਨ ਕਰੀ ਉਸ ਤੋਂ ਬਾਅਦ ਭਾਈ ਸਾਹਿਬ ਜੀ ਆਪਣੇ ਕੋਲ ਪਹੁੰਚ ਚੁੱਕੇ ਉਹਨਾਂ ਦਾ ਜੀ ਹੈ ਧੰਨਵਾਦ ਇਹਨਾਂ ਨੇ ਸੱਚੀ ਸਮਾਂ ਕੱਢ ਕੇ ਸ਼ੋਰਟ ਨੋਟਿਸ ਵਿੱਚ ਆ ਕੇ ਸੰਗਤਾਂ ਦਾ ਕਥਾ ਸਰਾ ਕੱਲ੍ਹ ਰਾਤ ਸਰਬਨ ਕਰਾਈ ਧੰਨਵਾਦੀ ਹਾਂ ਭਾਈ ਸਮੂਹ ਸਿੰਘ ਸੋਢੀ ਜੀ ਜਿਹਨਾਂ ਨੇ ਉਪਰਾਲਾ ਕਰਕੇ ਭਾਈ ਸਾਹਿਬ ਨੂੰ ਲੈ ਕੇ ਆਏ ਆਓ ਆਪਾਂ ਗੁਰਬਾਣੀ ਸ਼ਬਦ ਕੀਤੇ ਸਰਬਨ ਕਰੀਏ ਉਸ ਤੋਂ ਬਾਅਦ ਭਾਈ ਸਾਹਿਬ ਜੀ ਆਪਣੀ ਕਥਾ ਸਰਬਨ ਕਰਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
3: ਵਾਹਿਗੁਰੂ

कुसुम बसंत गणंत नाया राव सस किरण उदर सागर को राव सस किरण।

0: ਕੀਰਤਨ ਦੀਪ ਦੀ ਹਾਜ਼ਰੀ ਪ੍ਰਵਾਨ ਕਰਨਾ ਜੀ ਭੁੱਲ ਚੁੱਕ ਦੀ ਖਿਮਾ। ਅਗਲਾ ਪ੍ਰੋਗਰਾਮ ਪਿਆਰ ਸਹਿ ਸਰਵਣ ਕਰੋ, ਅਸੀਸਾਂ ਦੇਣ ਦੀ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਪਣੇ ਕੋਲ ਹੁਣ ਕੌਮ ਦੇ ਮਹਾਨ ਕਥਾਬਾਜੀ ਭਾਈ ਪਿੰਦਰਪਾਲ ਸਿੰਘ ਨਿਪਿੰਦਰਪਾਲ ਸਿੰਘ ਜੀ ਪਹੁੰਚੇ ਹੋਏ ਨੇ। ਉਹਨਾਂ ਕੋਲ ਆਪਾਂ 11:45 ਤੱਕ ਆਪਾਂ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਕਿਹਾ ਸੀ ਤੂੰ?

0: ਪੇਖਿਆ ਡਿੱਠੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆਰੀ। ਗੁਰੂ ਨਾਨਕ ਸਾਹਿਬ ਬਾਰੇ, ਗੁਰੂ ਅੰਗਦ ਸਾਹਿਬ ਬਾਰੇ ਕਿਸੇ ਮੰਗਲ ਕਰਨੇ, ਉਹ ਗੁਰੂ ਅੰਗਦ ਸਾਹਿਬ ਦੀ ਸਿਫਤ ਵਿੱਚ ਹੈ। ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਹੇ ਧੰਨ। ਗੁਰੂ ਅੰਗਦ ਸਾਹਿਬ ਜੀ ਆਪ ਜੀ ਦੇ ਦਰਬਾਰ ਵਿੱਚ ਖਸਮ ਪਰਮਾਤਮਾ ਦੀ ਸਿਫਤ ਹੁੰਦੀ ਹੈ। ਅਰਸ਼ਾਂ ਤੋਂ ਰੂਹਾਨੀ ਨੂਰ ਝੱਟਿਆ ਜਾਂਦਾ ਹੈ। ਹਾਲਾਂਕਿ ਅਰਸ਼ ਕੁਰਸ਼ ਦਾ ਸੰਬੰਧ ਇਸਲਾਮ ਨਾਲ ਹੈ, ਪਰ ਇਹਦੇ ਸਿੱਧੇ ਅਰਥ ਨੇ ਪਰਮਾਤਮਾ ਦੀ ਦਰਗਾਹ ਵਿੱਚੋਂ ਆਪ ਜੀ ਦੇ ਦਰ ਸੀਸ ਤੇ ਨੂਰ ਝੱਟਿਆ ਜਾ ਰਿਹਾ। ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਅੱਗੇ ਤੁਧ ਡਿੱਠੇ ਹਾਂ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਘਟੀਐ। ਉੱਥੇ ਵੀ ਸ਼ਬਦ ਡਿੱਠੇ ਆਇਆ। ਹੁਣੇ ਭਾਈ ਸਾਹਿਬ ਨੇ ਪੜ੍ਹਿਆ, ਮੇਰੀ ਬੇਨਤੀ ਹੈ ਇਹ ਪਵਿੱਤਰ ਸਵੀਏ, ਚਲੋ ਰਾਤੀ ਵੀ ਆਪਾਂ ਵਿਚਾਰ ਕੀਤੀ, ਮੈਂ ਕਿਹਾ ਜੋ ਆ ਭਾਈ ਸਾਹਿਬ ਪੜ੍ਹ ਕੇ ਗਏ ਆਪਾਂ ਸਿਰਫ ਉਹਦੀ ਹੀ ਵਿਆਖਿਆ ਕਰਾਂਗੇ। ਗੁਰੂ ਅਮਰਦਾਸ ਮਹਾਰਾਜ ਉਹਨਾਂ ਦੀ ਕਾਲ ਕਮਾਈ ਨੂੰ ਨਮਸਕਾਰ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੇ ਪਵਿੱਤਰ ਜੀਵਨ ਵੀ ਜਦੋਂ ਅਸੀਂ ਦੇਖਦੇ ਹਾਂ, ਮੈਂ ਅਕਸਰ ਕਹਿੰਦਾ ਹੁੰਦਾ ਕਿ ਸੇਵਾ ਕਰਮ ਹੈ ਕਿ ਸੇਵਾ ਆਚਰਣ ਹੈ। ਫਿਰ ਅਰਜ ਕਹਿ ਸ਼ਬਦ ਸੇਵਾ ਬੜਾ ਸਾਡੇ ਲਈ ਤਾਂ ਬਹੁਤ ਜ਼ਿਆਦਾ ਸਿੱਖੀ ਥਾਂ ਹੈ। ਸੇਵਾ ਕਰਮ ਹੈ ਕਿ ਸੇਵਾ ਆਚਰਣ ਹੈ? ਇਹਨੂੰ ਫਿਰ ਬੇਨਤੀ ਕਰਾਂ, ਕੀ ਸੇਵਾ ਫਿਜ਼ੀਕਲ ਵਰਕ ਹੈ ਕਿ ਸੇਵਾ ਅੰਦਰ ਦੇ ਜੀਵਨ ਨੂੰ ਕਰਦੀ ਹੈ? ਜੇ ਅਸੀਂ ਬਾਹਰ ਮੁਖੀ ਦੇਖਾਂਗੇ ਤੇ ਸਰੀਰਕ ਕਰਮ ਹੈ। ਆਪਾਂ ਗੁਰੂ ਸਾਹਿਬ ਦੀ ਸੇਵਾ ਕਰੀਏ, ਭਾਂਡੇ ਮਾਂਜੀਏ, ਝਾੜੂ ਲਾਈਏ, ਤੇ ਕੇਵਲ ਗੁਰਦੁਆਰੇ ਤੱਕ ਸੀਮਿਤ ਨਹੀਂ। ਸਿੱਖ ਜਦੋਂ ਸਰਬ ਵਿਆਪਕ ਵਾਹਿਗੁਰੂ ਤੇ ਗੁਰੂ ਨੂੰ ਜਾਣ ਕੇ ਸੇਵਾ ਕਰਦਾ ਹੈ ਨਾ, ਚੇਤੇ ਰੱਖਿਓ ਗੁਰਦੁਆਰੇ ਤੋਂ ਬਾਹਰ ਵੀ ਜੇ ਸਮਰਪਣ ਹੋ ਕੇ ਸੇਵਾ ਕਰਦਾ, ਉਹ ਗੁਰੂ ਕੀ ਸੇਵਾ ਹੀ ਗਿਣੀ ਜਾਂਦੀ ਹੈ ਕਿ ਸਤਿਗੁਰਾਂ ਦੀ ਸੇਵਾ ਕਰ ਰਿਹਾ। ਮੇਰੀ ਅਰਜ਼ ਹੈ, ਕਿਉਂ ਵਾਰੀ ਅਸੀਂ ਕਈ ਵਾਰੀ ਸ਼ਬਦ ਕਹਿ ਦਿੰਦੇ ਹਾਂ ਕਿ ਜੇ ਫਿਜ਼ੀਕਲ ਝਾੜੂ ਲਾ ਰਹੇ ਹੋ ਤੇ ਬਾਹਰ ਲੋਕ ਜੌਬ ਕਰਦੇ ਨੇ ਸਫਾਈ ਤੇ ਝਾੜੂ ਲਾ ਰਹੇ, ਮੱਪ ਲਾ ਰਹੇ, ਜੇ ਤੁਸੀਂ ਭਾਂਡੇ ਮਾਂਜ ਰੱਖੋ, ਰੈਸਟੋਰੈਂਟਾਂ ਵਿੱਚ ਵੀ ਤਾਂ ਲੋਕੀ ਭਾਂਡੇ ਮਾਂਜਦੇ ਆ, ਵਰਕੇ ਨਾ। ਜੇ ਤੁਸੀਂ ਜੋੜੇ ਝਾੜਦੇ ਹੋ, ਜੋੜਿਆਂ ਵਾਲੀ ਦੁਕਾਨ ਵਿੱਚ ਬੰਦਾ ਦਿਨ ਰਾਤ ਜੋੜੇ ਝਾੜ ਰਿਹਾ, ਸਾਫ ਕਰ ਰਿਹਾ, ਯਾਦ ਰੱਖਿਓ ਬਾਹਰ ਮੁਖੀ ਕਰਮ ਇੱਕੋ ਜਿਹਾ ਲੱਗੇਗਾ, ਪਰ ਜਿੱਥੇ ਗੁਰੂ ਦੀ ਯਾਦ ਤੇ ਨਿਸ਼ਕਾਮਤਾ ਆ ਜਾਏ ਨਾ, ਉੱਥੇ ਸੇਵਾ ਰੂਹਾਨੀ ਜੀਵਨ ਬਣ ਜਾਂਦੀ ਹੈ, ਉਹ ਸਪਿਰਚੁਅਲ ਜੀਵਨ ਬਣਦੀ ਹੈ। ਇੱਕ ਬਚਨ ਆਪ ਨਾਲ ਸਾਂਝਾ ਕਰਕੇ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਮੈਂ ਰਾਤ ਕਿਹਾ ਸੀ ਉਹਨਾਂ ਦੇ ਜੀਵਨ ਦੀ ਸੀ ਵਿਆਖਿਆ ਚਾਰ ਹਿੱਸਿਆਂ 'ਚ ਕਰ ਸਕਨੇ, ਪਰ ਜਦੋਂ ਉਹਨਾਂ ਨੂੰ ਇਹ ਬੋਲੀ ਮਾਰੀ ਗਈ ਕਿ ਆਪ ਜੀ ਨਗੁਰੇ ਹੋ ਤੇ ਨਗੁਰੇ ਦੇ ਹੱਥ ਦਾ ਪਾਣੀ ਨਹੀਂ ਮੈਂ ਪੀਣਾ, ਇਹ ਸ਼ਬਦ ਕਹੇ, ਹੁਣ ਸਮਾਂ ਆ ਗਿਆ। ਇੱਕ ਹੋਰ ਬੇਨਤੀ, ਆਪਾਂ ਕਾਹਲੇ ਪੈ ਜਾਂਦੇ ਹਾਂ, ਇਹ ਬੰਦਾ ਬਦਲਿਆ ਨਹੀਂ, ਇਸ ਤਰ੍ਹਾਂ ਨਹੀਂ। ਯਾਦ ਰੱਖਿਓ ਸਮਾਂ ਤੇ ਸਥਾਨ ਆਉਣ ਤੋਂ ਪਹਿਲਾਂ ਕਿਰਪਾ ਵੀ ਨਹੀਂ ਹੁੰਦੀ। ਇੱਕ ਬੇਨਤੀ ਹੈ, ਬੀਬੀ ਅਮਰੋ ਧੰਨ ਗੁਰੂ ਅਮਰਦਾਸ ਜੀ ਦੇ ਭਰਾਤਾ ਘਰ ਨੂੰ ਬਣ ਕੇ ਆਈ ਹੈ ਨਾ, ਆਪਾਂ ਪਿੰਡਾਂ 'ਚ ਰਹਿਣ ਵਾਲੇ ਹਾਂ, ਕਿ ਸਾਨੂੰ ਇਹ ਪਤਾ ਨਹੀਂ ਕਿ ਜਿਹੜੀ ਧੀ ਸਾਡੇ ਘਰ ਆਈ ਹੈ ਇਹਦਾ ਪਿਛੋਕੜ ਕੀ ਹੈ? ਸਭ ਨੂੰ ਪਤਾ ਹੁੰਦਾ ਕਿ ਬਾਬਾ ਅਮਰਦਾਸ ਜੀ ਨੂੰ ਇਹ ਪਤਾ ਨਹੀਂ ਕਿ ਮੇਰਾ ਭਤੀਜਾ ਖਡੂਰ ਵਿਆਹਿਆ ਹੋਇਆ ਹੈ, ਪਰ ਅਜੇ ਸਮਾਂ ਨਹੀਂ ਆਇਆ ਕਿ ਉਹ ਭਾਵਨਾ ਵੀ ਨਹੀਂ ਅਜੇ ਪੈਦਾ ਹੋਈ, ਅੰਦਰ ਦੀ ਸੱਟ ਨਹੀਂ ਵੱਜੀ, ਸਿਰਫ ਅਜੇ ਗੰਗਾ ਇਸ਼ਨਾਨ ਹੈ, ਦਾਨ ਪੁੰਨ ਹੈ, ਗੰਗਾ ਦੇ ਭਜਨ ਨੇ। ਪਰ ਸੰਗਤ ਜੀ, ਜਿੱਦਣ ਅੰਦਰ ਸੱਟ ਵੱਜੀ ਉਸ ਦਿਨ ਬੀਬੀ ਜੀ ਤਾਂ ਅੱਗੇ ਵੀ ਬਾਣੀ ਪੜ੍ਹਦੇ ਹੋਣਗੇ, ਇਹ ਨਹੀਂ ਕਿ ਪਰਿਵਾਰ ਵਿੱਚ ਇਹ ਪਤਾ ਨਹੀਂ ਬੀਬੀ ਬਾਣੀ ਨਹੀਂ ਪੜ੍ਹਦੀ, ਕਿਉਂਕਿ ਜਪਜੀ ਸਾਹਿਬ ਦਾ ਪਾਠ ਗੁਰੂ ਨਾਨਕ ਸਾਹਿਬ ਖੁਦ ਕਰਤਾਰਪੁਰ ਕਰਦੇ ਸੀ ਜੀ। ਯਾਦ ਰੱਖਿਓ, ਮੈਂ ਹਰ ਥਾਂ ਕਹਿੰਦਾ ਹੁੰਦਾ ਕਿ ਘੱਟੋ ਘੱਟ, ਵੈਸੇ ਤਾਂ ਸਾਨੂੰ ਨਿਤਨੇਮ ਮੁਕੰਮਲ ਕਰਨਾ ਚਾਹੀਦਾ, ਕਥਾ ਕੀਰਤਨ ਇਹ ਵੱਖਰਾ ਵਿਸ਼ਾ ਹੈ, ਨਿੱਜੀ ਜੀਵਨ ਵਾਸਤੇ ਬਾਣੀ ਪੜ੍ਹਨੀ ਇਹ ਵੱਖਰਾ ਵਿਸ਼ਾ ਹੈ, ਪਰ ਜਪਜੀ ਸਾਹਿਬ ਦਾ ਪਾਠ ਕਰਤਾਰਪੁਰ ਤੋਂ ਸ਼ੁਰੂ ਹੋਇਆ। ਭਾਈ ਸਾਹਿਬ ਨੇ ਲਿਖਿਆ ਹੈ ਕਿ ਸੋ ਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ, ਪਰ ਜਦੋਂ ਬੀਬੀ ਜੀ ਪਾਠ ਕਰ ਰਹੇ ਆ ਰਾਤ ਨੂੰ ਸੱਟ ਵੱਜੀ, ਸੱਟ ਦਰ ਤੇ ਬੋਲੀ ਮਾਰ ਗਿਆ, ਉਹਨੇ ਕਹਿ ਦਿੱਤਾ ਤੁਸੀਂ ਨਗੁਰੇ ਕੋ, ਇੰਨੀ ਉਮਰ ਨਿਕਲ ਗਈ, ਸੰਗਤ ਜੀ ਰਾਤ ਬੇਚੈਨੀ ਨਾਲ ਬਤੀਤ ਹੋਈ। ਅੰਮ੍ਰਿਤ ਵੇਲੇ ਕੰਨਾਂ ਚ ਆਵਾਜ਼ ਸੁਣਾਈ ਦਿੱਤੀ। ਸਾਡਾ ਇਤਿਹਾਸ ਸਾਰੇ ਪੁਰਾਣੇ ਸਰੋਤ ਕਹਿੰਦੇ ਆ ਉਹ ਜਪਜੀ ਸਾਹਿਬ ਦਾ ਪਾਠ ਨਹੀਂ ਸੀ, ਉਹ ਕੋਈ ਹੋਰ ਗੁਰੂ ਨਾਨਕ ਸਾਹਿਬ ਦੀ ਬਾਣੀ ਨਹੀਂ ਸੀ, ਕਿਉਂਕਿ ਉਦੋਂ ਬਾਣੀ ਤਾਂ ਮੌਜੂਦ ਧੰਨ ਗੁਰੂ ਨਾਨਕ ਸਾਹਿਬ ਦੀ ਹੈ, ਕੋਈ ਹੋਰ ਬਾਣੀ ਨਹੀਂ। ਬੀਬੀ ਜੀ ਜਿਹੜਾ ਅੰਮ੍ਰਿਤ ਵੇਲੇ ਪਾਠ ਕਰ ਰਹੇ ਸਨ ਉਹ ਮਾਰੂ ਰਾਗ ਦਾ ਸ਼ਬਦ ਹੈ। ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋ ਲੇਖ ਪਏ। ਸੰਗਤ ਜੀ ਇੱਕ ਗੱਲ ਹੋਰ ਨੋਟ ਕਰਿਓ, ਅਸੀਂ ਸਾਰੇ ਕਥਾ ਵਾਲੇ ਸੁਣਾਉਂਦੇ ਹਾਂ, ਇਹਦਾ ਮਤਲਬ ਕਿ ਉਸ ਵੇਲੇ ਤੋਂ ਹੀ ਗੁਰਸਿੱਖ ਅੰਮ੍ਰਿਤ ਵੇਲੇ ਦੇ ਨੇਮ ਨਾਲ ਹੋਰ ਵੀ ਬਾਣੀ ਦਾ ਪਾਠ ਕਰਦੇ ਸਨ। ਹੁਣ ਨਿਤਨੇਮ ਦਾ ਤੇ ਹਿੱਸਾ ਨਹੀਂ ਹੈ ਕਿ ਕਰਨੀ ਕਾਗਦ ਮਨ ਮਿਸਵਾਣੀ ਬੁਰਾ ਭਲਾ ਦੋ ਲੇਖ ਪਏ ਮਾਰੂ ਰਾਗ ਦਾ ਸ਼ਬਦ ਹੈ। ਬੀਬੀ ਜੀ ਅੰਮ੍ਰਿਤ ਵੇਲੇ ਸ਼ਬਦ ਦਾ ਪਾਠ ਕਰ ਰਹੇ ਆ ਤੇ ਸ਼ਬਦਾਵਲੀ ਉਦੋਂ ਵਰਤੀਂਦੀ ਸੀ, ਉਹ ਜਿਹੜੀ ਗੁਰਬਾਣੀ ਦੀ ਵਕੈਬਲਰੀ ਹੈ, ਮੇਰੀ ਬੇਨਤੀ ਹੈ ਉਹ ਤਕਰੀਬਨ ਜਿਹੜੀ ਪੰਜਾਬ ਚ ਬਾਣੀ ਉਚਾਰਨ ਕੀਤੀ ਗੁਰੂ ਸਾਹਿਬ ਨੇ ਉਹ ਸ਼ਬਦਾਵਲੀ ਘਰਾਂ ਚ ਵਰਤਦੇ ਹੁੰਦੇ ਸਾਂ। ਅੱਜ ਉਹ ਸ਼ਬਦਾਵਲੀ ਨਹੀਂ। ਉਂਝ ਜੇਕਰ ਕੋਈ ਪੁੱਛੇ ਵੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਭਾਸ਼ਾ ਹੈ, ਚਲੋ ਇਹ ਵੀ ਵੱਖਰਾ ਵਿਸ਼ਾ, ਆਪਾਂ ਕੋਈ ਨਹੀਂ ਇੱਕ ਗੱਲ ਨੂੰ ਟੱਚ ਕਰਨਾ। ਸਿਆਣੇ ਕਹਿੰਦੇ ਆ ਕਿ ਤਕਰੀਬਨ ਡੇਢ ਦਰਜਨ ਦੇ ਕਰੀਬ ਭਾਸ਼ਾਵਾਂ ਵਰਤੀਆਂ ਨੇ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਚ, ਵੱਖ ਵੱਖ ਭਾਸ਼ਾਵਾਂ ਦੇ ਸ਼ਬਦ ਨੇ। ਪਿਛਲੇ ਦਿਨ ਹੀ ਇੱਕ ਭੋਗ ਤੇ ਸੀ ਜਿਹਦੇ ਸ਼ਬਦ ਆਇਆ ਇਹ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ, ਸ਼ਬਦ ਗੁਜਰਾਤੀ ਦਾ ਹੈ। ਕਮਾਲ ਦੀ ਗੱਲ, ਗੁਜਰਾਤੀ ਦਾ ਹੈ। ਪਰ ਮੈਂ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜਿਹੜਾ ਕੋਸ਼ ਹੈ ਸ਼ਬਦਾਂ ਦਾ, ਕਿਉਂਕਿ ਇੱਧਰ ਖਿਮਾ ਕਰਿਓ ਬਹੁਤ ਘੱਟ ਧਿਆਨ ਹੈ, ਤੇ ਮੈਂ ਕੱਲ ਵੀ ਕਿਹਾ ਕਿ ਅਸੀਂ ਆਪਣੀ ਮਰਜ਼ੀ ਨਾਲ ਕਥਾ ਕਰਨੇ ਆ। ਹਾਂ ਪੋਲੀਟੀਕਲ ਗੱਲਾਂ ਕਰਨ ਵਾਸਤੇ ਕਹਿ ਦੇਣਗੇ ਆ ਜ਼ਰੂਰ ਬੋਲਿਓ, ਪਰ ਕੋਈ ਟਾਵਾਂ ਟਾਵਾਂ ਜਿਹੜਾ ਕਹਿੰਦਾ ਹੋਵੇ ਗੁਰੂ ਗ੍ਰੰਥ ਸਾਹਿਬ ਦੇ ਇਸ ਸ਼ਬਦ ਦੀ ਕਥਾ ਕਰਿਓ। ਸੱਚਾਈ ਨੂੰ ਮੰਨੀਏ ਆਪਾਂ, ਬੜੇ ਸ਼ਬਦ ਐਸੇ ਨੇ ਮੇਰੇ ਮਨ ਸੀ। ਇੱਕ ਸ਼ਬਦ ਹੈ ਤੀਨ ਛੰਦ ਹੈ ਖੇਲ ਅੱਛਾ, ਭਗਤ ਨਾਮਦੇਵ ਜੀ ਦਾ, ਤੇ ਸੱਚ ਹੈ ਠੀਕ ਹੈ ਟੀਕਾਕਾਰਾਂ ਗੁਰਮੁਖ ਅਰਥ ਕੀਤੇ ਪਰ ਮਨ ਦੀ ਤਸੱਲੀ ਨਹੀਂ ਹੁੰਦੀ ਤੀਨ ਛੰਦੇ ਕਿਹਾ ਹੈ, ਹਾਵਾਂ ਕਿ ਉਹ ਤਿੰਨ ਸ਼ਬਦਾਂ ਦਾ ਖੇਲ ਹੈ। ਮੈਂ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਬਾਣੀ ਉਚਾਰਨ ਕਰਤਾ ਜਿਹੜੇ ਨੇ ਉਹ ਬੰਗਾਲ ਦੇ ਵਸਨੀਕ ਨੇ ਭਗਤ ਜੈ ਦੇਵ ਜੀ। ਉਹਨਾਂ ਦਾ ਜਨਮ ਸੰਨ 1170 ਨੂੰ ਹੋਇਆ ਹੈ। ਨੋਟ ਕਰਿਓ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ 1469 ਦਾ ਹੈ। ਸਭ ਤੋਂ ਅਖੀਰ ਜਿਨ੍ਹਾਂ ਦੇ ਬਚਨ ਦਰਜ ਕੀਤੇ ਗਏ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ 1675 ਦੀ ਹੈ। ਮੈਂ ਸੰਨ ਕਹਿ ਰਿਹਾ 1170 ਤੋਂ ਲੈ ਕੇ 1675 ਤੱਕ ਭਾਰਤ ਵਿੱਚ ਜਿੰਨੇ ਰੂਹਾਨੀ ਮਹਾਂਪੁਰਖ ਸਨ ਪਿਆਰਿਓ 505 ਸਾਲਾਂ ਦੀ ਵੋਕੈਬਲਰੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਭਾਵੇਂ ਅਸੀਂ ਅੱਜ ਦੀ ਭਾਸ਼ਾ 'ਚ ਕਹਿਣ ਲੱਗ ਪਏ ਅੱਜ ਹੀ ਬੋਲਦੇ ਹਾਂ ਉਹ ਬੋਲੋ, ਸਾਡਾ ਜ਼ਬਾਨ 'ਤੇ ਵੀ ਚੜਿਆ, ਪਰ ਨਹੀਂ ਸਤਿਗੁਰਾਂ ਨੇ ਆਪਣੀ ਰਸਨਾ ਤੋਂ ਜੋ ਇਹ ਬਚਨ ਉਚਾਰਨ ਕੀਤਾ ਮਾਰੂ ਰਾਗ ਵਿੱਚ ਹੈ। ਇੱਕ ਸ਼ਬਦ ਸੁਣਿਆ ਬਾਬਾ ਜੀ ਨੇ, ਸ਼ਬਦਾਵਲੀ ਸਮਝ ਪੈ ਗਈ। ਬੀਬੀ ਅਮਰੋ ਜੀ ਨੂੰ ਕਿਹਾ ਬੇਟਾ ਤੂੰ ਕੀ ਪੜ੍ਹ ਰਹੀ ਹੈ, ਉਹਨਾਂ ਕਿਹਾ ਜੀ ਇਹ ਪਦਾ ਇਹ ਸ਼ਬਦ ਧੰਨ ਗੁਰੂ ਨਾਨਕ ਦੇਵ ਜੀ ਦਾ ਹੈ। ਅਗਲਾ ਸਵਾਲ ਸੀ ਕਿ ਸ਼ਬਦ ਨੂੰ ਸੁਣ ਕੇ ਸਕੂਨ ਮਿਲਿਆ ਹੈ। ਮੈਂ ਫਿਰ ਬੇਨਤੀ ਕਰਾਂਗਾ ਇੰਨੇ ਨੈਗੇਟਿਵ ਨਾ ਚੱਲੀਏ, ਜੇ ਅਰਥਾਂ ਦਾ ਨਹੀਂ ਪਤਾ ਤੇ ਨਿਤਨੇਮ ਦਾ ਕੋਈ ਫਾਇਦਾ ਨਹੀਂ, ਜੇ ਇਸ ਚੀਜ਼ ਦਾ ਨਹੀਂ ਪਤਾ ਤੇ ਕੀਰਤਨ ਦਾ ਕੋਈ ਫਾਇਦਾ ਨਹੀਂ। ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਹੈ ਜ਼ਿੰਦਗੀ ਵਿੱਚ ਕਦੀ ਨੇਮ ਨਹੀਂ ਛੱਡਣਾ ਚਾਹੀਦਾ। ਜੰਮਦੇ ਬੱਚੇ ਨੂੰ ਕੋਈ ਪਤਾ ਨਹੀਂ ਦੁੱਧ ਵਿੱਚ ਵਿਟਾਮਿਨਸ ਕਿੰਨੇ ਨੇ, ਦੁੱਧ ਵਿੱਚ ਤਾਕਤ ਕਿੰਨੀ ਹੈ, ਪਰ ਕਦੀ ਮਨੁੱਖ ਜਾਤੀ ਨੇ ਇਹ ਨਹੀਂ ਕਿਹਾ ਕਿ ਜਿੰਨੀ ਦੇਰ ਤੱਕ ਬੱਚੇ ਨੂੰ ਦੁੱਧ ਦੇ ਅਰਥਾਂ ਦਾ ਪਤਾ ਨਹੀਂ ਉਨੀ ਦੇਰ ਤੱਕ ਕੋਈ ਫਾਇਦਾ ਨਹੀਂ। ਪਿਆਰਿਓ ਗੁਰਬਾਣੀ ਆਪਣਾ ਅਸਰ ਕਰਦੀ ਹੈ। ਸਤਿਗੁਰਾਂ ਨੇ ਇਹ ਸ਼ਬਦ ਜੋ ਕਿਹਾ ਤੇ ਉਸ ਸ਼ਬਦ ਨੂੰ ਗਾਇਨ ਸ਼ਬਦ ਗਾਇਆ ਬੀਬੀ ਜੀ ਨੇ, ਅਖੀਰ ਤੇ ਉਹਨਾਂ ਅਰਥ ਕੀਤੇ ਕਿ ਕਾਇਆ ਆਰਨ ਮਨ ਵਿੱਚ ਲੋਹਾ ਪੰਚ ਅਗਨ ਤੇ ਤਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ, ਸੰਨੀ ਚਿੰਤ ਭਈ ਭਇਆ ਮਨੋਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਖਾ। ਇਹ ਸ਼ਬਦ ਸੁਣਿਆ, ਮੇਰੀ ਬੇਨਤੀ ਸ਼ਬਦ ਸੁਣ ਕੇ गुरु अंगद साहब दे घर च बीबी अमरो जी लेके आए। आप गुरु अमरदास बार ने, अंदर गए बीबी अमरो जी, गुरु अंगद साहब जी दी बेटी। ते सतगुरु ने देख के क्या बेटा आप बिना दसन तो किवे आए। उथे क्या जांदा है कि उन्हां क्या घर दे बजुर्ग नाल आए ने। बाबा अमरदास जी वल इशारा सी, गुरु अंगद साहब बार आए ते बाबा अमरदास सतगुरु जी गुरु अंगद देव जी नूं उठ के खड़े हो गए। जदों ओ खड़े होए ते क्या जांदा है कि गुरु अंगद साहब ने अपने हथ अपनी चादर तो बाहर कढ़ी, कोड़ो कुड़माचारी है ना, कुड़म दे वड्डे भराता ने, आप जी गलवकड़ी च लैन लगे ते धन गुरु अमरदास गुरु अंगद साहब दी गलवकड़ी च नहीं पए, उन्हां दे चरणां च टेक के कहिंदे ने महाराज जी तुसी कृपा करो मैनू अपने चरणां विच थां दे दिओ। भाई संतोख सिंह जी दे बोल ने कि लख संबंध संसार को पे सतगुर ठाडे, घर मिलबे को तैयार पै पट ते कर काढे, चरण गए श्री अमृता बंधन को ठानी, घर मिलबे को उचित नहीं लिहो दास पछानी, गले नाल नहीं अपना दास जान लो। बड़ी वड्डी गल है जी कुड़मां दे घर च रहना दुनियावी तौर ते। संगत जी 12 साल गागर टोई, सारा इतिहास जानते हैं, कली गागर ही नहीं, मौसम नहीं 12 साल दे बदले, 12 सालां विच किन्ना झक्खड़ हनेरी ते लोकां दे कबोल किन्ने कु सहने पए। मैं अर्ज करां कि गल्लां करनियां बड़ियां सौखियां ने, बंदे दा सुभाव सिर मूंह तो बोली जाना। जिस बंदे नूं असीं निजी तौर ते नहीं जानदे असीं फ्री जजमेंट उहदे बारे भी देने हां, सच करने हां जी, अपनी जजमेंट दे देने। इस तरह नहीं बंदा इस तरह है प्यारे, बिना जानन तो भी आप अपने ख्याल दे देने। ते मैं पिछले दिन एक सरी बेनती करके आया सां, कई वारी इंसान अज्ञानता वस भी ना जानन दे बावजूद भी जदों निंदक बनता है एक दिन उन्हें पे करना पैंदा है। एक कुदरत दा नियम है, हर कर्म दा प्रतिकर्म है। दशरथ उन्हें खनेरे च यह थोड़ा कहा मैं अपने भांजे नूं मारना है, सरवण सिर पानी भरन गया, उहदी आवाज पानी दा गड़वे दी आवाज आई, उन्हें समझिया कोई जानवर है, दशरथ ने तीर चलाया। पर याद रखियो खनेरे च मारिया होया तीर एक दिन दशरथ नूं भी पे करना पै गया सी, पुत्तर दे विछोड़े विच ही मौत होई सी। गल्लां करनियां बहुत सौखियां, रिजल्ट बड़े माड़े निकलते। गुरु साहब जी ने सेवा शुरू कर दित्ती, 12 साल गागर टोई। ते मैं जिहड़ी बेनती आप जी नूं करनी चाहना कि सेवा केवल फिजिकल कर्म नहीं, सिर्फ जे मैं ये अर्थ करा जी 12 साल गागर ढो के गुरगद्दी मिली। याद रखो साडे पंजाब विच एक बरादरी ऐसी भी सी जी जिहड़ी पुश दर पुश साडे घरां लोकां दे घरां च पानी ढोंदे सन, मैं नां नहीं लैणा गोद दा, पानी ढोंदे सन। कि कल्ला पानी ढोना ही गुरगद्दी दी प्राप्ति सी प्यारिओ, फिजिकल तौर ते पीढ़ी दर पीढ़ी पानी ढो रहा। केवल सेवा बार मुखी कर्म नहीं, जदों गुर प्रसाद अंदरों गुरु का शब्द चलता है उदों 12 साल होण ते भावें 18 साल होण सेवा रूहानी जीवन बन जाती है, वह आत्मक जीवन है। मैं एक बेनती होर करा, आसा की वार आपां सुनने खां, उस विच एक बचन सत्तवीं पौड़ी में रख्या, सेव कीती संतोखी। हुण उस विच जिहड़े दो श्लोक ने वह हौमे नाल संबंधित ने, हौ विच आया हौ विच गया हौ विच जम्मिया हौ विच मुआ। दूजा श्लोक है हौमे एखा जात कै हौमे कर्म कमाए, अखीर ते है हौमे दीर्घ रोग है दारू पी इस माहे, कृपा करे जे अपनी ता गुर का शब्द कमाहे, नानक कह सुनो जनो इत संयम दुख जाए। इस तरीके नाल पर संगत जी अगे जिहड़ी पौड़ी है ना वह होमे नाल संबंधित नहीं, सलोक होमे नाल संबंधित ने, पौड़ी सेवा ते अंदरों उठे जीवन नाल है। फिर बेनती है, पौड़ी है सेव कीती संतोख, इन जिन सचो सच त्याया उन्हीं मंदे पैर ना रखे उस कर सुकृत धर्म कमाए। मेरी बेनती सेवा केवल शरीरक कर्म नहीं, शरीरक कर्म दे नाल ना सेवा अंदरों स्पिरिचुअल जीवन के अध्यात्मक जीवन के सेव कीती संतोखे जिन सचो सच त्याया उन्हीं मंदे पैर ना रखियो कर सुकृत धर्म कमाया उन्हीं दुनिया तोड़े बंदना अन पानी थोड़ा। मेरी फिर बेनती उन्हें किन्ने दसिया, किसी ने डाइटेशन नहीं किया भी जे सेवा करनी है डाइट घट करो, किसी ने उपदेश दिता तू माड़े रस्ते ना चली, नहीं प्यारे सेवा ते सिमरन ने ही अंदरों आत्मक जीवन दे दिता। जेड़ियां गल्लां असीं स्टेज ते समझाने आ समझाने आ जो सिमरन ते सेवा विच कोई भेजा ते धर्म उहदे अंदरों निकलदा है। फिर धर्म इंजैक्शन नहीं, धर्म एजुकेशन। मैं अक्सर कहना हुंदा इंजैक्शन बाहरों लाया जांदा है, उन चलो एजुकेशन का अर्थ आपां तलीम करने आ विद्या करने आ, पर असल च इस शब्द की रूट है अंदरों बाहर नूं कढ़ना, अंदरों बाहर अंदरों धर्म बाहर निकले। महाराज जी ने बचन किया जिन्हें सेवा की पहली गल सच नूं ध्यान वाला सबर विच आ गया, माड़े रस्ते ते पैर नहीं रखिया, धर्म की किरत करके रोटी खाधी, उन्हें दून दुनिया नालों मोह दे बंधन तोड़ दिते, उन्हें दुनिया तोड़े बंधना अन पानी थोड़ा खाया, तू बख्शी सी अगला नित देवें चढ़ा छवाया वड्याई वड्डा पाया। मेरे कहन तो मुराद के सेवा करने वाला वड्याई करदा करदा एक दिन वड्डे दी प्राप्ति कर लेता है। भाई साहब ने हुण गाया गल शब्द चली डिठ है, गुरु अमरदास महाराज उन्होंने बोलों च सत्या है जी। अक्सर असी साखी सारे सुनाने हैं कि जो महाराज वो खड्डी का जोड़ा पावा सी किला जा कह लो कि जो अड़ के डिगन लगते आ संगत जी, किसी इतिहासकार ने यह नहीं कहा गागर पानी की डुल गई, हाँ आप डिगे आ पर गागर नहीं डिगन दिते। कितने मैं नहीं पढ़िया जी कितने भी ये कह दिता गागर पानी की डुल गई महाराज फिर गए तन डिगया, पर संगत जी पानी की गागर नहीं डिगी। एक मैं एक बार क्या सी कि हिंदी च किताब गुरु महिमा जो हजूर डिगदे आ खड्डी च ते उस बीबी की आवाज आउंदी है, पहला उहदा पति बोलदा है यह कौन है, वह बीबी कहिंदी ये अमरू बेनवा होगा सदा है भटकता फिरता। वह सानू लफ्ज कहिंदे आ जबान कंबदी है, ये अमरू बेनवा होगा सदा है भटकता फिरता, ना कबू चैन करता बकारा हो तो ऐसा हो। बेकारा नहीं चेते रखियो, बकारा दर थे बोली मारनी, जे बोली मारे तो एहो जी ये अमरू बेनवा होगा सदा है भटकता फिरता, ना कबू चैन करता बकारा हो तो ऐसा हो। अगे महाराज कहें दीवानी क्या भक्ति है गुरु की शान में, महाराज शब्द के दीवानी क्या भक्ति है गुरु की शान में, उसी दम होगी पागल इशारा हो तो ऐसा हो। फिर कमाई हो ना सची इन्हें शब्द क्या कमलिए चलिए की बोल दिखे, धन गुरु अमरदास गुरियाई ते विराजमान खोए। भट्टा ने जो भाई साहब ने शब्द सलूक पढ़ के गए पवित्र सवैया, गुरु अमरदास परसिए पोहम पातक बिनासै, गुरु अमरदास जी नूं परसन नाल धरती दे पापां दा खात्मा हो जांदा है। मैं सिद्धी शब्दावली वर्तन लगा अखरी अर्थ नहीं कर लगा, गुरु अमरदास परसिए पोहम पातक बिनासै, गुरु अमरदास परसिए सिद्ध साधक आसासै। वह अवस्था प्राप्त हुंदी है जिहदे लई समाधियां लाने वाले सिद्ध अपनी सारी जिंदगी ला देंदे, क्योंकि भाई साहब ने यह गाया है गुरु अमरदास परसिए, गुरु अमरदास जी नूं स्पर्श करन नाल ध्यान लईए पौ मुक्कै। फिर सुनियो गुरु अमरदास जी नूं परसन नाल अंदर दा खंडा मुकदा, एकाग्रता ते बंदगी दा ध्यान मिलदा है। पौ इहदा अर्थ हुंदा पंध रस्ता, गुरु अमरदास जी नूं स्पर्श करो आत्मक जीवन दा रस्ता तय हो जांदा है। गुरु अमरदास परसिए पोहम पातक बिनासै, गुरु अमरदास परसिए सिद्ध साधक आसासै, गुरु अमरदास परसिए ध्यान लईए पौ मुक्कै, गुरु अमरदास परसिए अपाओ लभै, अपाओ, ये बड़ा प्यारा शब्द है। पाओ तो अगेतर ऐड़ा लगा, अपाओ लब है जरा धन गुरु अमरदास जी के चरण परसद निडरता की दात मिलती है, निरपहता की। गुरु अमरदास परसी है अपाओ लब है गौ चुका है ओदा सचमुच संसार तो आवागुण मुक जाता है। अपाओ लब है गौ चुका है एक बिन दुगण जाओ तो रहे जा समंतर मारवल है। कुछ विद्वाना ने दा पाठ यह भी किया है कि एक बिन दुगण जो तो रहे जा समंतर मानव खिलें खिलें दरते गिज जाना। पर जो पाठ प्रचलित है वो एक है एक बिन दुगण जो तो रहे जरा एक नल पहचान बना ले उदे अंदर द्वेष खत्म हो जाती है। एक बिन दुगण जो तो रहे जा समंतर मानव मानवल है जालपा पदार्थ इतड़े गुरु अमरदास दिठ है मिले। धन गुरु अमरदास के दर्शन कीत्या ये पदार्थ मिलते हैं। ये भाई साहब जी ने शब्द गाया पहला ये सवैया गाया उंज वैसे चाहिए। कई बार मेरे मन च आता है 123 सवैये ने भट्ट साहब जी दे हाँ जी उहदे विच्चों 60 सवैये गुरु नानक देव गुरु अंगद देव ये गुरु अमरदास ते गुरु अर्जन देव चार पातशाहां दी सिबत विच संगत जी 63 सवैये ने वाहिगुरु 63 60 सवैये केवल गुरु रामदास जी दी सिबत विच जदों असीं दर्शन करने खां। पर भट्ट साहिबान दे सवैयां तो पहला मुख वाक सवैये ने ना इस तरह ना जी उंज जैसे गुरबाणी दी काव्य रचना दे दर्शन कर लो सानूं सवैये भी मिलणगे दोहरे भी मिलणगे। विद्वान तां इह भी कहिंदे आ कि जिहड़ी काव्यता दे मात्रा है जपजी साहिब दे विच भी सानूं चौपे मिलेगी। सुनिया सिद्ध पीर सुरनाथ सुनिया धरत तबल आकाश वह मात्रा तकरीबन मेल खांदी है। पर भट्टां दे सवैयां तो पहला मुख वाक मैं चलो कोई गल स्टेज ते नहीं करनी कि उन्हां सवैयां बारे बहुत कुछ विद्वान पहला कहिंदे रहे क्योंकि मेरा ख्याल है ओ ही गल यतन करिए कहन दा जिहदे नाल असीं नेड़े हो सकीए। प्लीज उत्थे मुख वाक सवैये धन गुरु अर्जन देव महाराज जी दे बचन ओ पहला ने ते गुरमुख प्यारे एक विद्वान कहिंदे सन कि भट्टां ने गुर परमेश्वर जान के गुरु दी सिफत कीती है। एक पार ब्रह्म परमेश्वर एक गुरु परमेश्वर भट्ट जो सिफत करते प्यारो इथों तक मैं हैरान हूं कि गुरु रामदास की सिफत विच यह शब्द कह देने कि प्रतख देह पार ब्रह्म स्वामी वाहगुरु जी की प्रतख देह का नाम गुरु रामदास है। प्रतख देह पार ब्रह्म स्वामी आदि रूप पोखण भरनंग यह वो आदि ने जेडे जीवां नूं रिजक देंदे आ जेडे पालना करते हैं। फिर अर्ज है उंज असी भावें अजकल शब्द कमाई जाने उस वक्त दे सिख रब जान के गुरु अगे मत्था टेकदे सी। एक पाठ है धन धन रामदास गुर जिन सिरिया तिन्हें सवारिया पूरी कोई करा मात आप सिरजन खारै धारिया अगलियां तुकां की ने सिखी अतै संगती। हां आ एदू वड्डा शरदा वाला बोल है असी व्याख्या बदल रहे गुर परमेश्वर है इस्लाम कहिंदा पैगंबर है उदू बाद कुरान है उम्मत है तीन वखरे वखरे बनांदा है। पर गुरु ग्रंथ साहिब कहिंदे पार ब्रह्म परमेश्वर है गुर परमेश्वर है शब्द है ते शब्द विच अपीद होया सिख गुरु का रूप हो जाता है। ते आप जी दर्शन करोगे बाणी च महाराज जी ने उत्थे शब्द वरते भट्टां दे सवैयां तो पहला सच एवे खुद गुरु अर्जन देव जी ने गुरु नानक साहब लई शब्द जिहड़ा वरत्या गुर परमेश्वर है। जन नानक भगत दर तुल ब्रह्म समसर एक जिही क्या बखाना है हां के बल बल बल बल सत बलिहार। अखीर वाला सवैया है कि बल्यो चिराग अंधियार में सब कल उदरी एक नाम धर्म प्रगट सकल हर भवन में जन नानक गुर पार ब्रह्म। इस करके गुर परमेश्वर दे रूप च भाई साहब ने पहला वचन पढ़िया। दूजा शब्द इन्होंने गुजरी राग च पढ़िया। संगत जी वो शब्द असी सारे पढ़ते हाँ। इस शब्द की जिहड़ी उथानका है भूमिका है ਜਿਹੜਾ ਪੂਤਾ ਮਾਤਾ ਕੀ ਆਸੀਸ ਐੜਾ ਕੰਨਾ ਲੱਗਾ ਆਸੀਸ ਅਸਲ ਚ ਇਹਦੀ ਭੂਮਿਕਾ ਕੀ ਹੈ ਇਸ ਭੂਮਿਕਾ ਵਿੱਚ ਦੋ ਗੱਲਾਂ ਨੇ ਜੀ ਕੁਛ ਵਿਦਵਾਨ ਇਹ ਕਹਿੰਦੇ ਆ ਕਿ ਜਦੋਂ ਗੁਰੂ ਅਰਜਨ ਦੇਵ ਜੀ ਗੁਰਿਆਈ ਤੇ ਬਿਰਾਜਮਨ ਹੋਏ ਤੇ ਮਾਤਾ ਜੀ ਨੇ ਅਸੀਸ ਸ਼ਬਦ ਦਿੱਤੇ ਇਹ ਸ਼ਬਦ ਬੀਬੀ ਮਾਤਾ ਭਾਨੀ ਜੀ ਨੇ ਕਹੇ ਦੂਸਰੇ ਪਾਸੇ ਜਿਹੜਾ ਸ਼ਬਦਾਰਥ ਟੀਕਾ ਉਹਦੇ ਵਿੱਚ ਲਿਖਿਆ ਹੈ ਕਿ ਜਦੋਂ ਸਤਿਗੁਰੂ ਲਾਹੌਰ ਚੱਲੇ ਤੇ ਮਾਤਾ ਜੀ ਨੇ ਅਸੀਸ ਦੇ ਸ਼ਬਦ ਕਹੇ ਉਥਾਨ ਕਾ ਏਕ ਹੈ ਭਾਵੇਂ ਸ਼ਬਦ ਪ੍ਰਥਾਇਕ ਹੋਵੇ ਪਰ ਪ੍ਰਥਾਏ ਸ਼ਬਦ ਵੀ ਸਮਾਂ ਬੀਤਣ ਤੋਂ ਬਾਅਦ ਆਪਣਾ ਪੂਰਾ ਅਸਰ ਰੱਖਦਾ ਹੈ ਪਰ ਇਹ ਗੱਲ ਪੱਕੀ ਕਿ ਪੂਤਾ ਮਾਤਾ ਕੀ ਇਸ ਦਰਪਣ ਵਾਲੇ ਨਹੀਂ ਦਿੰਦੇ ਕਿਉਂਕਿ ਉਹ ਸਾਖੀ ਬੜੀ ਘੱਟ ਕਰਦੇ ਹੁਣ ਪੂਤਾ ਮਾਤਾ ਕੀ ਅਸੀਸ ਮਨ ਚ ਆਵੇਗਾ ਕਿ ਬੀਬੀ ਭਾਨੀ ਜੀ ਦੇ ਸ਼ਬਦ ਬਾਣੀ ਰੂਪ ਨੇ ਕਿ ਮਾਂ ਜੀ ਕਹਿ ਰਹੇ ਨੇ ਪੁੱਤਰ ਤੈਨੂੰ ਅਸੀਸ ਹੈ ਸੰਗਤ ਜੀ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਚ ਬਹੁਤ ਸ਼ਬਦ ਨੇ ਜਿਹੜੇ ਕਿਸੇ ਦੀ ਜ਼ਬਾਨ ਤੋਂ ਬੁਲਾਏ ਗਏ ਪਰ ਉਚਾਰਨ ਕਰਨ ਵਾਲਾ ਭਗਤ ਹੈ ਸੰਗਤ ਜੀ ਥੋੜਾ ਧਿਆਨ ਨਾਲ ਬੇਨਤੀ ਸੁਣਿਓ ਹੁਣ ਜਿਵੇਂ ਮੰਨ ਲਓ ਇੱਕ ਬਚਨ ਮੈਂ ਆਪਣਾ ਸਾਂਝਾ ਕਰਨਾ ਮੁਸ ਮੁਸ ਰੋਵੈ ਕਬੀਰ ਕੀ ਮਾਈ ਇਹ ਕਿਹਦੇ ਬੋਲ ਨੇ ਮਾਂ ਦੇ ਨੇ ਨਾ ਤੇ ਸ਼ਬਦ ਕਿਹਦਾ ਹੈ ਭਗਤ ਕਬੀਰ ਜੀ ਦਾ ਮੁਸ ਮੁਸ ਰੋਵੈ ਕਬੀਰ ਕੀ ਮਾਈ ਇਹ ਬਾਰ ਕੈਸੇ ਜਿਵੇਂ ਰਗੁਰਾਈ ਇਹ ਮਾਂ ਕਹਿ ਰਹੀ ਹੈ ਪਰ ਮਾਂ ਦੀ ਬਾਣੀ ਥੋੜਾ ਗੁਰੂ ਗ੍ਰੰਥ ਸਾਹਿਬ ਚ ਇਹ ਮਹਾਰਾਜ ਸ਼ਬਦ ਵਰਤ ਰਹੇ ਦੂਜੀ ਗੱਲ ਇੱਕ ਨੇ ਬੜੇ ਸ਼ਬਦ ਮਿਲਣਗੇ ਜੀ ਇੱਕ ਸ਼ਬਦ ਹੋਰ ਆਪਾਂ ਲੈ ਲਈਏ ਅਸੀਂ ਇੱਕ ਪਾਠ ਕਰਨਾ ਸੁਲਤਾਨ ਪੁੱਛੇ ਸੁਣ ਬੇਨਾਮਾ ਬੋਲ ਉਸ ਬਾਦਸ਼ਾਹ ਦੇ ਨੇ ਪੁੱਛ ਰਿਹਾ ਨਾਮ ਦੇ ਮੈਨੂੰ ਦੱਸ ਦੇਖੂ ਰਾਮ ਤੁਹਾਰੇ ਕਾਮਾ ਹੁਣ ਇਹ ਬੋਲ ਬਾਦਸ਼ਾਹ ਕਹਿ ਰਿਹਾ ਤੇ ਬਾਣੀ ਦਾ ਰੂਪ ਭਗਤ ਨਾਮਦੇਵ ਜੀ ਦੇ ਰਿਹਾ ਬੜੇ ਸ਼ਬਦ ਨੇ ਜੀ ਇੱਕ ਪਾੜ ਪੜੋਸਨ ਪੁੱਛ ਲੈ ਨਾਮਾ ਕਾਪੈ ਛਾਨ ਛਵਾਈ ਹੋ ਤੋ ਪੈ ਦੁਗਨੀ ਮਜ਼ੂਰੀ ਦੇਖੋ ਮੋਕੋ ਬੇਡੀ ਦੇਖੋ ਬਤਾਈ ਹੋ ਬੋਲ ਗਵਾਂਢਣ ਦੇ ਨੇ ਪਰ ਸ਼ਬਦ ਰੂਪ ਵਿੱਚ ਧੁਰਕੀ ਬਾਣੀ ਦੇ ਰੂਪ ਵਿੱਚ ਭਗਤ ਨਾਮਦੇਵ ਜੀ ਨੇ ਉਚਾਰਨ ਕੀਤੇ ਮੇਰੇ ਕਹਿਣ ਤੋਂ ਮੁਰਾਦ ਬੜੀਆਂ ਘਟਨਾਵਾਂ ਇਤਿਹਾਸਕ ਐਸੀਆਂ ਨੇ ਜਿਹੜੀਆਂ ਪੁਰਾਣ ਵਿੱਚ ਵੀ ਆਈਆਂ ਵਾਰਤਾਲਾਪ ਪੁਰਾਣਕ ਹੈ ਉਹਨੂੰ ਬਾਣੀ ਦਾ ਰੂਪ ਦੇ ਦਿੱਤਾ ਜਿਵੇਂ ਇੱਕ ਪਾਠ ਆਪਾਂ ਹੋਰ ਕਰ ਲਈਏ ਸੰਧਾ ਮਰਕਾ ਜਾਏ ਪੁਕਾਰੇ ਇਹ ਹੁਣ ਬੋਲਦੇ ਸੰਧਾ ਤੇ ਮਰਕ ਰਹੇ ਸੰਧਾ ਮਰਕ ਤੁਹਾਨੂੰ ਪਤਾ ਹੋਣਾ ਪ੍ਰਹਲਾਦ ਦੇ ਉਸਤਾਦ ਉਹ ਪੁਕਾਰ ਰਹੇ ਨੇ ਪੜ੍ਹੇ ਨਹੀਂ ਖਮਗੀ ਪਚਹਾਰੇ ਰਾਮ ਕਹਿ ਕਰ ਤਾਲ ਬਜਾਵੇ ਚਟੀਆ ਸਭੈ ਵਿਗਾਰੇ ਕੀ ਉਹ ਦੈਂਤ ਦੀ ਬਾਣੀ ਹੈ ਨਹੀਂ ਜਿਹੜੇ ਪੁਰਾਣਕ ਬੋਲ ਸਨ ਨਾ ਜੀ ਉਹਨਾਂ ਨੂੰ ਬਾਣੀ ਦਾ ਰੂਪ ਭਗਤ ਜੀ ਨੇ ਦੇ ਦਿੱਤਾ ਹੁਣ ਥੋੜਾ ਜਿਹਾ ਇਸ ਬੇਨਤੀ ਨੂੰ ਜਿਹੜਾ ਸ਼ਬਦ ਅਸੀਂ ਅਕਸਰ ਸਾਰੇ ਪੜ੍ਹਦੇ ਹਾਂ ਜੀ ਬੱਚੇ ਦੇ ਜਨਮ ਦਿਨ ਤੇ ਮੈਂ ਆਪ ਨੂੰ ਬੇਨਤੀ ਕਰਾਂ ਇਹਦੇ ਵਿੱਚ ਜਿੰਨੀ ਬਖਸ਼ਿਸ਼ ਕੀਤੀ ਹੈ ਇਹ ਦੁਨਿਆਵੀ ਸ਼ਬਦ ਨਹੀਂ ਇੰਨੇ ਹੈਗੇ ਰਾਹੋ ਦੇ ਬਚਨ ਨੇ ਪੂਤਾ ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਪੂਤਾ ਦਰਥ ਪਵਿੱਤਰ ਵੀ ਆਇਆ ਹੈ ਇਹ ਪੂਤਾ ਦਰਥ ਪੁੱਤਰ ਮਾਤਾ ਕੀ ਆਸੀਸ ਮੇਰੇ ਪੁੱਤਰ ਤੈਨੂੰ ਮਾਂ ਦੀ ਅਸੀਸ ਹੈ ਆਸ਼ੀਰਵਾਦ ਮੇਰਾ ਕਿ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਅੱਖ ਝਮਕਣ ਜਿਤਨਾ ਸਮਾਂ ਥੋੜੇ ਤੋਂ ਥੋੜਾ ਸਮਾਂ ਮੇਰੇ ਪੁੱਤਰ ਤੈਨੂੰ ਵਾਹਿਗੁਰੂ ਜੀ ਦੀ ਯਾਦ ਨਾ ਭੁੱਲੇ ਸਦਾ ਭਜੋ ਜਗਦੀਸ਼ ਜਗਦੀਸ਼ ਜਗਤ ਈਸ਼ ਜਗਤ ਦਾ ਮਾਲਕ ਵਾਹਿਗੁਰੂ ਤੈਨੂੰ ਭੁੱਲੇ ਨਾ ਮੇਰੀ ਫਿਰ ਅਰਜ਼ ਸੁਣਿਓ ਇਹ ਉਹ ਮਾਂ ਅਸੀਸ ਦੇਵੇਗੀ ਜਿਸ ਮਾਂ ਦੇ ਆਪਣੇ ਅੰਦਰ ਨਾਮ ਚੱਲਦਾ ਪਿਆ ਹੈ ਜਿਸ ਮਾਂ ਨੇ ਆਪਣੀ ਕਦੀ ਜਪਜੀ ਸਾਹਿਬ ਨਹੀਂ ਪੜ੍ਹ ਕੇ ਵੇਖਿਆ ਉਹ ਦੇ ਦੂਗੀ ਬੱਚੇ ਨੂੰ ਸੀਸ ਤੇ ਮੈਂ ਇੱਕ ਹੋਰ ਬੇਨਤੀ ਕਰਾਂ ਕੁਝ ਗੱਲਾਂ ਆਪਾਂ ਸਟੇਜਾਂ ਤੇ ਚਲੋ ਕਰਨ ਤੋਂ ਸੰਕੋਚ ਕਰ ਰਹੇ ਹਾਂ ਚਾਹੀਦੀਆਂ ਨੇ ਕਿ ਜਿਸ ਘਰ ਦੇ ਵਿੱਚ ਬੱਚਾ ਆ ਰਿਹਾ ਹੈ ਮੈਂ ਇੱਕ ਵਾਰ ਕਿਹਾ ਸੀ ਅਸੀਂ ਮਰਨ ਤੋਂ ਬਾਅਦ ਅਰਦਾਸਾਂ ਕਰਨੇ ਸਾਰਾ ਪਰਿਵਾਰ ਇਕੱਠਾ ਹੋ ਕੇ ਵਾਹਿਗੁਰੂ ਥਾਂ ਬਖਸ਼ੀ ਜੀਵ ਦੇ ਆਉਣ ਤੋਂ ਪਹਿਲਾਂ ਵੀ ਜੇ ਪਰਿਵਾਰ ਤੇ ਮਾਪੇ ਅਰਦਾਸ ਕਰਕੇ ਬੰਦਗੀ ਦਾ ਮਾਹੌਲ ਬਣਾ ਦੇਣ ਨਾ ਸੱਚ ਹੈ ਉਸ ਕੁੱਖ ਵਿੱਚ ਉਸ ਘਰ ਵਿੱਚ ਜਨਮ ਵੈਲਣ ਵਾਲਾ ਬੰਦਾ ਜਨਮ ਤੋਂ ਪਹਿਲਾਂ ਹੀ ਗੁਰੂ ਕਿਰਪਾ ਦਾ ਪਾਤਰ ਬਣ ਜਾਂਦਾ ਹੈ ਫਿਰ ਅਰਜ਼ ਹੈ ਮੈਂ ਕਿਹਾ ਗੱਲ ਨੂੰ ਆਪਾਂ ਸੁੱਟ ਪਾਣਾ ਜੀ ਇਹ ਕਿਹੜੀਆਂ ਗੱਲਾਂ ਕਰਦੇ ਪਏ ਮੈਡੀਕਲ ਸਾਇੰਸ ਕੀ ਕਹਿ ਰਹੀ ਹੈ ਮੈਨੂੰ ਕੋਈ ਪਤਾ ਨਹੀਂ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਹਰ ਇਨਸਾਨ ਜਨਮ ਤੋਂ ਪਹਿਲਾਂ ਜੇ ਜਿੰਦਾ ਹੈ ਤੇ ਰੱਬ ਦੀ ਲਿਵ ਕਰਕੇ ਤੇ ਬੇਨਤੀਆਂ ਕਰਕੇ माता के उदर माता के उदर में प्रतिपाल करे सो क्यों मनो विसारिए। जिन्हें उत्थे दा दिती जे मां बाप चंगे ख्याल अपने बच्चे दे जन्म तो पहला देने खास करके मां उस लिए माहौल सिर्जना बहुत जरूरी है। जे अपने थॉट नू सिर्फ पॉजिटिव चले बच्चे दी खेल जोल नाल ओ खुद अपने आप नू बाणी शब्दों नू पहुंचाई जाए। मैं हजूर दी हजूरी च कहना सच उस कुख तो जन्म लैण वाला बच्चा रब दा प्यारा गुरसिख बनेगा। फिर अर्ज सुनियो कि सतगुरां ने ये बाणी च क्या पुत्तर तेनू मां दी असीस है अख चमकण जिन्ना समा तेनू परमात्मा भुले ना ये रहाओ दी तुकां ने। रात मैं क्या सी जिस घर विच कोई बंदगी करदा असी जिन्ने काम करने आ फ्यूचर लई करने आ पास्ट लई की कर रहे हैं जी बीतिया तां लंघ गया। जे असी रोटी कमा रहे हैं तो फ्यूचर लई कमा रहे हैं जिहड़ा दिन लंघ गया भुखा उहदे लई की करांगे। घर बना रहे हैं फ्यूचर लई बना लिया पास्ट वास्ते थोड़ा। हर चीज खिमा करो दुनिया की हर चीज आने वाले भविख लई है पर वाहगुरु जी का नाम एक ऐसा है परमात्मा की बंदगी एक ऐसी है कि सच्चे पातशाह महाराज इन्नी कु रहमत कर दिया कि नाम जपन वाला जिहड़ा हिरदा है उस बच्चे दे जा चुके पितरां दा विपार उतारा हो जाता है। इहदी शुरुआत है कि जिस सिमरत सब किल भी खनास हैं जिस अकाल पुरख वाहगुरु जी का सिमरन करदिया किल विख पाप जिन्ने ने सारे खत्म हो जाते हैं। जिस सिमरत सब किल विख नास है पितरी मेरी फिर बेनती जे सुखिरता न लईए गुरु अर्जन देव जी का बचन कह महाराज कहते पितरी को उधारो जिन्हां दा सिमरन करन नाल बजुर्गां दा भला हो जाता है। नाम तो वड्डी पाप धोण वाली कोई होर दात नहीं जी भरिए मत पापां कै संग ओ धोपै ना मैं करंग। महाराज कहते ने असीं पढ़ने घोर दुखिंग अनक हत्यंग जन्म दारिद्रंग मां बख्यादंग मिटंत सगल सिमरंत हर नाम नानक जैसे पावक काष्ट भस्म करूत किलवी खनास है। महाराज कहते हैं बंदा दुखां च करिया होवे कतल कीते खोन पाप कीते खोन सारे मिट जाते ने जे रसना तो नीयत रास करके वाहगुरु कह। पर यह नहीं अज पाप करे तो कल मजाक बना के दो दिन नाम जपया दे करे तीजे दिन फिर शुरू हो गया इनू ये पखंड है जी। पाप कहे पंचा के बसरे तीर्थ नहाए कहे सब उतरे बौर कमा मैं होए निसंक जमपुर बांध खरे कालंक। गुरु साहब वचन कर रहे हैं कि भाई काम क्रोध मोह वस किया किरपन लो प्यार चारे किल विक उन अग किए होआ असुर शंगार पोथी गीत कबिस किश कदे न करन धरिया चित आवे ओस पार ब्रह्म गुरमुखो निमख सिमरत। निमख जितना समा चित आवे उस पार ब्रह्म निमख सिमरत तरिया। गुरु जी कहने जिस सिमरत सब किल विक नास है पितरी होए उधारो सो हर हर तुम सद ही जापो ओ वाहगुरु जी का नाम तू सदा जाप मेरे बच्चे जाका अंत ना पारो। सिमरन करके उधार हो सकता है पर सिमरन करके रब का पारा वार नहीं पाया जा सकता। फिर अर्जे जो आप काले पेने जी पूरा मुकम्मल दसो संगत जी जपजी साहब आप जी रोज कर दो ना जी। मैं कहना ना जपजी साहब टेक के करिए सब तो वद नन्ना अखर मैं भुलाना सब तो वद नन्ना अखर गुरुदेव ने जपजी साहब च वरत्या सब तो ज्यादा। पर सिमरन का मतलब अंत पाना थोड़ा है जो आप कहने जी अखा न दिसदा नहीं बहुत कोई अजकल लोग बोलते हैं। सिमरन का मतलब है कि सा लाही सा लाहे एती सुरत ना पाइया नदियां अतै वाह पवह समुद्र ना जानिए। नदियां नाले समुद्र विच अपेद हो सकते हैं पर नदियां बोल के दस दियां समुद्र किन्ना को गहरा है। आपां रोज पाठ करने गुरु जी कहने जिस सिमरत सब किलविख नासै पितरी होए उधारो सो हर हर तुम सादगी जापो जा का अंत ना पारो पूता माता की असीस ਨਿਮਕ ਨ ਬਿਸਰੋ ਤੁਮਕੋ ਹਰ ਸਦਾ ਭਜੋ ਜਗਦੀਸ਼ ਰਹਾਓ। ਸਤਿਗੁਰ ਤੁਮਕੋ ਖੋਏ ਦਿਆਲਾ, ਕਿੱਡੀ ਵੱਡੀ ਅਸੀਸ ਮੇਰੇ ਬੱਚੇ, ਸਤਿਗੁਰੂ ਤੇਰੇ ਤੇ ਦਿਆਲੂ ਹੋਣ, ਕਿਰਪਾ ਕਰਨ। ਸੰਤ ਸੰਗ ਤੇਰੀ ਪ੍ਰੀਤ, ਤੂੰ ਸਮਾਜ ਚ ਵਿਚਰਨਾ ਕਿ ਜਿਹਨੂੰ ਆਪਾਂ ਕਹਿੰਦੇ ਫਰਿੰਡ ਫਰੈਂਡਸ਼ਿਪ ਕਹਿੰਦੇ ਆ, ਮਿੱਤਰਤਾ। ਮੇਰੇ ਬੱਚੇ, ਤੇਰੀ ਮਿੱਤਰਤਾ ਉਹਨਾਂ ਪਵਿੱਤਰ ਰੂਹਾਂ ਨਾਲ ਹੋਏ ਜਿਹੜੇ ਰੱਬ ਦੇ ਰੰਗ ਵਿੱਚ ਰਤੇ ਹੋਏ ਆ। ਸਤਿਗੁਰੂ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ। ਅਗਲਾ ਬਚਨ, ਕਾਪੜ ਪਤ ਪਰਮੇਸ਼ਰ ਰਾਖੀ। ਸਭ ਤੋਂ ਪਹਿਲੀ ਅਸੀਸ ਵਿੱਚ ਵਾਹਿਗੁਰੂ ਚੇਤੇ ਆਵੇ। ਦੂਜਾ ਬਚਨ ਕਿਹਾ, ਸਤਿਗੁਰੂ ਤੇਰੇ ਤੇ ਦਿਆਲੂ ਹੋਣ। ਤੀਜਾ ਬਚਨ ਕਿਹਾ, ਤੇਰੀ ਸੰਤ ਜਨਾਂ ਨਾਲ ਪ੍ਰੀਤ ਬਣ ਆਵੇ। ਚੌਥਾ ਬਚਨ ਕਿਹਾ, ਇਸ ਤਨ ਦੇ ਨਗੇਜ ਨੂੰ ਢੱਕਣ ਵਾਸਤੇ ਅਸੀਂ ਕੱਪੜੇ ਪਹਿਨੇ ਹਾਂ। ਪਿਆਰਿਓ, ਕਈ ਵਾਰੀ ਕੱਪੜੇ ਪਹਿਨਿਆਂ ਵੀ ਬੰਦਾ ਇੱਜ਼ਤ ਦੇ ਤੌਰ ਤੇ ਨਗੇਜ ਹੋ ਜਾਂਦਾ ਹੈ। ਕੱਪੜੇ ਤਾਂ ਪਾਏ, ਆਪਾਂ ਕਹਿੰਦੇ ਬੰਦੇ ਦੀ ਪੱਤ ਰੁਲ ਗਈ। ਸਤਿਗੁਰੂ ਕਹਿੰਦੇ ਨੇ, ਮਾਂ ਦੀ ਅਸੀਸ ਹੈ ਮੇਰੇ ਬੱਚੇ, ਤੈਨੂੰ ਸਤਿਗੁਰੂ ਪੱਤ ਦਾ ਕੱਪੜਾ ਦੇਵੇ, ਤੇਰੀ ਇੱਜ਼ਤ ਇਸ ਲੋਕ ਵਿੱਚ ਵੀ ਢੱਕੀ ਰਹੇ ਤੇ ਪਰਲੋਕ ਵਿੱਚ ਵੀ ਢੱਕੀ ਰਹੇ। ਉਂਝ ਮੈਂ ਬੇਨਤੀ ਕਰਨਾ ਨਾ, ਹਰ ਮਾਂ ਨਾ ਜੀ ਤਿੰਨ ਕੁ ਗੱਲਾਂ ਆਪਣੇ ਬੱਚੇ ਦੀਆਂ ਚਾਹੁੰਦੀ ਹੈ, ਇਹਦੇ ਕੱਪੜੇ ਚੰਗੇ ਹੋਣ, ਇਹਦੀ ਤਲੀਮ ਚੰਗੀ ਹੋਵੇ, ਮੇਰੇ ਬੱਚੇ ਦੀ ਖੁਰਾਕ ਚੰਗੀ ਹੋਵੇ। ਗੁਰੂ ਸਾਹਿਬ ਨੇ ਤਿੰਨੇ ਬਚਨ ਕਹਿ ਦਿੱਤੇ। ਮਹਾਰਾਜ ਨੇ ਕਿਹਾ, ਬਚਨ ਕੀਤਾ, ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ, ਤੈਨੂੰ ਇੱਜ਼ਤ ਦਾ ਕੱਪੜਾ ਮਿਲੇ। ਸਰੀਰ ਨੂੰ ਚਲਾਉਣ ਵਾਸਤੇ ਭੋਜਨ ਕੰਮ ਕਰਦਾ ਹੈ, ਆਤਮਾ ਨੂੰ ਬਲਵਾਨ ਕਰਨ ਵਾਸਤੇ ਕਰਤਾਰ ਦਾ ਭਜਨ ਕੰਮ ਕਰਦਾ ਹੈ। ਜਿੱਥੇ ਤੂੰ ਭੋਜਨ ਤੋਂ ਬਿਨਾਂ ਨਹੀਂ ਰਹਿ ਸਕਣਾ, ਉੱਥੇ ਮੇਰੇ ਬੱਚੇ ਤੈਨੂੰ ਵਾਹਿਗੁਰੂ ਇੰਨੀ ਕਿਰਪਾ ਕਰੇ, ਤੇਰਾ ਭੋਜਨ ਕੀਰਤਨ ਬਣ ਜਾਏ। ਮੇਰੀ ਫਿਰ ਬੇਨਤੀ, ਜਿਹਨੂੰ ਇਕੱਲੇ ਬਾਹਰ ਮੁਖੀ ਇੰਨਾ ਕਹਿੰਦਾ ਸਮਝ ਲਈ ਪੂਤਾ ਮਾਤਾ ਕੀ ਅਸੀਸ, ਅਗਲੇ ਬਚਨ ਕਿੰਨੇ ਰੂਹਾਨੀ ਨੇ। ਤੇ ਮੈਂ ਆਰੰਭ ਚ ਕਿਹਾ, ਇਹ ਉਹ ਮਾਂ ਦੇ ਸਕਦੀ ਅਸੀਸ ਜਿਹਦੇ ਕੋਲ ਆਪਣਾ ਜੀਵਨ ਹੈ। ਪਿਛਲੇ ਦਿਨ ਬਾਬਾ ਫਰੀਦ ਸਾਹਿਬ ਦੇ ਸਲੋਕਾਂ ਦੀ ਮੈਂ ਲੜੀਵਾਰ ਕਥਾ ਕਰਦਾ ਆ ਰਿਹਾ। ਬਾਬਾ ਫਰੀਦ ਸਾਹਿਬ ਦਾ ਜੀਵਨ ਅਸੀਂ ਖੰਡ ਵਾਲੀ ਸਾਖੀ, ਚਿੜੀਆਂ ਵਾਲੀ ਸਾਖੀ, ਉਹ ਪਾਣੀ ਵਾਲੀ ਸਾਖੀ, ਉਹਨਾਂ ਦਾ ਜੀਵਨ ਅੰਗਰੇਜ਼ੀ 'ਚ ਵੈਸੇ ਲਿਖਿਆ ਸੀ ਵੀ ਉਹਨਾਂ ਦਾ ਸਮਾਂ ਅਤੇ ਉਹਨਾਂ ਦਾ ਕਾਲ ਜਾਂ ਬਾਬਾ ਫਰੀਦ ਸਾਹਿਬ ਬਾਰੇ ਅਲੀਗੜ੍ਹ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ, ਇਹ ਵਾਈਸ ਚਾਂਸਲਰ ਨੇ ਜੀਵਨ ਲਿਖਿਆ, ਬੜਾ ਸਿੱਕੇਬੰਦ, ਕਿਉਂਕਿ ਬਾਬਾ ਫਰੀਦ ਸਾਹਿਬ ਦਾ ਸਾਰੇ ਦਾ ਸਾਰਾ ਜੀਵਨ ਜਿਹੜਾ ਉਹ ਫਾਰਸੀ ਵਿੱਚ ਮਿਲਦਾ ਹੈ। ਇੱਕ ਹੋਰ ਬੇਨਤੀ, ਕਵਿਤਾ ਸੀ ਫਾਰਸੀ ਸੀ ਨਜ਼ਮਾਂ, ਪਰ ਸਭ ਤੋਂ ਪਹਿਲਾਂ ਪੰਜਾਬੀ ਵਿੱਚ ਜੇ ਕਿਸੇ ਨੇ ਪਰਮਾਤਮਾ ਦੇ ਗੀਤ ਗਾਏ ਨੇ ਤੇ ਉਹ ਬਾਬਾ ਫਰੀਦ ਸਾਹਿਬ ਨੇ ਗਾਏ ਆ। ਇਸ ਤੋਂ ਪਹਿਲਾਂ ਪੰਜਾਬੀ 'ਚ ਨਹੀਂ ਮਿਲਣਗੇ। ਬਾਬਾ ਫਰੀਦ ਸਾਹਿਬ ਦੀ ਰਚਨਾ ਹੈ, ਉਹਨਾਂ ਦੀ ਮਾਂ ਦਾ ਨਾਮ, ਦੋ ਵਿਦਵਾਨ, ਇੱਕ ਤਾਂ ਕਹਿੰਦੇ ਨੇ ਕੁਰਸੂਮ, ਇੱਕ ਕਹਿੰਦੇ ਮਰੀਅਮ। ਬਾਬਾ ਫਰੀਦ ਸਾਹਿਬ ਦੀ ਮਾਂ ਇੰਨੀ ਪਰਹੇਜ਼ਗਾਰ ਤੇ ਬੰਦਗੀ ਵਾਲੀ ਸੀ, 11 ਸਾਲ ਦੀ ਉਮਰ ਤੋਂ ਪਹਿਲਾਂ ਉਹਨਾਂ ਨੇ ਬਾਬਾ ਜੀ ਨੂੰ ਪੂਰੀ ਕੁਰਾਨ ਜ਼ਬਾਨੀ ਕੰਠ ਕਰਾ ਦਿੱਤੀ ਸੀ। ਕੁਝ 8 ਸਾਲ ਕਹਿੰਦੇ ਆ, ਕੋਈ 12 ਸਾਲ ਤੋਂ ਪਹਿਲਾਂ ਕੁਰਾਨ ਚੇਤੇ ਕਰਾ ਦਿੱਤੀ। ਤੇ ਸੰਗਤ ਜੀ, ਜਿੰਨਾ ਸਮਾਂ ਬਾਬਾ ਜੀ ਬੰਦਗੀ ਕਰਕੇ ਹੁੰਦੇ ਸਨ, ਮਾਂ ਕਹਿ ਦਿੰਦੀ ਸੀ ਤੇਰਾ ਪੱਧਰ ਅਜੇ ਇੰਨਾ ਉੱਚਾ ਨਹੀਂ, ਕਿਉਂਕਿ ਬਾਬਾ ਫਰੀਦ ਸੂਫੀਆਂ ਦੇ ਚਿਸ਼ਤੀ ਸਿਲਸਿਲੇ ਵਿੱਚੋਂ। ਬਾਬਾ ਫਰੀਦ ਸਾਹਿਬ ਜੀ, ਉਹਨਾਂ ਦੀ ਮਾਂ ਦਾ ਜੀਵਨ ਇੰਨਾ ਪਾਕ ਤੇ ਪਵਿੱਤਰ, ਉਹ ਫਾਰਸੀ ਦੀ ਇੱਕ ਕਿਤਾਬ ਹੈ ਜਾਵੇਰੇ ਫਰੀਦੀ, ਉਹਦੇ 'ਚ ਉਬਾਦਤ ਕਰ ਰਹੇ ਸਨ, ਬੰਦਗੀ ਜੁੜੀ ਮਾਂ, ਚੋਰ ਚੋਰੀ ਕਰਨ ਆਇਆ, ਉਹਦਾ ਔਰਾ ਇੰਨਾ ਜ਼ਬਰਦਸਤ ਸੀ ਕਿ ਚੋਰ ਨੂੰ ਦੇਖਣਾ ਬੰਦ ਹੋ ਗਿਆ ਸੀ। ਮੈਂ ਸਿਰਫ ਬੇਨਤੀ ਕਰਾਂ, ਇਹ ਕਹਿ ਤਾਂ ਗੁਰੂ ਮਾਂ ਦੀ ਸੀਸ ਹੈ, ਪਰ ਜੇ ਦੁਨਿਆਵੀ ਤੌਰ ਤੇ ਜੇ ਮਾਂ ਆਪ ਬੱਚੇ ਨੂੰ ਕੁੱਖ 'ਚ ਲੈ ਕੇ ਸਾਰੀ ਸਾਰੀ ਰਾਤ ਸਕਰੀਨ ਤੇ ਫਿਲਮਾਂ ਦੇਖਦੀ, ਬੱਚਾ ਬ੍ਰਹਮ ਗਿਆਨੀ ਬਣ ਜੂਗਾ? ਨਹੀਂ, ਹਾਸੇ 'ਚ ਨਾ ਜਾਓ, ਕਿਉਂਕਿ ਮਾਂ ਨੇ ਅੰਦਰ ਸਭ ਕੁਝ ਪਾ ਦਿੱਤਾ। ਮੈਂ ਇੱਕ ਦਿਨ ਕਿਹਾ, ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰੀ ਜੀ, ਉਹਨਾਂ ਦੇ ਆਨੰਦ ਵਿਆਹ ਤੋਂ 3 ਦਹਾਕੇ ਬਾਅਦ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਹੋਇਆ। 30 ਸਾਲ ਤੋਂ ਵੱਧ ਸਮਾਂ ਵਿਆਹ ਨੂੰ ਹੋਇਆ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ 'ਚ ਇਹ 17 ਪਾ ਦਿੱਤੀਆਂ। ਕੱਲੀ ਆਪਣੀ ਬੰਦਗੀ ਦਾ ਜ਼ਿਕਰ ਨਹੀਂ ਕੀਤਾ, ਤਾਤ ਮਾਤ ਮੁਰ ਅਲਖ ਅਰਾਧਾ, ਬਹੁਵਿਧ ਯੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਾਕੀ ਸੇਵਾ, ਤਾਂ ਤੇ ਪਏ ਪ੍ਰਸੰਨ ਗੁਰਦੇਵਾ ਤਿੰਨ ਪ੍ਰਭ ਜਬ ਆਈ ਸਮੁਦੀਆ ਤਬ ਹਮ ਜਨਮ ਕੱਲੂ ਮਿਲੀਆ। ਮਾਂ ਦੀ ਭਗਤੀ ਕਿੰਨੀ ਕੋਈ ਜੀ, ਕਿਸੇ ਨੇ ਕੋਈ ਤਰਕ ਨਹੀਂ ਕੀਤਾ। 23 ਸਾਲ 30 ਸਾਲ ਬਾਅਦ ਇੱਥੇ ਕਿਹਾ ਮੇਰੇ ਬੱਚੇ ਤੇਰਾ ਭੋਜਨ ਕੀਰਤਨ ਹੋਵੇ, ਪਰਮਾਤਮਾ ਤੇਰੀ ਇੱਥੇ ਵੀ ਪੱਤ ਟੱਕੇ ਤੇ ਉੱਥੇ ਵੀ ਟੱਕੇ। ਗੁਰਮੁਖੋ ਪੈਸਾ ਪੱਤ ਨਹੀਂ ਜੇ ਟੱਕਦਾ ਹੁੰਦਾ, ਪੈਸੇ ਰੁਤਬੇ ਬੰਦੇ ਨੂੰ ਰੋਲ ਕੇ ਰੱਖ ਜਾਂਦੇ ਆ, ਜੇ ਰੱਬ ਪੱਤ ਟੱਕਣ ਤੇ ਆਉਂਦਾ ਤੇ ਕੱਖਾਂ ਦੀ ਕੁੱਲੀ ਵਿੱਚ ਬੈਠੇ ਦੀ ਵੀ ਪੱਤ ਟੱਕ ਦਿੰਦਾ। ਮਹਾਰਾਜ ਨੇ ਸ਼ਬਦ ਵਰਤਿਆ, ਸਤਿਗੁਰੂ ਤੁਮਕੋ ਧੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨੀਤ। ਅੱਗੇ ਕਿਹਾ ਅੰਮ੍ਰਿਤ ਪੀਵੋ ਸਦਾ ਚਿਰ ਜੀਓ। ਮੇਰੇ ਬੱਚੇ ਨਾਮ ਅੰਮ੍ਰਿਤ ਪੀ। ਉਦੋਂ ਸੰਗਤ ਜੀ ਚਰਨਾ ਅੰਮ੍ਰਿਤ ਸੀ, ਦਸਵੇਂ ਸਤਿਗੁਰਾਂ ਨੇ ਉਸ ਰੀਤ ਨੂੰ ਬੰਦ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦੀ ਪੌਲ ਸਾਨੂੰ ਦਿੱਤੀ ਹੈ। ਇਹ ਸਿੱਖ ਲਈ ਜ਼ਰੂਰੀ ਹੈ ਬੰਦਗੀ ਕਰਨ ਵਾਸਤੇ। ਹੁਣ ਅੱਜ ਕੱਲ੍ਹ ਇਹ ਕਹਿੰਦੇ ਜੀ ਗੱਲ ਤਾਂ ਨਾਮ ਜਪਣ ਦੀ ਹੈ। ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੁੰਦਾ ਸੀ ਭਗਤੀ ਕਰਨ ਵਾਲੇ ਕਦੇ ਮਨਮੁੱਖ ਕਹਿੰਦੇ ਨਹੀਂ ਕਹਿੰਦੇ ਨਾ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਮਨਮੁੱਖ ਭਗਤ ਕਰੇ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ ਰਾਮ। ਮਨਮੁੱਖ ਬੰਦਾ ਆਪਣੀ ਮਰਜ਼ੀ ਨਾਲ ਭਗਤੀ ਕਰ ਰਿਹਾ, ਪਰ ਸਤਿਗੁਰੂ ਤੋਂ ਬਿਨਾਂ ਭਗਤੀ ਫਲੀਭੂਤ ਨਹੀਂ ਹੁੰਦੀ। ਮਹਾਰਾਜ ਕਹਿੰਦੇ ਬੇਟਾ ਸਾਨੂੰ ਸਮਾਧ ਦੇ ਰਹੇ ਨੇ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ। ਅਨੰਤਾ ਜਿਹਦਾ ਅੰਤ ਨਹੀਂ ਪਾ ਸਕੇ ਉਸ ਵਾਹਿਗੁਰੂ ਦਾ ਸਿਮਰਨ ਕਰ, ਤੈਨੂੰ ਆਨੰਦ ਮਿਲੇਗਾ। ਰੰਗ ਤਮਾਸ਼ਾ ਪੂਰਨ ਆਸਾ, ਤੇਰੇ ਵਾਸਤੇ ਖੁਸ਼ੀਆਂ ਆਤਮਿਕ ਖੁਸ਼ੀ ਹੀ ਤਮਾਸ਼ਾ ਹੈ, ਤੇਰੀ ਹਰ ਆਸ ਪੂਰੀ ਹੋਵੇ। ਰੰਗ ਤਮਾਸ਼ਾ ਪੂਰਨ ਆਸਾ ਕਬਹਿ ਨਾ ਵਿਆਪੈ ਚਿੰਤਾ, ਤੈਨੂੰ ਕਦੀ ਚਿੰਤਾ ਨਾ ਵਿਆਪੇ। ਜੇ ਸੰਗਤ ਜੀ ਇਸ ਸ਼ਬਦ ਦੇ ਟਿਕ ਕੇ ਇੱਕ ਤੁਕ ਦੇ ਅਰਥ ਕਰੋ ਤੇ ਜਿੰਨੀਆਂ ਤੁਕਾਂ ਨੇ ਓਨੇ ਦਿਨ ਕਥਾ ਚਾਹੀਦੀ ਹੈ। ਤੈਨੂੰ ਕਦੀ ਚਿੰਤਾ ਨਾ ਵਿਆਪੇ। ਅੱਜ ਸਭ ਤੋਂ ਵੱਡੀ ਬਿਮਾਰੀ ਸਟਰੈਸ, ਐਗਜ਼ਾਇਟੀ, ਚਿੰਤਾ। ਸੱਚੀ ਤੁਹਾਨੂੰ ਦੱਸਣਾ ਕਿ ਅਮੈਰੀਕਾ ਵੀ ਤਾਂ ਖਾਸ ਕਰਕੇ ਇੰਗਲੈਂਡ ਵਿੱਚ ਇਦੋਂ ਵੱਧ ਅਸੀਂ ਦੇਖਦੇ ਹਾਂ, ਤੇ ਇੰਨੀ ਚਿੰਤਾ ਬੰਦਾ ਆਪਣੀ ਰੋਟੀ ਦਾ ਮੁਕਾਬਲਾ ਕਰ ਕਰਕੇ ਚਿੰਤਾ ਤੋਂ ਰੋ ਰਿਹਾ। ਜੇ 5-4 ਬਿਜ਼ਨਸ ਨੇ ਨਾ, ਇੱਕ ਪਿੱਛੇ ਜਾ ਰਿਹਾ, ਰਾਤ ਨੂੰ ਨੀਂਦ ਕੋਈ ਨਹੀਂ ਪੈਂਦੀ ਵੀ ਉਹ ਤਾਂ ਵਧੀਆ ਚੱਲਦਾ, ਇਹ ਕੰਮ ਥੋੜ੍ਹਾ ਢਿੱਲਾ ਹੈ। ਇੱਕ ਮੈਂ ਪੰਜਾਬੀ 'ਚ ਕਿਤਾਬ ਹੈ ਜੀ, ਜਿਹਦਾ ਵੈਸੇ ਤੇ ਚਿੰਤਾ ਸਭ ਤੋਂ ਵੱਡੀ ਬਿਮਾਰੀ ਦਾ ਇਲਾਜ ਇੱਕੋ ਹੀ, ਸਿਮਰਨ। ਸੁਖਮਨੀ ਸਾਹਿਬ ਦਾ ਅਰਥ ਕੀ ਜੀ? ਲੋਕੀ ਸਕੂਲਿੰਗ ਕਰਾਉਂਦੇ ਆ ਜੀ, ਦੱਸੋ ਵੀ ਮਨੋਵਿਗਿਆਨਿਕ ਕੋਲ ਜਾਂਦੇ ਆ, ਸਤਿਗੁਰਾਂ ਨੇ ਤੇ ਜਿਹੜੀ ਬਾਣੀ ਦਿੱਤੀ ਉਹਦਾ ਨਾਮ ਹੀ ਸੁਖਮਨੀ ਹੈ, ਪੀਸ ਆਫ ਮਾਇੰਡ, ਮਨ ਨੂੰ ਸੁੱਖ ਦੇਣ ਵਾਲੀ। ਉਹ ਕਿਤਾਬ ਮੇਰਾ ਖਿਆਲ 1960 'ਚ ਲਿਖੀ ਸੀ ਜੀ, ਅੰਮ੍ਰਿਤਸਰ ਦੇ ਡਾਕਟਰ ਸਨ, ਚਿੰਤਾ ਰੋਗ ਕਾਰਨ ਤੇ ਉਪਾਅ, ਆਮ ਬੰਦੇ ਦੀ ਸਮਝ ਪੈਣ ਵਾਲੀ ਹੈ। ਪੰਜਾਬ ਦੇ ਡਾਕਟਰ ਸਨ ਅੰਮ੍ਰਿਤਸਰ, ਬਹੁਤ ਵੱਡੀ ਪੋਸਟ ਤੇ। ਉਹਨਾਂ ਨੇ ਗੱਲ ਲਿਖੀ, ਕਹਿੰਦੇ ਨੇ ਬੰਦਾ ਜਿਹੜਾ ਜਿਨ ਚਿੰਤਾ ਖਾ ਜਾਏ ਨਾ, ਫਾਰਸੀ 'ਚ ਇੱਕ ਕਹਾਵਤ ਹੈ ਕਿ ਇੱਕ ਪੰਛੀ ਦੇਖਿਆ ਜਿਹਦੇ ਖੰਭ ਵੀ ਕੋਈ ਨਹੀਂ, ਜਿਹਦੀ ਚੁੰਝ ਵੀ ਕੋਈ ਨਹੀਂ, ਆਲਣਾ ਵੀ ਕੋਈ ਨਹੀਂ, ਤੇ ਬੰਦੇ ਦੇ ਜਿਗਰ ਦਾ ਮਾਸ ਖਾਂਦਾ ਹੈ। ਅੱਗੇ ਪਤਾ ਕੀ ਲਿਖਿਆ? ਕਹਿੰਦੇ ਚਿੰਤਾ ਬੰਦੇ ਦਾ ਜਿਗਰ ਖਾਂਦੀ, ਦਿਲ ਖਾਂਦੀ ਹੈ। ਉਹ 'ਚ ਉਹਨੇ ਕੀ ਗੱਲ ਲਿਖੀ ਵੀ ਜਿਹੜਾ ਬੰਦਾ ਚਿੰਤਾ ਧੁਰੇ ਨਾ, ਉਹ ਕਦੀ ਸੰਤੁਸ਼ਟ ਨਹੀਂ। ਉਹ ਕਹਿੰਦਾ ਮੇਰੇ ਇੱਕ ਮਿੱਤਰ ਸਨ ਗੁਰਦਾਸਪੁਰ ਦੇ, ਨਾਂ ਨਹੀਂ ਦਿੱਤਾ ਉਹਨਾਂ ਨੇ, ਕਹਿੰਦੇ ਉਹਨਾਂ ਦੇ ਨਾ ਮੀਂਹ ਪਿਆ ਤੇ ਝੋਨਾ ਚੰਗਾ ਸੀ। ਕਹਿੰਦੇ ਮੈਂ ਪੁੱਛਿਆ ਸਰਦਾਰ ਜੀ ਵੀ ਐਤਕੀ ਝੋਨਾ ਤੁਹਾਡਾ ਚੰਗਾ ਹੋ ਜਾਣਾ? ਕਹਿੰਦਾ ਕੋਈ ਪਤਾ ਨਹੀਂ, ਅਜੇ ਹੜ੍ਹ ਆ ਗਿਆ ਤੇ ਸਭ ਕੁਝ ਤੁਰਿਆ, ਉਹ ਚਿੰਤਾ ਹੀ ਖਾਈ ਜਾਂਦੀ ਸੀ। ਕਹਿੰਦੇ ਜਦੋਂ ਟਰੱਕ ਭਰ ਕੇ ਝੋਨੇ ਦਾ ਹੋ ਗਿਆ ਤੇ ਮੈਨੂੰ ਮਿਲ ਗਏ, ਤੇ ਮੈਂ ਪੁੱਛਿਆ ਜੀ ਕਿੱਦਾਂ? ਕਹਿਣ ਲੱਗੇ ਪਤਾ ਨਹੀਂ ਹੁਣ ਆਲੂਆਂ ਦਾ ਕੀ ਬਣੇਗਾ, ਝੋਨੇ ਤੋਂ ਬਾਅਦ ਆਲੂ ਲਾਈ ਦੇਣ। ਉਹ ਕਹਿੰਦਾ ਜਦੋਂ ਆਲੂ ਚੰਗੇ ਨਿਕਲਿਆ ਫਿਰ ਮੈਂ ਪੁੱਛਿਆ ਸਰਦਾਰ ਜੀ ਕਿਵੇਂ? ਕਹਿੰਦਾ ਐਤਕੀ ਕਣਕ ਦਾ ਦਾਣਾ ਪਤਲਾ ਪੈ ਜਾਣਾ। ਉਹ ਕਹਿੰਦਾ ਅਸਲ 'ਚ ਇਹੋ ਜਿਹੇ ਬੰਦਿਆਂ ਦਾ ਇਲਾਜ ਕੋਈ ਨਹੀਂ ਹੁੰਦਾ। ਗੁਰੂ ਸਾਹਿਬ ਨੇ ਇੰਨੇ ਕਮਾਲ ਦਾ ਨੁਕਤਾ ਦਿੱਤਾ ਜੇ ਅੱਜ ਦੀ ਵੇਖੋ, ਸਤਿਗੁਰੂ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅੰਧ ਅਨੰਤਾ, ਰੰਗ ਤਮਾਸਾ ਪੂਰਨ ਆਸਾ ਕਬੈ ਨਾ ਵਿਆਪੈ ਚਿੰਤਾ। ਹੁਣ ਆਖਰੀ ਗੱਲ ਜਿਹੜੀ ਕਹੀ ਨਾ ਬਹੁਤ ਜ਼ਰੂਰੀ ਸੀ, ਭਵਰ ਤੁਮਾਰਾ ਇਹ ਮਨ ਹੋ, ਰੱਬ ਮਿਹਰ ਕਰੇ ਕਿਸੇ ਦੇ ਬੱਚੇ ਦਾ ਮਨ ਡੱਡੂ ਨਾ ਬਣ ਜਾਏ, ਭਵਰਾ ਹੀ ਬਣ ਕੇ ਰਹੇ। ਭਵਰਾ ਕਿਹਾ ਕਿਉਂਕਿ ਡੱਡੂ ਵੀ ਕਮਲ ਦੀਆਂ ਜੜ੍ਹਾਂ 'ਚ ਰਹਿੰਦਾ ਹੈ, ਭਾਵੇਂ ਇੱਥੇ ਡੱਡੂ ਦਾ ਜ਼ਿਕਰ ਨਹੀਂ, ਪਰ ਤੇਰਾ ਮਨ ਪੁੱਤਰ ਭਵਰੇ ਦੀ ਤਰ੍ਹਾਂ ਰਹੇ ਕਮਲ ਦੇ ਫੁੱਲ ਦੇ ਸ਼ਿਖਰ ਤੇ ਸਿਰਫ ਮਕਰੰਦ ਚੂਸਣ ਵਾਲੀ ਬਿਰਤੀ ਹੋਵੇ, ਰੱਬ ਤੈਨੂੰ ਡੱਡੂ ਵਾਲੀ ਬਿਰਤੀ ਨਾ ਕਦੀ ਦੇ ਕੇ ਲੋਕਾਂ ਦੇ ਔਗਣ ਫੋਲੀ ਜਾਏ। ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਹੋਵੋ ਕੌਲਾ, ਹਰੀ ਦੇ ਚਰਨ ਕਮਲ ਫੁੱਲ ਹੋਣ। ਨਾਨਕ ਦਾਸ ਉਨ ਸੰਗ ਲਪਟਾਇਓ ਜਿਉ ਬੂੰਦੈ ਚਾਤਰਿਕ ਮੌਲਾ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਸੀ ਉਹਦਾ ਜੁੜ ਗਏ ਜਿਵੇਂ ਚਾਤਰਕ ਸਵੰਤੀ ਬੂੰਦ ਨੂੰ ਪਿਆਰ ਕਰਦਾ ਹੈ। ਭਾਈ ਸਾਹਿਬ ਨੇ ਦੋ ਸ਼ਬਦ ਪੜ੍ਹੇ ਸਨ ਜੀ, ਉਹਨਾਂ ਦੋ ਸ਼ਬਦਾਂ ਦੇ ਆਪਾਂ ਅਖਰੀ ਅਰਥ ਕੀਤੇ ਨੇ। ਸੰਗਤ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਇੱਥੋਂ ਦੇ ਪ੍ਰਬੰਧ ਦਾ ਸਟਾਫ ਦਾ ਬਹੁਤ ਬਹੁਤ ਧੰਨਵਾਦ। ਮੈਨੂੰ ਮੈਂ ਕਿਹਾ ਥੋੜ੍ਹੇ ਦਿਨਾਂ 'ਚ ਪ੍ਰੋਗਰਾਮ ਬਣਿਆ ਸੀ ਜੀ, ਪਹਿਲਾਂ ਨਹੀਂ ਸੀ ਹੈਗਾ ਪ੍ਰੋਗਰਾਮ, ਅਚਨਚੇਤ ਤੁਹਾਡਾ ਸੁਨੇਹਾ ਗਿਆ ਕਿਉਂਕਿ ਇੱਥੋਂ ਮੈਂ ਚਲੇ ਜਾਣਾ ਵਾਪਸ। ਗੁਰੂ ਰਾਮਦਾਸ ਜੀ ਦਾ ਪੁਰਬ ਹੈ, ਭਾਈ ਸਾਹਿਬ ਨੂੰ ਇੱਕ ਦਿੱਤੀ ਹੈ ਕਿ ਧੰਨ ਧੰਨ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਜੀ, ਇੱਥੇ 16, 17 ਤੇ 18 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ ਅਤੇ ਆਪ ਜੀ ਸਾਰੀ ਸੰਗਤ ਹਾਜ਼ਰੀ ਭਰਿਓ। ਸੰਗਤ ਜੀ ਹਰ ਗੁਰੂ ਸਾਹਿਬਾਨ ਬਖਸ਼ਾਂ ਦੇ ਭੰਡਾਰੇ ਨੇ, ਪਰ ਪਤਾ ਨਹੀਂ ਗੁਰੂ ਰਾਮਦਾਸ ਜੀ ਦਾ ਨਾਂ ਲੈਂਦੇ ਅੰਦਰ ਭਰ ਜਾਂਦਾ। ਮੈਂ ਇੱਕ ਨਿੱਕੀ ਤੁਹਾਨੂੰ ਉਦਾਹਰਨ ਦੇ ਕੇ ਸਮਾਪਤੀ ਕਰਨਾ। ਚਲੋ ਅਸੀਂ ਜਾਂਦੇ ਹਾਂ ਜੀ ਸੰਗਤ 'ਚ ਸੇਵਾ ਕਰੀ ਦੀ ਹੈ, ਲੰਗਰ 'ਚ ਕਿ ਵਿਖਾਵਾ ਨਹੀਂ, ਭਾਂਡਿਆਂ 'ਚ ਸੇਵਾ ਜਾਇਦਾ। ਉੱਥੇ ਇੱਕ ਬਜ਼ੁਰਗ ਆਉਂਦੇ ਨੇ, ਉਮਰ ਮੈਂ ਕਿਹਾ 80 ਟੱਪ ਚੁੱਕੇ ਆ ਅਤੇ ਕੇਸਰੀ ਦਸਤਾਰ ਬੰਨ੍ਹੀ ਹੁੰਦੀ। ਇੱਕ ਦਿਨ ਆਏ ਅਤੇ ਪਿਆਰ ਬਹੁਤ ਮੇਰੇ ਨਾਲ, ਅਤੇ ਮੈਨੂੰ ਸਿੱਧਾ ਸ਼ਬਦ, ਪਿੰਦਰਪਾਲ ਮੈਂ ਤੇਰੇ ਨਾਲ ਗੱਲ ਕਰਨੀ। ਮੈਂ ਦੱਸੋ ਭਾਂਡੇ ਧੋ ਰਹੇ ਸਾਂ, ਮੈਂ ਕਿਹਾ ਵਿਹਲੇ ਹੋ ਜਾਂਦੇ ਫਿਰ ਕਰਨੇ। ਕਹੇ ਅੱਖਾਂ 'ਚ ਪਾਣੀ ਸੀ ਅਤੇ ਮੇਰੇ ਹੱਥ ਪਕੜ ਕੇ ਕਹਿੰਦੇ ਅਰਦਾਸ ਕਰਿਓ। ਮੈਨੂੰ ਮਨ ਸੀ ਵੀ ਕੋਈ ਦੁੱਖ, ਕਹਿੰਦੇ ਨੇ ਮੇਰੇ ਪੁੱਤਰ ਦੀ ਰਾਤੀ ਮੌਤ ਹੋ ਗਈ ਸੀ, ਮੈਂ ਸੰਸਕਾਰ ਕਰਕੇ ਸੇਵਾ 'ਚ ਆ ਗਿਆ। ਸੱਚੀ ਮੈਂ ਕਹਿੰਦਾ ਮੇਰਾ ਮਨ, ਮੈਂ ਉਹਦੇ ਚਰਨ ਫੜ ਲੈ, ਬਾਬਾ ਤੂੰ ਮੇਰੇ ਤੋਂ ਅਰਦਾਸ ਕੀ ਕਰਾਉਣੀ ਹੈ ਤੇਰੀ। ਕਹਿੰਦਾ ਬਸ ਇੱਕੋ ਕਿਰਪਾ ਕਰਿਓ, ਗੁਰੂ ਰਾਮਦਾਸ ਪੁੱਤਰ ਚਲਾ ਗਿਆ, ਕਦੀ ਇਹ ਨਾ ਫੁਰਨਾ ਪੈਦਾ ਹੋਵੇ, ਮੈਂ ਸੇਵਾ ਕਰਦਾ ਤੇ ਪੁੱਤਰ ਦੀ ਮੌਤ ਕਿਉਂ ਹੋ ਗਈ ਹੈ। ਏਡੀਆਂ ਏਡੀਆਂ ਰੂਹਾਂ ਨੇ ਉੱਥੇ ਬਖਸ਼ਿਸ਼ ਵਰਦੀ ਹੈ ਆਪ ਜੀ। ਇਹ ਜ਼ਰੂਰ ਜਿਹੜਾ ਪ੍ਰੋਗਰਾਮ ਹੈ 16, 17, 18 ਦਾ, ਹੁਣ ਅਗਲਾ ਮੈਂ ਸੱਚਾ ਧੰਨ ਗੁਰਦੁਆਰਾ, ਸੱਚਾ ਮਾਰਗ, ਉਹ ਮੈਨੂੰ ਸੱਚਾ ਧੰਨ ਤਾਂ ਚੇਤੇ ਆਉਂਦਾ ਮੋਹਾਲੀ ਗੁਰਦੁਆਰਾ ਇੱਕ, ਅਤੇ ਆਪ ਸਭ ਦਾ ਧੰਨਵਾਦ ਜੀ। ਮੇਰੇ ਤੋਂ ਫਿਰ ਬੇਨਤੀ ਸੰਗਤ ਜੀ, ਮੇਰੇ ਤੋਂ ਬਹੁਤ ਭੁੱਲਾਂ ਹੁੰਦੀਆਂ ਨੇ ਕਥਾ 'ਚ, ਆਪ ਜੀ ਮੈਨੂੰ ਬਖਸ਼ ਦਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਗੁਰੂ ਮਹਾਰਾਜ ਜੀ ਹਜ਼ੂਰੀ ਵਿੱਚ ਉੱਠ ਬੈਠੀ ਸਾਧ ਸਿੰਘ ਜੀ ਧੰਨਵਾਦੀ ਹਾਂ। ਗਿਆਨੀ ਭਾਈ ਪਿੰਦਰਪਾਲ ਸਿੰਘ ਜੀ ਦੇ ਜਿਨ੍ਹਾਂ ਨੇ ਬੜੇ ਹੀ ਸ਼ੋਰਟ ਨੋਟਿਸ ਦੇ ਵਿੱਚ ਆ ਕੇ ਸੰਗਤਾਂ ਨੂੰ ਦੂਰ ਰਹਿਣ ਤੋਂ ਗੁਰਬਾਣੀ ਦੀ ਕਥਾ ਸਰਵਣ ਕਰਾਈ। ਗੁਰੂ ਰਾਪੂਰਨ ਕਮੇਟੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਅਤੇ ਅਸੀਂ ਬੇਨਤੀ ਕਰਦੇ ਹਾਂ ਵੀ ਆਉਣ ਵਾਲੇ ਸਮੇਂ 'ਚ ਜਦ ਵੀ ਨਾ ਕੋਈ ਬਾਹਰਲਾ ਟੂਰ ਲਾਉਂਦੇ ਆ ਸਮਾਂ ਮਿਲਦਾ ਤਾਂ ਸਾਨੂੰ ਸਮਾਂ ਦੇਣ ਦੀ ਕਿਰਪਾਲਤਾ ਕਰਨ। ਹੁਣ ਗੁਰੂ ਮਹਾਰਾਜ ਦਿੱਤੀ ਬਖਸ਼ਿਸ਼ ਸੁਪੋ ਲੈਣ ਦੀ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਭਾਈ ਗੁਰਦੁਆਰੇ ਵੀਰ ਭਾਈ ਦਰਸ਼ ਸਿੰਘ ਤੋਂ ਲੈਣ ਦੀ ਕਿਰਪਾਲਤਾ ਕਰਨ ਜੀ। ਨਾਲ ਹੀ ਸਾਡੇ ਕੋਲ ਭਾਈ ਜਾਨੀ ਜਗਾਰ ਸਿੰਘ ਜੀ ਪਹੁੰਚੇ ਹੋਏ ਨੇ, ਦੋ ਵੀਕਾਂ ਤੋਂ ਗੁਰੂ ਘਰ ਸੇਵਾਵਾਂ ਕਰ ਰਹੇ ਨੇ, ਉਹਨਾਂ ਨੂੰ ਵੀ ਬੇਨਤੀ ਆ ਗੁਰੂ ਘਰ ਦੀ ਬਖਸ਼ਿਸ਼ ਸਰੂਪੋ ਲੈਣ ਦੀ ਕਿਰਪਾਲਤਾ ਕਰਨ ਜੀ। ਔਰ ਅੱਜ ਦੇ ਲੰਗਰਾਂ 'ਚ ਸੇਵਾਵਾਂ ਹਰਿੰਦਰ ਸਿੰਘ ਬੈਠਦੇ ਆ, ਆਪਣੇ ਪੋਤਰੇ ਦੀ ਦਾਦ ਦੀ ਖੁਸ਼ੀ ਭਾਈ ਐਤਵਾਰ ਦੀਆਂ ਸੇਵਾਵਾਂ ਬਾਰੇ ਉਹਨਾਂ ਨੂੰ ਵੀ ਬੇਨਤੀ ਆ ਗੁਰੂ ਘਰ ਦੀ ਬਖਸ਼ਿਸ਼ ਸਰੂਪੋ ਲੈਣ ਦੀ ਕਿਰਪਾਲਤਾ ਕਰਨ ਜੀ। ਸੋ ਨਿਹਾਲ ਕਿਰਿਆ ਕਾਲ ਸਾਹਿਬ ਰੁਕੇ ਸੋਨਿਹਾਲ ਸ੍ਰੀ ਅਕਾਲ ਗੁਰੂ ਮੇਰੀ ਸਾਧਸੰਗ ਜੀ ਜੋ ਆਉਣ ਵਾਲੇ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਨੇ ਆਉਣ ਵਾਲੇ ਨੈਕਸਟ ਵੀਕ ਨੂੰ ਪਹਿਲੀ ਤਰੀਕ ਜੋ ਸਾਡੇ ਕੋਲ ਭਾਈ ਕੁਲਵੰਤ ਸਿੰਘ ਜੀ ਗੁਰੂ ਘਰ ਦੇ ਗੁਰੂ ਘਰ ਵਿਖੇ ਪਹੁੰਚ ਰਹੇ ਨੇ ਉਸ ਤੋਂ ਬਾਅਦ ਆਪਣੇ ਕੋਲ ਦਰਬਾਰ ਸਾਹਿਬ ਦਾ ਜੋ ਵੀ ਜਾਗੀ ਜੀ ਸਾਹਿਬ ਭਾਈ ਜਗਜੀਤ ਸਿੰਘ ਜੀ ਅੱਜਾ ਸਾਹਿਬ ਜੀ ਇੱਕ ਤਰੀਕ ਨੂੰ ਆਪਣੇ ਕੋਲ ਪਹੁੰਚ ਰਹੇ ਨੇ ਇੱਕ ਜਿਹੜਾ ਫੋਰਡ ਦਾ ਟਰੱਕ ਆ 150DO89131 ਉਹਨੇ ਸਾਰਿਆਂ ਨੂੰ ਬਲਾਕ ਕੀਤਾ ਉਹ ਆਪਣਾ ਟਰੱਕ ਮਿਹਰਬਾਨੀ ਕਰਕੇ ਉੱਥੋਂ ਮੂਵ ਕਰ ਲਵੇ ਨਹੀਂ ਤਾਂ ਫਿਰ ਸਾਨੂੰ ਟੋ ਕਰਾ ਕੇ ਉਹ ਮੂਵ ਕਰਨਾ ਪਵੇਗਾ ਬੇਨਤੀ ਹੈ ਜਲਦੀ ਤੋਂ ਜਲਦੀ ਉਸ ਟਰੱਕ ਨੂੰ ਮੂਵ ਕੀਤਾ ਜਾਵੇ ਇਹ ਆਉਣ ਵਾਲੇ ਗੁਰੂ ਘਰ ਦਾ ਪ੍ਰੋਗਰਾਮ ਹੈ ਬਾਬਾ ਬੁੱਢਾ ਐਸੋਸੀਏਸ਼ਨ ਬਾਬੀ ਰਾਮ ਵੱਲੋਂ ਸੰਗਤਾਂ ਨੂੰ ਰੱਖ ਕੇ 2 ਤਰੀਕ ਨੂੰ ਅਖੰਡ ਪਾਠ ਸਾਹਮਣੇ ਹੋਣਗੇ 4 ਤਰੀਕ ਨੂੰ ਭੋਗ ਪੈਣੇ ਨੇ ਉਹਦੇ ਸੰਬੰਧ ਵਿੱਚ ਸਾਡੇ ਗੁਰੂ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਕਥਾਵਾਚਕ ਗੁਰੂ ਘਰ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਬਾਬਾ ਜਗਜੀਤ ਸਿੰਘ ਦਾ ਜਥਾ ਪਹਿਲੀ ਤਰੀਕ 'ਚੋਂ ਪਹੁੰਚਦਾ ਜੋ ਸ਼ਾਮਾਂ ਦੀ ਦੁਕਾਨ ਵਿੱਚ ਹਾਜ਼ਰੀ ਭਰਨਗੇ ਉਸ ਤੋਂ ਉਪਰੰਤ ਗੁਰੂ ਰਾਮਦਾਸ ਐਸੋਸੀਏਸ਼ਨ ਸੂਹ ਸੰਗਤਾਂ ਵੱਲੋਂ 16, 17, 18 ਤਰੀਕ ਨੂੰ ਗੁਰੂ ਰਾਮ ਦੇ ਆਗਮਨ ਗੁਰਪੁਰਬ ਦੇ ਸੰਬੰਧ ਵਿੱਚ ਅਖੰਡ ਪਾਠ ਸਾਰੰਭ ਹੋਣਗੇ 18 ਤਰੀਕ ਨੂੰ ਭੋਗ ਪੈਣਗੇ ਉਹਦੇ ਸੰਬੰਧ ਵਿੱਚ ਸਾਡੇ ਕੋਲ ਭਾਈ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਪਹੁੰਚ ਰਹੇ ਨੇ 15 ਤਰੀਕ ਤੋਂ ਉਹ ਸ਼ਾਮਾਂ ਦੀ ਦੁਕਾਨ ਵਿੱਚ ਹਾਜ਼ਰੀ ਭਰਨਗੇ ਹੁਣ ਗੁਰੂ ਘਰ ਦੇ ਹਜ਼ੂਰੀ ਰਾਗੀ ਜਥਾ ਭਾਈ ਬਰਾਮ ਸਿੰਘ ਜੀ ਦਾ ਸੁਖਦਰ ਸਿੰਘ ਦਾ ਜਥਾ 1 ਵਜੇ ਤੱਕ ਆਪ ਜੀ ਨੂੰ ਕੀਰਤਨ ਸਰਵਨ ਕਰਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਭਾਈ ਸਾਧਨਾ ਜੀ ਕਿ ਜੇ ਕਿਸੇ ਦੀ ਗੱਡੀ ਦੀ ਚਾਬੀ ਗੁਆਚ ਗਈ ਹੋਵੇ ਉਹ ਸਟੇਜ ਦੇ ਉੱਪਰ ਹੈ ਉਹ ਆਪਣੀ ਚਾਬੀ ਆ ਕੇ ਇੱਥੋਂ ਲੈ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ

0: ਭਾਈ ਸੁਖਵਿੰਦਰ ਸਿੰਘ ਜੀ, ਭਾਈ ਰੇਸ਼ਮ ਸਿੰਘ ਜੀ ਸ਼ਬਦ ਕੀਰਤਨ ਦੀ ਹਾਜ਼ਰੀ ਲਾਉਣਗੇ। ਆਪਸ ਪਿਆਰ ਸਾਹ ਸਰਵਣ ਕਰੀਏ ਜੀ।
1: ਜਾਓ ਜੀ ਪ੍ਰਸ਼ਾਦਾ ਸਾਹਿਬ ਜਾਓ ਜੀ।

Vai pro... Vai pro...

0: ਕਿਰਤ ਨੂੰ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਗੁਰੂ ਸਾਹਿਬ ਸਿੰਘ ਬਖਸ਼ਣ ਹਰਿਆਸ ਕਰਦੇ ਆਪ ਗਲਤੀ ਨੂੰ ਨਜ਼ਰਅੰਦਾਜ਼ ਕਰਦੇ ਬਖਸ਼ਣ ਦੀ ਕਿਰਪਾਲਤਾ ਕਰੋਗੇ। ਸੋ ਆਓ ਗੁਰੂ ਘਰ ਦੇ ਅਗਲਾ ਪ੍ਰੋਗਰਾਮ ਸੈਕਟਰੀ ਸਾਹਿਬ ਸ਼੍ਰਵਣ ਕਰਾਉਣਗੇ ਜੀ। ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਮਹਾਰਾਜ ਜੀ ਹਜ਼ੂਰੀ ਵਿੱਚ ਜੁੜ ਬੈਠੇ ਸੀ, ਜੁੜ ਬੈਠੀ ਸਾਧ ਸੰਗਤ ਜੀ, ਧੰਨਵਾਦੀ ਹਾਂ ਗੁਰੂ ਘਰ ਦੇ ਦੋਨੋਂ ਰਾਗੀ ਜੀ ਸਿੰਘ, ਭਾਈ ਬਰਿਆਮ ਸਿੰਘ, ਭਾਈ ਸੁਖਵਿੰਦਰ ਸਿੰਘ ਦੇ, ਜਿਨ੍ਹਾਂ ਦੀ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਾਇਆ। ਅੱਜ ਦੇ ਲੰਗਰਾਂ ਦੀਆਂ ਸੁਆਵਾਂ ਭਾਈ ਹਰਿੰਦਰ ਸਿੰਘ ਵੈਸ ਦੇ ਪਰਿਵਾਰ ਨੂੰ ਆਪਣੇ ਗੁਰੂ ਮਹਾਰਾਜ ਦਿੱਤੀ ਪੋਤੀ ਦਾ ਤੋਂ ਬਖਸ਼ਿਸ਼ ਦਿੱਤੀ। ਉਹਨਾਂ ਨੇ ਸ਼ੁਕਰਾਨੇ ਵਜੋਂ ਪਰਸੋਂ ਤੋਂ ਅਖੰਡ ਪਾਠ ਸਾਹਿਬ ਆਰੰਭ ਕਰਾਏ, ਸੱਚ ਭੋਗ ਪਏ ਨੇ, ਲੰਗਰਾਂ ਦੀ ਸੁਆਵਾਂ ਕਰਨ ਉਹਨਾਂ ਦਾ ਵੀ ਗੁਰਦੁਆਰਾ ਪਹੁੰਚ ਦੇ ਕੀਤੀ। ਬਹੁਤ ਬਹੁਤ ਧੰਨਵਾਦ। ਆਉਣ ਵਾਲੇ ਗੁਰੂ ਘਰ ਵਿਖੇ ਪ੍ਰੋਗਰਾਮ ਨੇ, ਪਹਿਲੀ ਤਰੀਕ ਤੋਂ ਆਪਣੇ ਕੋਲ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜੁਝਾਰ ਸਿੰਘ, ਕਥਾ ਵਾਚਕ ਗਿਆਨੀ ਕਿਰਪਾਨ ਸਿੰਘ ਜੀ ਪਹੁੰਚ ਰਹੇ ਨੇ, ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਬਾਬਾ ਬੁੱਢਾ ਐਸੋਸੀਏਸ਼ਨ ਦਾ ਸਮੂਹ ਸੰਗਤ ਵੱਲੋਂ 2 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ, 4 ਤਰੀਕ ਨੂੰ ਭੋਗ ਪੈਣਗੇ, ਉਸ ਤੋਂ 1 ਮੀਟ ਛੱਡ ਕੇ ਉਸ ਤੋਂ ਬਾਅਦ ਆਪਣੇ ਕੋਲ ਗੁਰੂ ਰਾਮ ਜੀ ਦੇ ਆਗਮਨ ਕਰ ਪਾਉਗੇ ਸੰਬੰਧ ਵਿੱਚ। 16 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ, 18 ਤਰੀਕ ਨੂੰ ਭੋਗ ਪੈਣੇ, ਅਤੇ ਉਹਦੇ ਵਿੱਚ ਸੰਬੰਧ ਵਿੱਚ ਆਪਣੇ ਕੋਲ ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ 15 ਤਰੀਕ ਨੂੰ ਸ਼ਾਮਾਂ ਦੇ ਦੌਰਾਨ ਵਿੱਚ ਹਾਜ਼ਰੀ ਭਰਨਗੇ। ਸਮੂਹ ਸੰਗਤ ਨੂੰ ਬੇਨਤੀ ਹੈ ਬਾਅਦ ਚੜ੍ਹ ਕੇ ਪਹੁੰਚ ਕੇ ਆਪਾਂ ਹਾਜ਼ਰੀਆਂ ਲਵਾਈਏ, ਗੁਰਬਾਣੀ ਦਾ ਲਾਹਾ ਲਈਏ। ਇਹਦੇ ਨਾਲ ਹੀ ਮੈਂ ਬੇਨਤੀ ਕਰਦਾ ਵੀ ਸਾਡੇ ਕੋਲ ਪਾਰਕਿੰਗ ਵਾਸਤੇ ਵਲੰਟੀਅਰਾਂ ਦੀ ਲੋੜ ਆ, ਕੋਈ ਵੀ ਉਪਰਾਲਾ ਨਹੀਂ ਕਰਦਾ। ਫਿਰ ਕਹਿੰਦੇ ਜੀ ਜੂਸ ਕਿੱਥੇ ਆ, ਮੈਨੂੰ ਨਹੀਂ ਪਤਾ ਜੂਸ ਘਰਾਂ 'ਚ ਸੁੱਤਾ ਪਿਆ, ਕਿੱਥੇ ਸੁੱਤਾ ਪਿਆ। ਅਤੇ ਜੂਸ ਨੂੰ ਬੇਨਤੀ ਕਰਦੇ ਵੀ ਆਓ ਤੁਸੀਂ ਸਾਡੇ ਨਾਲ ਪਾਰਕਿੰਗ ਦੇ ਬਾਈ ਸੇਵਾਵਾਂ ਨਿਭਾਓ, ਕੋਈ ਵੀ ਅੱਗੇ ਆ ਕੇ ਰਾਜੀ ਨਹੀਂ ਹੈ। ਫਿਰ ਇੱਕ ਹੋਰ ਮੈਂ ਅਨਾਊਂਸਮੈਂਟ ਕਰਦੇ ਹਾਂ, ਫਿਰ ਕਹਿੰਦੇ ਆ ਜੀ ਸੰਗਤ ਵੀ ਕਹਿੰਦੀ ਆ, ਮੈਨੂੰ ਪਤਾ ਨਹੀਂ 80% ਸੰਗਤ ਕਾਹਦੇ ਸੁੱਤੀ ਪਈ ਆ। ਵੀ ਫਿਰ ਆਪਾਂ ਰੌਲਾ ਬੰਨਦੇ ਇਹੀ 10-15 ਬੰਦੇ, 20 ਬੰਦੇ ਆ ਵੀ ਵਾਸ ਵਾਸ ਕਮੇਟੀਆਂ 'ਚ ਆਉਂਦੇ ਆ। ਨਾ ਆਪਾਂ ਕਮੇਟੀਆਂ 'ਚ ਐਪਲੀਕੇਸ਼ਨਾਂ ਭਰਦੇ ਹਾਂ, ਨਾ ਗੁਰੂ ਘਰ ਦੀ ਸੇਵਾਵਾਂ ਵਿੱਚ ਕੋਈ ਹਿੱਸਾ ਪਾਉਂਦੇ ਹਾਂ, ਅਤੇ ਫਿਰ ਉਹਨਾਂ ਨੇ ਪਰਿਵਾਰਾਂ ਨੇ ਸੇਵਾਵਾਂ ਕਰਨੀਆਂ, ਜਿਹੜੇ ਵੀ 24 ਘੰਟੇ ਇੱਥੇ ਸੇਵਾਵਾਂ ਵਿੱਚ ਹਾਜ਼ਰ ਰਹਿੰਦੇ ਆ। ਫਿਰ ਆਪਾਂ ਘਰ ਹੀ ਬਹਿ ਕੇ ਉਦਾਂ ਆਪਾਂ ਬਹਿ ਕੇ ਇਤਰਾਜ਼ ਨਾ ਕਰਿਆ ਕਰੀਏ ਫਿਰ, ਵੀ ਇਹੀ ਵਾਰ ਵਾਰ ਕਮੇਟੀਆਂ 'ਚ ਆਉਂਦੀ ਆ, ਕਿਉਂ ਆਉਂਦੀ ਆ, ਕਿਉਂ ਕਾਰਨ ਤੁਹਾਡਾ ਹੀ ਆ, ਕਿਉਂ ਤੁਸੀਂ ਆਪ ਉਪਰਾਲਾ ਨਹੀਂ ਕਰਦੇ। ਅੱਜ ਵਲੰਟੀਅਰ ਦੀ ਲੋੜ ਸੀ, 1 ਵੀ ਵਲੰਟੀਅਰ ਮੇਰੇ ਕੋਲ ਨਹੀਂ ਪਹੁੰਚਿਆ। ਹੁਣ ਆਉਣ ਵਾਲੇ ਪ੍ਰੋਗਰਾਮ ਦੇ ਜਿਹੜੇ ਵੱਡੇ ਪ੍ਰੋਗਰਾਮ ਫਿਰ ਆ ਰਹੇ ਆ, ਕੋਈ ਵੀ ਵਲੰਟੀਅਰ ਪਹੁੰਚ ਨਹੀਂ ਰਿਹਾ। ਇਹ ਸੇਵਾਵਾਂ ਜਿਹੜੀਆਂ ਇਕੱਲੀ ਕਮੇਟੀ ਨਹੀਂ ਕਰ ਸਕਦੀ, ਵਲੰਟੀਅਰਾਂ ਦੀ ਲੋੜ ਹੁੰਦੀ ਆ। ਨਵੇਂ ਸਾਲ 'ਤੇ ਵੀ ਵਲੰਟੀਅਰਾਂ ਦੀ ਲੋੜ ਆ, ਅਤੇ ਬੰਦੀ ਸ਼ੋਭਾ ਜਸਵਾਲੀ ਵੀ ਜਾਨੀ ਰਾਤ ਨੂੰ ਵਲੰਟੀਅਰਾਂ ਦੀ ਲੋੜ ਆ ਜੋ ਪਾਰਕਿੰਗ ਵਿੱਚ ਸੇਵਾਵਾਂ ਕਰ ਸਕਣ। ਬੇਨਤੀ ਆ ਕੋਈ ਵੀ ਵੀਰ ਭੈਣ ਕੋਈ ਆਪਣੀ ਸੇਵਾਵਾਂ ਕਰ ਸਕਦੇ, ਸਾਨੂੰ ਨਾਂ ਲਿਖਾ ਸਕਦੇ ਨੇ, ਉਸ ਹਿਸਾਬ ਦੇ ਨਾਲ ਜੇ ਸਾਨੂੰ ਟ੍ਰੇਨਿੰਗ ਦੀ ਦੂਰ ਪਈ ਅਸੀਂ ਟ੍ਰੇਨਿੰਗ ਵੀ ਦੇਵਾਂਗੇ। ਇਹ ਬੇਨਤੀ ਮੈਂ ਅਰਦਾਸ ਕਰੂੰ ਬੋਲਣਾ ਕਿਸੇ ਪਰ ਗਲਤ ਵੀ ਸਾਧ ਸੰਗਤ ਬਖਸ਼ਣ ਬਖਸ਼ਣੀ ਹੁਣ ਯਾਨੀ ਕਿ ਜੁਝਾਰ ਸਿੰਘ ਜੀ 1:40 ਤੱਕ ਆਪ ਜੀ ਨੂੰ ਕਥਾ ਸਰਵਣ ਕਰੋ, ਉਸ ਤੋਂ ਬਾਅਦ ਗੁਰੂ ਅੱਜ ਦੀ ਦੀਵਾਨ ਦੀ ਸਮਾਪਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ।

ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਅੰਮ੍ਰਿਤ ਵੇਲੇ ਤੋਂ ਜੁੜ ਬੈਠੀ ਗੁਰੂ ਰੂਪ ਸਤ ਸੰਗਤ ਸਤਸੰਗੀ ਜਨੋ ਆਓ ਦਾਸਾਂ ਦੀ ਹਾਜ਼ਰੀ ਵੀ ਪ੍ਰਵਾਨ ਕਰਿਓ। ਦੀਵਾਨ ਦੀ ਸਮਾਪਤੀ ਦਾ ਸਮਾਂ ਹੋ ਰਿਹਾ, ਸਾਰੀਆਂ ਸੰਗਤਾਂ ਗੱਜ ਵੱਜ ਕੇ ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਹਾਂ। ਰੋਮ ਰੋਮ ਸਵਾਸ ਸਵਾਸ ਸ਼ੁਕਰਾਨਾ ਕਰਦਿਆਂ ਹੋਇਆਂ ਬੇਨਤੀ ਕਰ ਰਹੇ ਹਾਂ ਕਿ ਦਾਸ ਸਤਿਗੁਰ ਦੀ ਕਿਰਪਾ ਦਾ ਸਦਕਾ 15 ਰੋਜ਼ਾਂ ਤੋਂ 2 ਹਫ਼ਤਿਆਂ ਤੋਂ ਇੱਥੇ ਐਕੂਪ੍ਰੈਸ਼ਰ ਮੈਡੀਕਲ ਕੈਂਪ ਲਾ ਕੇ ਸੇਵਾ ਕਰ ਰਿਹਾ ਸੀ। ਅੱਜ ਇਸ ਕੈਂਪ ਦਾ ਲਾਸਟ ਦਿਨ ਹੈ। ਆਪਾਂ 2 ਵਜੇ ਤੋਂ ਇਹ ਐਕੂਪ੍ਰੈਸ਼ਰ ਦੀ ਸੇਵਾ ਸ਼ੁਰੂ ਕਰਕੇ 7 ਵਜੇ ਕੈਂਪ ਦਾ ਸਮਾਪਨ ਕਰ ਦੇਣਾ ਹੈ। ਇਹ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋਈ ਕਿ ਸਤਿਕਾਰਯੋਗ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮਹਿਬਰਾਨ ਜਿਨ੍ਹਾਂ ਨੇ ਇਸ ਕੈਂਪ ਨੂੰ ਸਫਲ ਬਣਾਉਣ ਦੇ ਵਾਸਤੇ ਬਹੁਤ ਸਾਰੇ ਚੰਗੇ ਉਪਰਾਲਿਆਂ ਦੇ ਨਾਲ ਸਹਿਯੋਗ ਦਿੱਤਾ। ਸਤਿਕਾਰਯੋਗ ਮੇਰੇ ਵੱਡੇ ਵੀਰ ਜੋ ਗੁਰੂ ਘਰ ਦੇ ਵਿੱਚ ਇੱਕ ਨਿਸ਼ਕਾਮ ਸੇਵਾਦਾਰ ਦੇ ਤੌਰ 'ਤੇ ਸੇਵਾ ਨਿਭਾਉਂਦੇ ਹਨ, ਮਾਣਯੋਗ ਭਾਈ ਬਲਵਿੰਦਰ ਸਿੰਘ ਜੀ ਗਿੱਲ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਕਿਉਂਕਿ ਜੀਵਨ ਦਾ ਇੱਕ ਆਦਰਸ਼ ਸੇਵਾ ਵੀ ਹੈ। ਇਹਨਾਂ ਦੀ ਪ੍ਰੇਰਣਾ ਦਾ ਸਦਕਾ ਇਹਨਾਂ ਦੇ ਪਿਆਰ ਭਰੇ ਬੁਲਾਵੇ 'ਤੇ ਇੱਥੋਂ ਦੀਆਂ ਸੰਗਤਾਂ ਦੀ ਸੇਵਾ ਦੇ ਵਾਸਤੇ ਆਪ ਜੀ ਨੇ ਦਾਸਾਂ ਨੂੰ ਆਪ ਜੀ ਦੇ ਕੋਲ ਇਸ ਕੈਂਪ ਦੀ ਸੇਵਾ ਦੇ ਲਈ ਲਿਆਂਦਾ। ਤੋ ਗੁਰੂ ਮਹਾਰਾਜ ਦੀ ਕਿਰਪਾ ਦਾ ਸਦਕਾ ਬਹੁਤ ਸਾਰੇ ਰੋਗੀਆਂ ਨੇ ਇਹਨਾਂ ਸੇਵਾਵਾਂ ਦਾ ਲਾਭ ਲਿਆ। ਬਹੁਤ ਸਾਰੇ ਮਰੀਜ਼ਾਂ ਨੂੰ ਦਾਸ ਨੇ ਐਕੂਪ੍ਰੈਸ਼ਰ ਦੀ ਸੇਵਾ ਦਿੱਤੀ। ਠੀਕ ਕਰਨ ਵਾਲਾ ਪਰਮਾਤਮਾ ਹੈ, ਵਾਹਿਗੁਰੂ ਅਜੇ ਦੇ ਚਰਨਾਂ 'ਚ ਬੈਠੀ ਆ। ਬਹੁਤ ਸਾਰੇ ਸੱਜਣਾਂ ਨੂੰ ਦਵਾਈ ਦੇ ਨਾਲ ਵੀ ਆਰਾਮ ਹੋਇਆ। ਸੋ ਗੁਰੂ ਪਾਤਸ਼ਾਹ ਦੀ ਕਿਰਪਾ ਹੈ, ਦਾਸ ਕੋਲੋਂ ਇੰਨੇ ਸਮੇਂ ਦੇ ਵਿੱਚ ਕੋਈ ਗੁਸਤਾਖੀਆਂ ਹੋਈਆਂ ਹੋਣ ਤੋਂ ਸ਼ਮਾ ਕਰਨਾ। ਆਓ ਕੁਝ ਸਮਾਂ ਆਪਾਂ ਗੁਰਮਤਿ ਵਿਚਾਰਧਾਰਾ ਦੇ ਨਾਲ ਜੁੜਨ ਦਾ ਯਤਨ ਕਰੀਏ। ਅਸੀਂ ਗੁਰਮਤਿ ਦੀ ਉਸ ਵਿਚਾਰਧਾਰਾ ਨੂੰ ਸੰਗਤ ਦੇ ਰੂਪ ਵਿੱਚ ਜਦੋਂ ਮੰਨਣ ਦਾ ਯਤਨ ਕਰਦੇ ਹਾਂ ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਇੱਕ ਬੜਾ ਪਿਆਰਾ ਬਚਨ ਕਵਿਤ ਕਰਦੇ ਹਨ, ਲਿਖਦੇ ਹਨ। ਉਹ ਲਿਖਦਿਆਂ ਇਹ ਬਚਨ ਕਰਦੇ ਹਨ, ਉਹ ਕਹਿੰਦੇ ਇਹਨੇ ਵੇਖੋ ਹਵਾਵਾਂ ਬਹੁਤ ਚੱਲਦੀਆਂ ਨੇ, ਕਹੂੰ ਕੀ ਦਸ਼ਾ ਕੈ ਪਵਨ ਗਵਨ ਕਾ ਵਰਖਾ ਹੈ, ਕਹੂੰ ਕੀ ਦਸ਼ਾ ਕੈ ਪਵਨ ਬਾਦਰ ਬਿਲਾਤ ਹੈ, ਕਹੂੰ ਜਲਪਾਨ ਕੀਏ ਰਹਿਤ ਅਰੋਗ ਦੇਹੀ, ਕਹੂੰ ਜਲਪਾਨ ਕੀਏ ਬਿਰਥਾ ਬਿਲਾਤ ਹੈ, ਕਹੂੰ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੈ, ਕਹੂੰ ਗ੍ਰਹਿ ਕੀ ਅਗਨ ਭਵਨ ਜਰਾਤ ਹੈ, ਕਹੂੰ ਕੀ ਸੰਗਤ ਮਿਲ ਜੀਵਨ ਮੁਕਤ ਹੋਈ, ਕਹੂੰ ਕੀ ਸੰਗਤ ਮਿਲ ਜੰਪੁਰ ਜਾਤ ਹੈ। ਦਾਸ ਵੇਖ ਰਿਹਾ ਅੰਮ੍ਰਿਤ ਵੇਲੇ ਤੋਂ ਸਤਸੰਗ ਦੇ ਅੰਦਰ ਗੁਰੂ ਗਿਆਨ ਦੀਆਂ ਝੜੀਆਂ ਲੱਗੀਆਂ ਹੋਈਆਂ ਹਨ, ਬਾਣੀ ਦਾ ਰਸ ਅੰਮ੍ਰਿਤ ਰਸ ਚਿਮ ਚਿਮ ਕਰਕੇ ਵਰਸ ਰਿਹਾ ਹੈ। ਜਗਿਆਸੂ ਅਤੇ ਪਿਆਸੀਆਂ ਰੂਹਾਂ ਸਤਿਗੁਰੂ ਦੇ ਦਰ ਤੋਂ ਇਹ ਨਾਮ ਪ੍ਰਾਪਤ ਕਰਕੇ ਖੁਸ਼ ਹੋ ਰਹੀਆਂ ਨੇ। ਮਨ ਦੀ ਖੁਰਾਕ ਜਿਹੜੀ ਆ ਉਹ ਸਾਡੀ ਕਥਾ ਹੈ, ਕੀਰਤਨ ਹੈ, ਕਿਉਂਕਿ ਇਹ ਸਤਿਗੁਰ ਦੀ ਸਿਫਤ ਜੋ ਹੈ ਇਹੀ ਕਲਯੁੱਗ ਦੇ ਵਿੱਚ ਪ੍ਰਧਾਨ ਮੰਨੇਗੀ ਆ। ਕਲਯੁੱਗ ਮਹਿ ਕੀਰਤਨ ਪ੍ਰਧਾਨ ਆ, ਕੀਰਤਨ ਪ੍ਰਧਾਨ ਹੈ। ਕੀਰਤ ਕੀਰਤ ਭਾਵ ਹੈ ਸਿਫਤ, ਸਿਫਤ ਪ੍ਰਵਾਨ ਹੈ। ਜਿਹੜਾ ਗੁਰਮੁਖ ਪਿਆਰਾ ਧਿਆਨ ਲਾ ਕੇ ਇਸਨੂੰ ਜਪਦਾ ਹੈ ਸੁਣਦਾ ਹੈ ਉਹਦੇ ਬੀੜੇ ਪਾਰ ਹੁੰਦੇ। ਗੱਲ ਅੱਜ ਆਪਾਂ ਸੰਗਤ ਤੋਂ ਸ਼ੁਰੂ ਕਰਨੀ ਹੈ। ਭਾਈ ਗੁਰਦਾਸ ਸਾਹਿਬ ਇਹ ਕਥਨ ਕਰਦੇ ਨੇ, ਉਹ ਕਹਿੰਦੇ ਹਨ ਕਿ ਵੇਖੋ ਕਈ ਵਾਰ ਘਟਾਵਾਂ ਚੜ੍ਹ ਕੇ ਆਉਂਦੀਆਂ ਹਨ, ਕਾਲੀਆਂ ਘਟਾਵਾਂ ਚੜ੍ਹ ਕੇ ਆਉਂਦੀਆਂ ਹਨ, ਬੱਦਲ ਚੜ੍ਹ ਕੇ ਆਉਂਦਾ ਹੈ। ਕਹੂੰ ਕਿ ਦਸ਼ਾ ਕੈ ਪਵਨ ਗਮਨ ਕਾ ਵਰਖਾ ਹੈ। ਆਪਣੇ ਏਸ਼ੀਅਨ ਮੁਲਕਾਂ ਦੇ ਅੰਦਰ ਜੇ ਪੁਰੇ ਦੀ ਹਵਾ ਚੱਲੇ ਤਾਂ ਉਮੀਦ ਕੀਤੀ ਜਾਂਦੀ ਹੈ ਬੱਦਲ ਆ ਰਿਹਾ। ਜੇ ਪੱਛੋਂ ਭਾਵ ਪੱਛਮ ਵਾਲੇ ਪਾਸੇ ਦੀ ਹਵਾ ਚੱਲੇ ਤਾਂ ਉਹਨੂੰ ਕਹਿੰਦੇ ਨੇ ਲਹਿੰਦੇ ਦੀ ਹਵਾ ਵਗੀ, ਇਸ ਔੜ ਲੱਗੇਗੀ।
ਮੌਸਮ ਸਾਫ ਹੋਵੇਗਾ। ਕਈ ਵਾਰ ਬੱਦਲ ਚੜ੍ਹ ਕੇ ਆਉਂਦੇ ਹਨ ਅਤੇ ਉਹਨਾਂ ਬੱਦਲਾਂ ਦੇ ਵਿੱਚ ਕਈ ਹਵਾਵਾਂ ਐਸੀਆਂ ਹੁੰਦੀਆਂ ਨੇ ਜੋ ਬੱਦਲ ਨੂੰ ਉਡਾ ਕੇ ਲੈ ਜਾਂਦੀਆਂ ਨੇ। ਕਈ ਹਵਾਵਾਂ ਐਸੀਆਂ ਹਨ ਜਿਨ੍ਹਾਂ ਦੇ ਨਾਲ ਮੀਂਹ ਪੈਂਦਾ ਹੈ। ਇੱਥੇ ਭਾਈ ਸਾਹਿਬ ਜੀ ਬਹੁਤ ਪਿਆਰਾ ਬਚਨ ਕਰਦੇ ਹਾਂ, ਸਾਡੀ ਜ਼ਿੰਦਗੀ ਦੇ ਨਾਲ ਜੋੜਨ ਦਾ ਯਤਨ ਕਰਦੇ ਹਨ। ਕਹੋ ਕਿ ਦਿਸ਼ਾ ਕੈ ਪਵਨ ਗਮਨ ਕਾ ਵਰਖਾ ਹੈ, ਕਹੋ ਕਿ ਦਿਸ਼ਾ ਕੈ ਪਵਨ ਬਾਦਲ ਵਿਲਾਤ ਹੈ। ਕਿਸੇ ਹਵਾ ਦੇ ਨਾਲ ਬੱਦਲ ਆਉਂਦਾ ਹੈ ਤੇ ਕਿਸੇ ਹਵਾ ਦੇ ਨਾਲ ਬੱਦਲ ਉੱਡ ਜਾਂਦਾ ਹੈ। ਆਪ ਜੀ ਦੂਸਰੀ ਉਦਾਹਰਣ ਵਿੱਚ ਕਹਿੰਦੇ ਨੇ ਕਿ ਪਾਣੀ ਵੀ ਕਈ ਪ੍ਰਕਾਰ ਦੇ ਨੇ, ਜਿਨ੍ਹਾਂ ਦਾ ਵਿਸਤਾਰ ਕੀਤਾ ਜਾਏ, ਕੋਈ ਪੋਟਾਸ਼ੀਅਮ ਮੈਗਨੀਸ਼ੀਅਮ ਕੋਈ ਗੰਧਕ ਦਾ ਪਾਣੀ ਹੈ, ਉਹਨਾਂ ਥਾਵਾਂ ਦੇ ਉੱਤੇ ਉਸ ਪਾਣੀ ਨੂੰ ਪੀਂਦਿਆਂ ਹੋਇਆਂ ਸਰੀਰ ਅਰੋਗ ਹੁੰਦਾ ਹੈ। ਕਈ ਦੂਸ਼ਿਤ ਪਾਣੀ ਹਨ ਜਿਨ੍ਹਾਂ ਪਾਣੀਆਂ ਦੇ ਪੀਣ ਦੇ ਨਾਲ ਮਨੁੱਖ ਦਾ ਸਰੀਰ ਵਿਕਾਰੀ ਹੁੰਦਾ। ਕਈ ਪਾਣੀ ਘਰ ਘਰ ਦੇ ਵਿੱਚ ਵਿਕ ਰਹੇ ਨੇ, ਜਿਹਨੂੰ ਲਿਕਰ ਸਟੋਰਾਂ ਦੇ ਉੱਤੇ ਵੀ ਕਹਿੰਦੇ ਹਾਂ। ਇਹਨਾਂ ਦੇ ਬਾਰੇ ਆਪਾਂ ਵਿਚਾਰ ਕਰੀਏ ਤੇ ਗੁਰਬਾਣੀ ਕਹਿੰਦੀ ਹੈ ਜਿੱਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ। ਤੀਸਰੀ ਉਦਾਹਰਨ ਆਪ ਦਿੰਦੇ ਨੇ, ਉਹ ਕਹਿੰਦੇ ਨੇ ਵੀ ਜੇਕਰ ਇਹ ਅੱਗ ਮਰਿਆਦਾ ਦੇ ਅੰਦਰ ਰਹਿ ਕੇ ਸਾਡੇ ਘਰ ਦੇ ਅੰਦਰ ਕੰਮ ਕਰਦੀ ਹੈ, ਸਾਡੇ ਘਰ ਨੂੰ ਗਰਮ ਵੀ ਕਰਦੀ ਹੈ, ਭੋਜਨ ਵੀ ਬਣਾਉਂਦੀ ਹੈ, ਸਾਰੇ ਕਾਰਜ ਕਰਦੀ ਹੈ, ਪਰ ਜੇਕਰ ਇਹ ਅੱਗ ਮਰਿਆਦਾਹੀਣ ਹੋ ਜਾਏ, ਡਿਸਪਲਨ ਆਊਟ ਹੋ ਜਾਏ, ਤਾਂ ਫਿਰ ਉਸੇ ਘਰ ਨੂੰ ਇਹੀ ਅੱਗ ਸਾੜ ਕੇ ਸਵਾਹ ਕਰ ਦਿੰਦੀ ਹੈ। ਇਸੇ ਤਰ੍ਹਾਂ ਜੋ ਸਾਡਾ ਜੀਵਨ ਹੈ ਜਦੋਂ ਤੱਕ ਇਹ ਮਰਿਆਦਾ ਦੇ ਅੰਦਰ ਹੈ, ਮੈਂ ਇੱਥੇ ਥੋੜ੍ਹਾ ਫਿਜ਼ੀਕਲ ਲਾਈਨ ਦੀ ਵੀ ਗੱਲ ਕਰਦਾ, ਮਨੁੱਖ ਦੇ ਜੀਵਨ ਦੇ ਵਿੱਚ ਜਦੋਂ ਸਹਿਜ ਦੀ ਘਾਟ ਪੈ ਜਾਵੇ, ਸਹਿਜ ਉਦੋਂ ਉਤਪੰਨ ਹੁੰਦਾ ਹੈ ਜਦੋਂ ਗੁਰਮਤਿ ਦਾ ਗਿਆਨ ਹੋ ਜਾਂਦਾ, ਆਤਮਕ ਗਿਆਨ ਹੋ ਜਾਂਦਾ, ਗੁਰੂ ਦਾ ਗਿਆਨ ਹੋ ਜਾਂਦਾ। ਆਪ ਜੀ ਕਹਿੰਦੇ ਨੇ ਕਾਹੂ ਕਿ ਸੰਗਤ ਮਿਲ ਜੀਵਨ ਮੁਕਤ ਹੋਏ, ਕਿਸੇ ਥਾਂ ਦੀ ਸੰਗਤ ਜੀਵਨ ਮੁਕਤ ਕਰ ਦਿੰਦੀ ਹੈ ਤੇ ਕਿਸੇ ਥਾਂ ਦੀ ਸੰਗਤ ਇਨਸਾਨ ਨੂੰ ਬੁਰੇ ਪਾਸੇ ਲਿਜਾ ਕੇ ਜੀਵਨ ਨੂੰ ਖਤਮ ਕਰ ਦਿੰਦੀ ਹੈ। ਸਾਡੇ ਜੀਵਨ ਦਾ ਇੱਕ ਮੁੱਖ ਆਸ਼ਾ ਹੈ ਖਾਣਾ ਪੀਣਾ ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕਿੰਨੀ ਧ੍ਰਿਗ ਜੀਵਨ ਨਹੀਂ ਰਹਿਣਾ। ਹੁਣ ਤੇ ਹੱਸਣਾ ਵੀ ਲੋਕਾਂ ਦਾ ਜਿਹੜਾ ਉਹ ਖਤਮ ਹੋ ਗਿਆ, ਜੇ ਕਿਤੇ ਹੱਸਣਾ ਵੀ ਹੈ ਤਾਂ ਨਕਲੀ ਹਾਸੇ ਨੇ, ਕਿਉਂਕਿ ਜੀਵਨ ਦੇ ਅੰਦਰ ਉਹ ਸਹਿਜ ਖਤਮ ਹੋ ਜਾਂਦਾ ਹੈ, ਕਿਉਂਕਿ ਸੰਗਤ ਜਿਹੜੀ ਉਹ ਮਾੜੀ ਹੋ ਗਈ ਹੈ, ਸੰਗਤ ਉਹ ਨਹੀਂ ਰਹੀ। ਕਬੀਰ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ 'ਚ ਫਰਮਾਨ ਕਰਦੇ ਨੇ, ਕਬੀਰ ਸੰਗਤ ਕਰੀਏ ਸਾਧਕੀ ਅੰਤ ਕਰੈ ਨਿਰਵਾਹੋ, ਸਾਕਤ ਸੰਗ ਨ ਕੀਜੀਐ ਜਾਂ ਤੇ ਹੋਏ ਬਿਨਾਂ। ਬੁਰੇ ਦੀ ਸੰਗਤ ਇਨਸਾਨ ਨੂੰ ਡੋਬ ਦਿੰਦੀ ਹੈ। ਇੱਥੇ ਬ੍ਰਜ ਭਾਸ਼ਾ ਦਾ ਕਵੀ ਇੱਕ ਬੜੀ ਸੁੰਦਰ ਗੱਲ ਕਹਿੰਦਾ ਹੈ, ਉਹ ਕਹਿੰਦਾ ਬੈਠੀਏ ਪਾਸ ਬਡਨ ਕੇ ਹੋਤ ਬਡਨ ਸਿਓ ਮੇਲ। ਬਡਨ ਤੋਂ ਭਾਵ ਆ ਵੱਡੇ ਦੇ ਨਾਲ ਆਪਾਂ ਮਿਲਾਂਗੇ, ਵੱਡੇ ਵਿਚਾਰਾਂ ਦੇ ਨਾਲ ਮਿਲਾਂਗੇ, ਵੱਡੇ ਤਜਰਬੇਕਾਰ ਦੇ ਨਾਲ ਆਪਾਂ ਮਿਲਾਂਗੇ। ਇੱਥੇ ਉਮਰਾਂ ਦਾ ਹਿਸਾਬ ਨਹੀਂ, ਆਪਾਂ ਵੇਖਦੇ ਹਾਂ ਕਿ ਇੱਕ ਛੋਟੇ ਜੀ ਉਮਰ ਦਾ ਬਾਲਕ ਧੀ ਜਾਂ ਪੁੱਤ ਉਹ ਵੀ ਬੜਾ ਸਿਆਣਾ ਹੁੰਦਾ, ਬੜੀਆਂ ਸਿਆਣੀਆਂ ਗੱਲਾਂ ਕਰਦਾ, ਕਈ ਵਾਰ ਉਹ ਵੱਡਿਆਂ ਨੂੰ ਸਮਝਾ ਦਿੰਦਾ। ਕਈ ਵਾਰ ਅਸੀਂ ਇਹ ਵੀ ਵੇਖਿਆ ਕਿ ਜਿਹੜੇ 70-75-80-80 ਸਾਲ ਦੇ ਜਿਹੜੇ ਬਜ਼ੁਰਗ ਨੇ ਉਹ ਬੱਚੇ ਨੇ, ਉਹਨਾਂ ਦੀ ਬੁੱਧ ਬੱਚਿਆਂ ਵਾਲੀ ਹੈ। ਉਹਦੇ ਸਵਾਰ ਬਾਬਤ ਇਹ ਵਿਚਾਰ ਨਹੀਂ ਕੀਤਾ ਗਿਆ ਕਿ ਬੈਠੀਐ ਪਾਸ ਬਡਨ ਕੇ ਹੋਤ ਬਡਨ ਸਿਓ ਮੇਲ, ਕਿਉਂਕਿ ਉੱਚੀ ਚੜ੍ਹਤ ਹੈ ਬਿਰਖਸ ਬਰਾਬਰ ਮੇਲ। ਬਿਰਖ ਬਿਰਖ ਤੋਂ ਭਾਵ ਹੈ ਟ੍ਰੀ ਰੁੱਖ। ਕਈ ਵੇਲਾਂ ਐਸੀਆਂ ਹਨ ਜੋ ਧਰਤੀ ਦੇ ਉੱਤੇ ਵਿਛਦੀਆਂ ਹੋਈਆਂ, ਉਹਨਾਂ ਨੂੰ ਫਲ ਨਹੀਂ ਲੱਗਦਾ। ਜੇ ਵੇਲ ਨੇ ਉੱਚਾ ਜਾਣਾ ਤੇ ਫਲ ਵਾਲਾ ਹੋਣਾ ਹੈ ਤੇ ਜੇਕਰ ਕਿਤੇ ਉਸ ਨੂੰ ਆਪਾਂ ਵੇਖਦੇ ਨਾ, ਆਮ ਬਗੀਚਿਆਂ ਦੇ ਅੰਦਰ ਕਈਆਂ ਨੇ ਵੱਲਾਂ ਨੂੰ ਸੋਟੀਆਂ ਦੇ ਨਾਲ ਜਾਂ ਕੋਈ ਸਹਾਰਾ ਦੇ ਕੇ ਉੱਪਰ ਚੜਾਇਆ ਹੁੰਦਾ, ਉਹ ਵੇਲਾਂ ਉੱਪਰ ਚੜ੍ਹਦੀਆਂ ਜਾਂਦੀਆਂ। ਜਿੰਨਾ ਵੱਡਾ ਉਸ ਉਚਾਈ ਦਾ ਥਾਂ ਹੋਵੇ ਉਨੀ ਉਚਾਈ ਤੋਂ ਉੱਪਰ ਜਾ ਕੇ ਚਲੀਆਂ ਜਾਂਦੀਆਂ ਨੇ। ਇਹ ਕਾਰਨ ਕੀ ਹੈ ਕਿ ਉਸ ਨੂੰ ਵੱਡੇ ਦਾ ਸਹਾਰਾ ਮਿਲ ਗਿਆ, ਉੱਚੇ ਦਾ ਸਹਾਰਾ ਮਿਲ ਗਿਆ। ਮਨੁੱਖ ਨੇ ਜੀਵਨ ਦੇ ਅੰਦਰ ਉੱਚੇ ਦਾ ਸਹਾਰਾ ਲੈਣਾ ਤੇ ਉੱਚਾ ਕੌਣ ਹੈ? ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ।
ਉਹ ਪਰਮ ਪਿਤਾ ਪਰਮਾਤਮਾ ਸਭ ਤੋਂ ਵੱਡਾ ਹੈ, ਜਿਹਦੇ ਕੋਲ ਸਹੀ ਸੁੰਦਰ ਸੋਹਣੇ ਸਾਧ ਸੰਗਤ ਜਿਨ ਬਹਿਣੇ, ਜਿਹਦੇ ਕੋਲ ਬੈਠਿਆਂ ਮੁੱਖ ਉਜਲਾ ਹੁੰਦਾ ਹੈ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹ, ਜਿਹਦੇ ਕੋਲ ਬੈਠਾ ਬੰਦਾ ਚੰਗਾ ਲੱਗਦਾ, ਸੋਭਦਾ ਹੈ, ਸੋਹਣਾ ਲੱਗਦਾ ਹੈ, ਮਾਣ ਪ੍ਰਾਪਤ ਹੁੰਦਾ ਹੈ, ਐਸੇ ਗੁਰੂ ਦੇ ਕੋਲ ਬੈਠਣਾ, ਐਸੀ ਸੰਗਤ ਦੇ ਵਿੱਚ ਬੈਠਣਾ। ਫਾਰਸੀ ਦੇ ਕਵੀ ਨੇ ਬੜੀ ਸੁੰਦਰ ਗੱਲ ਲਿਖੀ ਏ, ਉਹ ਕਹਿੰਦਾ ਹੈ, ਗੁਲੇ ਖੁਸ਼ਬੂ ਦਰ ਹਮਾਮ ਰੋਜੇ ਅਰਸ਼ੀਦ ਆਜ ਦਸਤ ਮਹਿਬੂਬ ਆ ਦਸਮ ਕੇ ਬਹੁ ਗੁਫਤਮ ਕੇ ਮੁਸ਼ਕੀ ਯਾ ਅਮੀਰ ਕੇ ਅੱਜ ਖੁਸ਼ਬੂ ਦਿਲ ਵੇਜ਼ੇ ਤੋਂ ਮਸਤਮਮ। ਇਹਦੇ ਆਪਾਂ ਅਰਥ ਕਰਦੇ ਹਾਂ, ਇੱਕ ਕਵੀ, ਮਹਾਨ ਕਵੀ ਹੋਇਆ, ਸੂਫੀ ਕਵੀ ਹੋਇਆ, ਫਾਰਸੀ ਦਾ ਕਵੀ, ਇਰਾਨੀ, ਇਹਦਾ ਨਾਮ ਸੀ ਸ਼ੇਖ ਸਰਾਜੀ। ਇਹਨੇ ਗੱਲ ਲਿਖੀ ਏ, ਉਹ ਕਹਿੰਦਾ ਇੱਕ ਦਿਨ ਮੈਂ ਸਵੇਰੇ ਉੱਠਿਆ ਤੇ ਜਦੋਂ ਮੈਂ ਇਸ਼ਨਾਨ ਕਰਨ ਲੱਗਾ, ਮੈਂ ਜੰਗਲ ਪਾਣੀ ਤੋਂ ਵਿਹਲਾ ਹੋ ਕੇ ਘਰ ਆਇਆ ਤੇ ਮੇਰੇ ਇੱਕ ਖਾਦਮ ਨੇ, ਮੇਰੇ ਇੱਕ ਸ਼ਾਗਿਰਦ ਨੇ ਹੱਥ ਸਾਫ਼ ਕਰਨ ਦੇ ਵਾਸਤੇ ਮੈਨੂੰ ਇੱਕ ਮਿੱਟੀ ਦਿੱਤੀ। ਕਹਿੰਦਾ ਹਰਾਤ ਦਾ ਹਨੇਰਾ, ਪ੍ਰਭਾਤ ਦਾ ਹਨੇਰਾ ਹੈ, ਜਦੋਂ ਮੈਂ ਉਸ ਮਿੱਟੀ ਦੇ ਨਾਲ ਹੱਥ ਸਾਫ਼ ਕਰਨ ਲੱਗਾ ਤੇ ਉਸ ਮਿੱਟੀ ਦੇ ਵਿੱਚ ਮੈਨੂੰ ਖੁਸ਼ਬੂ ਆਈ, ਬੜੀ ਮਹਿਕ ਆਈ, ਤੇ ਮੈਂ ਉਸਨੂੰ ਪੁੱਛਿਆ, ਐ ਮਿੱਟੀ ਤੂੰ ਕਸਤੂਰੀ ਹੈ, ਕੇਸਰ ਹੈ, ਅੰਬਰ ਹੈ, ਚੰਦਨ ਹੈ, ਤੂੰ ਕੀ ਹੈ? ਕਿਉਂਕਿ ਤੇਰੀ ਇਸ ਖੁਸ਼ਬੂ ਨੇ ਮੇਰਾ ਦਿਲ ਮੋਹ ਲਿਆ। ਉਸ ਮਿੱਟੀ ਨੇ ਅੱਗੋਂ ਜਵਾਬ ਦਿੱਤਾ, ਉਹਨੇ ਆਖਿਆ, ਹੈ ਤੇ ਮੈਂ ਉਹੀ ਨਿਮਾਣੀ ਮਿੱਟੀ ਹਾਂ ਜਿਸਦੇ ਉੱਤੇ ਇਨਸਾਨ ਤੁਰਦਾ ਹੈ, ਰੋਲ ਮੈਨੂੰ ਪੈਰਾਂ ਥੱਲੇ ਰੋਲੀ ਫਿਰਦਾ ਹੈ, ਹੈ ਮੈਂ ਉਹੀ ਮਿੱਟੀ ਹਾਂ, ਪਰ ਮੇਰੇ ਵਿੱਚ ਇਹ ਖੁਸ਼ਬੂ ਇਸ ਕਰਕੇ ਆਈ ਕਿ ਮੈਂ ਲੰਮਾ ਸਮਾਂ ਇੱਕ ਬਗੀਚੀ ਦੇ ਅੰਦਰ ਉਹਨਾਂ ਫੁੱਲਾਂ ਦੀ ਸੰਗਤ, ਉਹਨਾਂ ਦੇ ਚਰਨਾਂ ਵਿੱਚ ਪਈ ਰਹੀ ਹਾਂ, ਮੇਰੇ 'ਤੇ ਫੁੱਲ ਉੱਗੇ, ਉਹਨਾਂ ਫੁੱਲਾਂ ਦੀ ਖੁਸ਼ਬੂ ਦਾ ਕਾਰਨ ਹੈ ਕਿ ਮੁਝ ਨਿਮਾਣੀ ਦੇ ਵਿੱਚ ਇਹ ਖੁਸ਼ਬੂ ਆ ਗਈ ਹੈ, ਜਿਸ ਖੁਸ਼ਬੂ ਦੇ ਕਾਰਨ ਮੈਂ ਧਨ ਭਾਗੀ ਹੋ ਗਈ, ਮੈਂ ਫੁੱਲਾਂ ਦੀ ਖੁਸ਼ਬੂ ਕਰਕੇ ਖੁਸ਼ਬੂ ਦਾ ਰੂਪ ਬਣ ਗਈ ਹਾਂ। ਇਸ ਕਰਕੇ ਸਤਿਗੁਰ ਦੀ ਬਾਣੀ ਵੀ ਸਾਨੂੰ ਇਹ ਬਚਨ ਕਰਕੇ ਅਵੇਅਰ ਵੀ ਕਰਦੀ ਹੈ, ਚੌਕਸ ਵੀ ਕਰਦੀ ਹੈ ਕਿ ਭਾਈ ਕੇਲੇ ਦਾ ਤੇ ਬੇਰੀ ਦਾ ਕੋਈ ਸੰਗ ਨਹੀਂ, ਕਬੀਰ ਸਾਕਤ ਸੰਗ ਨਾ ਕੀਜੀਐ, ਦੂਰ ਹੈ ਜਾਈਐ ਭਾਗ, ਦੂਰ ਹੀ ਚਲਾ ਜਾਣਾ ਚਾਹੀਦਾ, ਸਾਨੂੰ ਉਹਦੇ ਨੇੜੇ ਨਹੀਂ ਜਾਣਾ ਚਾਹੀਦਾ। ਅਜੇ ਸਾਡਾ ਜੀਵਨ ਗੁਰੂ ਦੇ ਨਾਲ ਬੈਠਿਆਂ ਸਫਲ ਹੁੰਦਾ ਹੈ, ਤੇ ਸਤਿਗੁਰੂ ਸਾਨੂੰ ਇਹ ਵੀ ਗੱਲ ਕਹਿੰਦੇ ਨੇ ਕਿ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧੇ ਤਨ ਪੀੜੀਐ, ਮਨ ਮੈਂ ਚਲਾ ਬੇਕਾਰ। ਇਹਦਾ ਅਰਥ ਭਾਵ ਇਹ ਹੈ ਕਿ ਹੇ ਮਨੁੱਖ, ਜੇ ਆਪਾਂ ਦਸਵੇਂ ਜਾਮੇ ਦੀ ਗੱਲ ਕਰੀਏ ਤੇ ਸ੍ਰੀ ਦਸ਼ਮੇਸ਼ ਪਾਤਸ਼ਾਹ ਵੀ ਇਹ ਮਨੁੱਖ ਨੂੰ ਕਹਿੰਦੇ ਨੇ, ਅਲਪ ਆਹਾਰ ਸੁਲਭਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ, ਭਾਵ ਥੋੜਾ ਖਾਣਾ ਤੇ ਹਿਸਾਬ ਦਾ ਸੋਣਾ, ਸੋਣਾ ਹੈ ਇੱਕ ਐਸੇ ਤਰੀਕੇ ਦਾ ਸੋਣਾ ਹੈ ਜਿਹਦੇ ਨਾਲ ਤੁਹਾਡੀ ਨੀਂਦ ਪੂਰੀ ਹੋ ਜਾਏ, ਖਾਣਾ ਐਸਾ ਹੈ ਜਿਹਦੇ ਨਾਲ ਜੀਵਨ ਚੱਲਦਾ ਰਹੇ। ਪਰ ਮਨੁੱਖ ਨੇ ਆਪਣਾ ਮੂੰਹ ਹਮੇਸ਼ਾ ਖਾਣ ਲਈ ਅੱਗੇ ਰੱਖਿਆ। ਜਦੋਂ ਅਸੀਂ ਮੈਡੀਕਲ ਲਾਈਫ ਦੇ ਵਿੱਚ ਆਏ ਵੇਖਦੇ ਹਾਂ ਕਿ ਸੰਸਾਰ ਦੇ ਲਗਭਗ 70% ਰੋਗ ਖਾਣ ਤੋਂ ਲੱਗਦੇ ਨੇ, ਬੰਦਾ ਇੱਕ ਸਹੀ ਖੁਰਾਕ ਨਹੀਂ ਲੈ ਰਿਹਾ, ਖੁਰਾਕ ਦੇ ਉੱਤੇ ਧਿਆਨ ਨਹੀਂ ਦੇ ਰਿਹਾ। ਇਸਨੇ ਪੇਟ ਨੂੰ ਕੀ ਬਣਾਇਆ, ਇਹ ਸਰੀਰ ਨੂੰ ਕੀ ਬਣਾਇਆ, ਇੱਕ ਡਸਟਬੀਨ ਦਾ ਡੱਬਾ ਬਣਾਇਆ, ਇਹਦੇ ਵਿੱਚ ਹੀ ਦਹੀਂ ਸੁੱਟੀ ਜਾ ਰਿਹਾ, ਇਹ 'ਚ ਮਿੱਠਾ ਵੀ ਸੁੱਟੀ ਜਾ ਰਿਹਾ, ਇਹਦੇ 'ਚ ਕੌਫੀ ਵੀ ਪਾਈ ਜਾ ਰਿਹਾ, ਇਹਦੇ ਵਿੱਚ ਦੁੱਧ ਵੀ ਪਾਈ ਜਾ ਰਿਹਾ, ਇਹ 'ਚ ਲੱਸੀ ਵੀ ਪਾਈ ਜਾਣੀ ਹੈ, ਇਹਦੇ ਵਿੱਚ ਉਸ ਨੇ ਕੋਲਡ ਡਰਿੰਕ ਵੀ ਸੁੱਟੀ ਜਾਣਾ, ਅਤੇ ਜੇ ਇਹਦੇ ਨਾਲ ਨਾਲ ਕੋਈ ਹੋਰ ਮਜ਼ੇਦਾਰ ਚੀਜ਼ ਮਿਲ ਗਈ ਉਹ ਵੀ ਸੁੱਟੀ ਜਾਣੀ, ਵੀ ਥੱਲੇ ਪੇਟ ਦੇ ਵਿੱਚ ਪਤਾ ਨਹੀਂ ਅੱਗੇ ਜਾ ਕੇ ਕੀ ਹੋਣਾ। ਪਰ ਐਜ ਏ ਇੱਕ ਡਾਕਟਰ ਹੋਣ ਦੇ ਨਾਤੇ ਮੈਂ ਬੇਨਤੀ ਕਰਦਾ, ਸਾਡੀ 4.5 ਗਜ ਦੀ ਨਾੜੀ ਜੋ ਹੈ, ਜੋ ਕੁਛ ਰਾਤ ਦਿਨ ਸੰਘਰਸ਼ ਕਰਦੀ ਹੈ, ਇਹ ਉਸ ਨੂੰ ਪਤਾ ਹੈ ਜਾਂ ਇੱਕ ਡਾਕਟਰ ਨੂੰ ਪਤਾ, ਸਾਨੂੰ ਨਹੀਂ ਪਤਾ। ਸਾਡੇ ਬਹੁਤ ਸਾਰੇ ਰੋਗ, ਇਹਨਾਂ ਰੋਗਾਂ ਦਾ ਜੋ ਕਾਰਨ ਹੈ ਇਹ ਖਾਣਾ ਪੀਣਾ ਹੈ।
सतगुर कहते ने कि बाबा होर खाना खुशी खुआर। गौर करियो जेड़ा खाना तुहाडे तन दे विच रोग पैदा करता है, पीड़ा पैदा करता है, दर्द पैदा करता है, उस खाने नूं छड़ दिओ। मनुख जिहड़ा जान बुझ के असी आम करके नशियां नूं वेखदे आ, जो नशा खांदे ने वैली ने, वह एक तो एक शराब ही पीते ने। उन्हां दा कारण की वह कहिंदे ने सिर घुमाना, सिर घुमाण तो बाद की होवेगा, कहिंदे जी फिर सिर दुखदा, उस तो बाद की होवेगा, लीवर बैठ जाएगा, फिर की होवेगा, मौत बाजा मारदे हुए नजर आएगी। इसलिए आप गुरु की संगत इस करके करनी है कि गुरु तो अजी कुछ सीख के जाना है, असी सीखना है। सुनो तुसी देखते हो बड़े बड़े विद्वान तुहाडे कोल आउंदे ने, गुरु घर दे विच आउंदे ने, पर जदों असी अपने किते जीवन वाल वेखदे आ या लोकां दे जीवन वाल वेखदे आ ते अंतर लगदा है कि मनुख दा सुभा जिहड़ा हा उह चंगा चंगा सुनना, चंगा चंगा खाना आदत बन गई है, जीवन दे उत्ते लागू नहीं कीता। जीवन दे उत्ते कोई भी कानून लागू नहीं कीता, ते जिन्हां ने कानून लागू कीते वह ब्रह्म ज्ञानी बन गए, वह संत बन गए। ये हवा, ये सूरज, ये फिजा, ये कायनात सारे दे वास्ते सांझी बनी है। कोई कुरला रहा है, कोई बिल्ला रहा है, ते कोई इस बिल्लांदे हुए जीवन दे विचों मुस्करा रहा है, कोई हस रहा है, ये सारा कुछ गुरु की संगत करिया प्राप्त होंदा। भाई जे असी सिखांगे गुरु कोलों तो मुस्करावांगे, सुखी रहांगे, क्योंकि इस संसार दे विच हजूर दे ए पवित्र विचार है कि जा रहना नहीं एत जग ता कायत गर्व हांडी है। ते फिर ये गर्व क्यों करना है, ये हंकार क्यों करना है, क्योंकि हंकार करने वाले इस संसार दे उते मैं करदे मर गए पल्ले कख ना पिया। एक उर्दू दे कवि दे कमाल दी गल लिखदे होए आ, एक बकरी दे जीवन दे उते गल लिखी है, गौट बकरी दी कैसी जाती है, इहदी आवाज मैं करने वाली है, इहनूं जदों भी वेखोगे इहने करना मैं। ते असी जदों सोचदे आ कि साडे जीवन दे विच भी उह बकरी नुमा आदत पई है, मैं असी भी नहीं छड्डदे, साडे अंदर भी मैं है। एक बार एक कसाई दे कोल एक बकरा है, वो मैं करी जा रहा, उसने उसनूं पट्ठे पाए, चुप हो जाए, पानी पिया चुप हो जाए, पर यह मैं करी गया। अखीर उसने सोचा, कसाई ने सोचा भी चलो हुण ये मैं अजे दो चार दिन मैं शायद इसनूं रख लैंदा, पर इहने मैनूं तंग ही इन्ना कीता, इहदी मैं ने मैनूं इन्ना तंग किया, हुण मैं इहदी मैं खत्म कर दिया। उत्थे कवि एक बड़ी प्यारी लिखता है, गल लिखता है, वह कहता है कि उसनूं उसने शुरू दे नाल ज़बह कर दिता। फखर बकरे ने किया कि मेरे सिवा कोई नहीं। आप आम करके कहने ना, कई बार आप कह देने नहीं जी असी तो बड़े नमाणे जी हाँ, अज तो जी ना जी ना असी वह सब कुछ महाराज का ही है जी, साढ़े को है ही कुछ नहीं जी, असी बड़े नमाणे हाँ। पर यह कह दल जदों कित किसी मनुख के अहमद उत्ते थोड़ी जी सट पै गई तो हम उभर आए। फखर बकरे ने किया, फखर कहते ने माण नूं हंकार नूं, मेरे सिवा कोई नहीं, मैं ही मैं हूं इस जहां में दूसरा कोई नहीं, जब ना छोड़ी इसने मैं आए माए शबाब में, फिर दी तंग आकर श्री गर्दन पे कसाब ने, हड्डी चमड़ा गोश था जो जिस्मो जार में, कुछ जला कुछ फुका कुछ बिक गया बाजार में, पीछे रही वक्त आते मैं सुनाने के लिए, ले गया नधाप नधाप, भारत के अंदर मैं यदा जिक्र करांगा, ले गया नधाप उसे भी धुनकी बनाने के लिए, जर्ब चोटों की पड़ी तो तात घबराने लगी, तू ही तू की सदा उसमें से फिर आने लगी। बकरे की गर्दन बढ़ देती है, खल लाई, मांस ला लिया, हड्डियां अलग, चमड़ी अलग, मांस अलग, ते पिछे रह गया अंतड़ियां नाड़ा। जिहड़ा आपां साह लैने आ,
ਜੋ ਖਾਣੇ ਆ ਉਹੀ ਨਾੜੀਆਂ ਹੀ ਨੇ ਨਾ। ਮਨੁੱਖ ਦੇ ਅੰਦਰ ਜੇ ਸੋਚਿਆ ਜਾਏ ਤੇ ਕੇਵਲ 10 ਗ੍ਰਾਮ ਹਵਾ ਹੈ, ਇਹੀ 10 ਗ੍ਰਾਮ ਹਵਾ ਮਨੁੱਖ ਨੂੰ ਟਿਕਣ ਹੀ ਦਿੰਦੀ, ਇਹੀ ਹਵਾ ਉਠਾਈ ਜਾਂਦੀ ਹੈ। ਇਸ ਨੇ ਸਾਨੂੰ ਬਹਿਣ ਹੀ ਦਿੱਤਾ, ਵੱਡਿਆਂ ਵੱਡਿਆਂ ਨੂੰ ਨਹੀਂ ਬਹਿਣ ਦਿੱਤਾ, ਇਹ ਹੋਮਾ ਹੀ ਮਾਰ ਗਈ, ਇਹਨੂੰ ਹੋਮਾ ਕਹਿ ਦਿੱਤਾ। ਹੁਣ ਖਾਲੀ ਅੰਤੜੀਆਂ ਰਹਿ ਗਈਆਂ ਤੇ ਉਸ ਅੰਤੜੀਆਂ ਨੂੰ ਸਾਫ਼ ਕਰਕੇ ਸੁਕਾ ਲਿਆ ਗਿਆ। ਆਮ ਕਰਕੇ ਕਸਾਈ ਇਸ ਨੂੰ ਤਰੀਕੇ ਦੇ ਨਾਲ ਵੇਚਦੇ ਨੇ। ਬੱਕਰੇ ਦੀਆਂ ਅੰਤੜੀਆਂ ਦੇ ਸਾਜ ਵੀ ਬਣਦੇ ਨੇ, ਸਾਜਾਂ ਦੀਆਂ ਤੰਦੀਆਂ ਵੀ ਬਣਦੀਆਂ ਨੇ, ਪਰ ਪਹਿਲੇ ਟਾਈਮਾਂ ਦੇ ਉੱਤੇ ਅਸੀਂ ਉਹ ਵੇਖਿਆ, ਅੱਜ ਵੀ ਰਾਜਸਥਾਨ ਦੇ ਅੰਦਰ, ਮੱਧ ਪ੍ਰਦੇਸ਼ ਦੇ ਅੰਦਰ ਅਜੇ ਵੀ ਰਿਵਾਜ ਹੈ। ਰੂੰ ਪਿੰਜਣ ਦਾ, ਕਾਟਨ ਨੂੰ ਪਿੰਜਣ ਦਾ ਇੱਕ ਤਰੀਕਾ ਹੋਇਆ ਕਰਦਾ ਸੀ। ਇੱਕ ਡਾਂਗ ਦੇ ਉੱਤੇ, ਲਾਠੀ ਦੇ ਉੱਤੇ ਇੱਕ ਗੋਲ ਜਿਹੀ ਚੱਕਰੀ ਬਣਾ ਕੇ ਉੱਤੇ ਇੱਕ ਤੰਦੀ ਕੱਸੀ ਜਾਂਦੀ ਸੀ, ਉਹਨੂੰ ਕਹਿੰਦੇ ਸਨ ਧੁਨਕੀ। ਰੂੰ ਦੇ ਢੇਰ ਦੇ ਵਿੱਚ ਉਸਨੂੰ ਕੱਸ ਕੇ ਧਰ ਦੇਣਾ ਤੇ ਰੂੰ ਪਿੰਜਣ ਵਾਲੇ ਪੇਂਜੇ ਨੇ ਉਹਦੇ ਉੱਤੇ ਇਸ ਤਰ੍ਹਾਂ ਕਰਕੇ ਸੱਟਾਂ ਮਾਰਨੀਆਂ। ਲੱਕੜੀ ਦਾ ਇੱਕ ਹਥੌੜਾ ਹੋਇਆ ਕਰਦਾ ਸੀ, ਉਹ ਕਸਾ ਦੇ ਨਾਲ ਜਦੋਂ ਉਸਨੂੰ ਇਸ ਤਰ੍ਹਾਂ ਮਾਰਨਾ ਤੇ ਉਸ ਦੇ ਵਿੱਚੋਂ ਤਾਂ ਹੀ ਉਦੋਂ ਦੀ ਇੱਕ ਆਵਾਜ਼ ਜਿਹੜੀ ਹੈ ਨਾ, ਉਹ ਇੱਕ ਬਣਿਆ ਰੂੰ ਤੁੰਬਣੀ। ਤੁੰਬਣ ਦਾ ਮਤਲਬ ਹੀ ਇਹ ਹੈ ਕਿ ਰੂੰ ਜਿਹੜੀ ਆ ਉਹਨੇ ਉੱਪਰ ਉੱਠਣਾ ਤੇ ਉਹਦੇ ਵਿੱਚੋਂ ਆਵਾਜ਼ ਨਿਕਲਣੀ ਤੂੰ ਤੂੰ। ਇਹ ਪ੍ਰੈਕਟੀਕਲ ਅਸੀਂ ਆਪ ਕਰਕੇ ਵੇਖਿਆ। ਉੱਥੇ ਕਵੀ ਕਹਿੰਦਾ ਜ਼ਰਬ ਚੋਟੋ ਕੀ ਪੜੀ ਜ਼ਰਬ, ਜਦੋਂ ਉਰਦੂ ਸ਼ਬਦ ਪੜਾਂਗੇ ਤੇ ਜੱਜੇ ਦੇ ਪੈਰ 'ਚ ਬਿੰਦੀ ਆਏਗੀ। ਜ਼ਰਬ ਚੋਟੋ ਕੀ ਪੜੀ ਤੋ ਤਾਂਤ ਘਬਰਾਣੇ ਲੱਗੀ, ਉਹ ਤੰਦੀ ਘਬਰਾਉਣ ਲੱਗ ਗਈ। ਕਹਿੰਦਾ ਵੀ ਮੈਂ ਕੀ ਕੀਤਾ, ਸਾਰੀ ਜ਼ਿੰਦਗੀ ਮੈਂ ਕਰਦਿਆਂ ਹੋਇਆ ਮੈਨੂੰ ਅਕਲ ਨਾ ਆਈ। ਜ਼ਰਬ ਚੋਟੋ ਕੀ ਪੜੀ ਤੋ ਤਾਂਤ ਘਬਰਾਣੇ ਲੱਗੀ, ਤੂੰ ਹੀ ਤੂੰ ਕੀ ਸਦਾ ਸਦਾ ਕਹਿੰਦੇ ਨੇ ਆਵਾਜ਼, ਉਸ ਸਮੇਂ ਸੇ ਫਿਰ ਆਨੇ ਲੱਗੀ। ਉੱਥੇ ਫਿਰ ਵਿਦਵਾਨ ਇਹ ਗੱਲ ਕਹਿੰਦਾ, ਉਹ ਕਹਿੰਦਾ ਜੇ ਜਿਉਂਦਿਆਂ ਮੈਂ ਕਰਦਾ ਰਿਹਾ ਤੂੰ ਯਾਦ ਨਾ ਆਇਆ, ਤੇ ਮਰ ਕੇ ਜੇ ਮਰਨ ਤੋਂ ਬਾਅਦ ਤੂੰ ਯਾਦ ਆਇਆ ਜਾਂ ਮਰਦਿਆਂ ਹੋਇਆ ਤੂੰ ਯਾਦ ਆਇਆ ਤੇ ਫਿਰ ਕੀ ਯਾਦ ਆਇਆ ਭਾਈ। ਤੂੰ ਹੀ ਤੂੰ ਦਾ ਨਾਰਾ ਅਸਤ ਏਕ ਦਿਗਰ ਕੋਈ, ਇਹ ਗੁਰੂ ਨਾਨਕ ਪਾਤਸ਼ਾਹ ਦਾ ਪਾਵਨ ਬਚਨ ਹੈ। ਅਸਤ ਏਕ ਦਿਗਰ ਕੋਈ, ਏਕ ਤੂੰ ਏਕ ਤੂੰ ਹੀ, ਬੰਦਿਆ ਤੂੰ ਹੀ ਤੂੰ ਕਰ ਲੈ, ਮੈਂ ਛੱਡ ਦੇ। ਇਸ ਮੈਂ ਨੇ ਦੁਨੀਆ ਗਰਕ ਕਰਕੇ ਰੱਖ ਦਿੱਤੀ ਹੈ, ਇਸ ਮੈਂ ਨੇ ਸੰਸਾਰ ਨੂੰ ਮਾਰ ਦਿੱਤਾ ਤੇ ਬਚਣਾ ਤੂੰ ਵੀ ਨਹੀਂ, ਤੇਰੇ ਵਰਗੇ ਅੱਗੇ ਇਸ ਮੈਂ ਨੇ ਕਈ ਨੇ ਖਾ ਲਏ, ਤੇ ਜਦੋਂ ਤੇਰੇ ਅੰਦਰ ਇਹ ਮੈਂ ਹੈ ਤੇ ਰੱਬ ਕੋਈ ਨਹੀਂ ਆਉਣਾ। ਜਦ ਤੱਕ ਕਬੀਰ ਐਸੀ ਅਵਸਥਾ ਬਣਾ ਲਿਆ, ਕਬੀਰ ਤੂੰ ਤੂੰ ਕਰਤਾ ਤੂੰ ਭਇਆ, ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਦ ਦੇਖੋ ਤਦ ਤੂੰ। ਇਸ ਤਰ੍ਹਾਂ ਦੀ ਸੰਗਤ ਹੋਵੇ, ਸੰਗਤ ਜੀਵਨ ਬਦਲਦੀ ਹੈ। ਸਤਿਗੁਰੂ ਗੁਰੂ ਹਰਿ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਦੇ ਅੰਦਰ ਇੱਕ ਸਿੱਖ ਰਹਿੰਦਾ ਸੀ ਜਿਹਦਾ ਨਾਮ ਸੀ ਭਾਈ ਸੰਗਤੀਆ ਜੀ। ਭਾਈ ਸੰਗਤੀਆ ਫੇਰੀ ਲਾ ਕੇ ਪਿੰਡ ਪਿੰਡ ਸ਼ਹਿਰ ਸ਼ਹਿਰ ਦੇ ਵਿੱਚ ਸ਼ਹਿਰੋਂ ਸਮਾਨ ਲਿਆਉਣਾ ਤੇ ਪਿੰਡਾਂ ਦੇ ਵਿੱਚ ਉਹਨੇ ਫੇਰੀ ਲਾ ਕੇ ਸਮਾਨ ਵੇਚਣਾ, ਵਿੱਚੇ ਕਰਿਆਨੇ ਦਾ ਸਮਾਨ, ਵਿੱਚੇ ਮਨਿਆਰੀ ਦਾ ਸਮਾਨ, ਵਿੱਚੇ ਕੱਪੜੇ, ਇਸ ਤਰ੍ਹਾਂ ਉਹਦਾ ਜੀਵਨ ਨਿਰਵਾਹ ਚੱਲਦਾ ਸੀ। ਪਰ ਹਿਰਦੇ ਦੇ ਅੰਦਰ ਉਹਦੇ ਹਮੇਸ਼ਾ ਸਤਿਗੁਰੂ ਦੀ ਤਸਵੀਰ ਆ ਕਰਦੀ ਸੀ। ਮਨੁੱਖ ਕੰਮ ਕਰ, ਹਾਥ ਪਾਉ ਸਭ ਕਾਮ ਕਰ, ਚੀਤ ਨਿਰੰਜਨ ਨਾਲ ਰੱਬ ਨੂੰ ਭੁਲਾਉਣ ਵਾਲਾ। ਜੇ ਹਾਲਾਂਕਿ ਸੱਚਾਈ ਹੈ ਕਿ ਰੱਬ ਕਦੇ ਕਿਸੇ ਨੂੰ ਭੁੱਲਦਾ ਨਹੀਂ, ਪਰ ਜਦੋਂ ਮਨੁੱਖ ਰੱਬ ਭੁੱਲ ਜਾਂਦਾ ਹੈ ਤੇ ਕਈ ਵਾਰ ਮਨੁੱਖ ਖੁਦ ਹੀ ਰੱਬ ਤੋਂ ਇੰਨਾ ਦੂਰ ਚਲਿਆ ਜਾਂਦਾ ਹੈ, ਆਪਾਂ ਰੱਬ ਤੇ ਉਲਾਂਭੀ ਕਰ ਦਿੰਦੇ ਹਾਂ ਕਿ ਰੱਬ ਸਾਨੂੰ ਭੁੱਲ ਗਿਆ। ਉਹ ਭਾਈ ਅਸੀਂ ਰੱਬ ਨੂੰ ਭੁੱਲ ਜਾਂਦੇ ਹਾਂ। ਸਤਿਗੁਰ ਦੇ ਦਰਬਾਰ ਦੇ ਵਿੱਚ ਇੱਕ ਸਿੱਖ ਸੀ, ਗੁਰੂ ਸਾਹਿਬ ਜੀ ਦਾ ਹਜ਼ੂਰੀ ਸਿੱਖ ਸੀ, ਇਹਦਾ ਨਾਮ ਸੀ ਭਾਈ ਭਗਤੂ ਜੀ। ਵਢਾਈਆਂ ਦੇ ਦਿਨ ਨੇ ਤੇ ਭਾਈ ਭਗਤੂ ਨੂੰ ਹੁਕਮ ਹੋਇਆ ਵੀ ਹੁਣ ਕਣਕ ਵਢਵਾ। ਸਤਿਗੁਰੂ ਹਰਿ ਸਾਹਿਬ ਮਹਾਰਾਜ ਜੀ ਖੁਦ ਖੇਤੀ ਕਰਿਆ ਕਰਦੇ ਸਨ ਕੀਰਤਪੁਰ ਸਾਹਿਬ ਦੀ ਧਰਤੀ ਤੇ। ਭਾਈ ਭਗਤੂ ਜੀ ਮਜ਼ਦੂਰ ਲੈ ਗਿਆ, ਕਣਕ ਵਢਾ ਰਿਹਾ, ਦੁਪਹਿਰ ਦਾ ਸਮਾਂ ਹੈ ਤੇ ਆਪਨੇ ਕੀ ਕੀਤਾ ਵੀ ਮਜ਼ਦੂਰਾਂ ਦੇ ਵਾਸਤੇ ਹੁਣ ਇਹ ਕੀ ਹੈ ਕਿ ਲੰਗਰ ਲੈ ਕੇ ਜਦੋਂ ਗਿਆ ਤੇ ਕੁਛ ਮਜ਼ਦੂਰਾਂ ਨੂੰ ਜਦੋਂ ਲੰਗਰ ਛਕਾਉਣ ਲੱਗਾ ਤੇ ਇੱਕ ਮਜ਼ਦੂਰ ਨੇ ਆਖਿਆ, ਉਹਨੇ ਕਿਹਾ ਭਾਈ ਸਾਹਿਬ
ਬੜਾ ਔਖਾ ਕੰਮ ਹੈ ਆਪਣੇ ਆਪ ਨੂੰ ਮਾਰ ਕੇ ਇੰਨਾ ਜ਼ੋਰ ਲਾ ਕੇ ਤਾਕਤ ਲਾ ਕੇ ਕਣਕ ਵੱਢ ਰਹੇ ਆ। ਜੇ ਕਿਤੇ ਤੁਸੀਂ ਸਾਨੂੰ ਵਾਸਤੇ ਦੇਸੀ ਘਿਓ ਲੈ ਆਉਂਦੇ ਉਦੋਂ ਹੁੰਦੇ ਹੀ ਦੇਸੀ ਸਨ, ਜੇ ਘਿਓ ਥੋੜਾ ਥੋੜਾ ਮਿਲ ਜਾਂਦਾ ਤੇ ਇੱਕ ਤੇ ਦਾਲ ਦਾ ਆਨੰਦ ਵੱਧ ਜਾਣਾ ਸੀ, ਇੱਕ ਸਾਨੂੰ ਖੁਰਾਕ ਮਿਲ ਜਾਣੀ ਸੀ, ਅਸੀਂ ਹੋਰ ਜ਼ਿਆਦਾ ਤਾਕਤ ਸਾਡੀ ਹਾਰ ਥਾਕ ਉਤਰ ਜਾਣੀ ਸੀ। ਭਾਈ ਭਗਤੂ ਜੀ ਸੋਚੀ ਪੈ ਗਿਆ, ਉਸਨੇ ਆਖਿਆ ਜੇ ਤੇ ਹੁਣ ਕੀਰਤਪੁਰ ਸਾਹਿਬ ਜਾਣਾ ਤੇ ਦੂਰ ਹੈ, ਟਾਈਮ ਜ਼ਿਆਦਾ ਲੱਗ ਜਾਏਗਾ, ਕਿਵੇਂ ਹੋਵੇ। ਅਕਾਲ ਪੁਰਖ ਵਾਹਿਗੁਰੂ ਕਈ ਵਾਰ ਸਾਡੀ ਪ੍ਰੀਖਿਆ ਲੈਂਦਾ ਹੈ। ਜਦੋਂ ਸਾਡਾ ਜੀਵਨ ਬਦਲਣ ਤੇ ਆਉਂਦਾ ਹੈ ਤੇ ਗੁਰੂ ਸਾਨੂੰ ਧਾਰਮਿਕ ਮਾਰਗ ਤੇ ਚੱਲਣ ਦੀ ਪ੍ਰੇਰਨਾ ਦੇ ਦਿੰਦਾ, ਕਿਸੇ ਚੰਗੇ ਦੇ ਨਾਲ ਮੇਲ ਕਰਾ ਦਿੰਦਾ, ਕਿਸੇ ਧਰਮ ਨਾਲ ਜੁੜੇ ਹੋਏ ਬੰਦੇ ਦੇ ਨਾਲ ਮੇਲ ਹੋ ਜਾਂਦਾ। ਭਾਈ ਭਗਤੂ ਨੇ ਵੇਖਿਆ ਕਿ ਨੇੜੇ ਉਹ ਰਸਤਾ ਲੰਘਦਾ, ਸਤਿਗੁਰ ਦੀ ਜ਼ਮੀਨ ਦੇ ਵਿੱਚੋਂ ਹੀ ਰਸਤਾ ਲੰਘਦਾ ਸੀ, ਲੋਕ ਆਉਂਦੇ ਸਨ ਜਾਂਦੇ ਸਨ, ਰਾਹੀ ਆ ਰਹੇ ਸਨ ਜਾ ਰਹੇ ਸਨ, ਇਹਨੇ ਨਾ ਸਰਸਰੀ ਜੀ ਧਿਆਨ ਮਾਰਿਆ ਵੀ ਕਾਸ਼ ਕਿਤੇ ਕੋਈ ਫੇਰੀ ਵਾਲਾ ਹੋਵੇ। ਇੱਕ ਖੱਚਰ ਦੇ ਉੱਤੇ ਛੱਟ ਪਾਈ, ਭਾਈ ਸੰਗਤੀਆ ਜੀ ਨਜ਼ਰ ਆਏ, ਆਪ ਜੀ ਨੇ ਦੌੜ ਕੇ ਅੱਗੇ ਜਾ ਕੇ ਹੋ ਕੇ ਆਵਾਜ਼ ਦਿੱਤੀ, ਆਖਣ ਲੱਗੇ ਭਾਈ ਸਾਹਿਬ ਤੁਹਾਡੇ ਕੋਲ ਘਿਓ ਹੈ? ਭਾਈ ਸੰਗਤੀਆ ਜੀ ਨੇ ਆਖਿਆ ਹਾਂ ਹੈ। ਆਖਣ ਲੱਗੇ ਫਿਰ ਖੱਚਰ ਇੱਧਰ ਲੈ ਆ, ਤੇ ਜਦੋਂ ਉਹ ਲੈ ਕੇ ਆਏ ਤੇ ਆਖਣ ਲੱਗੇ ਵੀ ਇਹ ਜਿੰਨੇ ਮਜ਼ਦੂਰ ਨੇ ਇਹਨਾਂ ਦੀ ਇੱਛਾ ਅਨੁਸਾਰ ਇੱਕ ਇੱਕ ਪਲੀ, ਉਦੋਂ ਪਲੀਆਂ ਹੋਇਆ ਕਰਦੀਆਂ ਸਨ, ਕੋਈ 200 ਗ੍ਰਾਮ, ਕੋਈ 250 ਗ੍ਰਾਮ, ਕੋਈ 100 ਗ੍ਰਾਮ, ਕੋਈ 50 ਗ੍ਰਾਮ ਤੇਲ ਪਾਉਣ ਵਾਸਤੇ, ਘਿਓ ਪਾਉਣ ਵਾਸਤੇ ਮਿਣਤੀ ਦੇ ਤੌਰ ਤੇ ਹੋਇਆ ਕਰਦੇ ਸਨ। ਅਕਲ ਗਏ ਕਿ ਜਿੰਨੇ ਵੀ ਕਿਸੇ ਨੂੰ ਘਿਓ ਚਾਹੀਦਾ ਉਹਨਾਂ ਘਿਓ ਪਾ ਦਿਓ। ਮਜ਼ਦੂਰਾਂ ਨੇ ਆਪਣੀ ਇੱਛਾ ਅਨੁਸਾਰ ਘਿਓ ਪਵਾਇਆ, ਰੱਜ ਕੇ ਛਕਿਆ, ਤੇ ਹੁਣ ਭਾਈ ਭਗਤੂ ਜੀ ਨੇ ਬੇਨਤੀ ਕੀਤੀ, ਆਖਣ ਲੱਗੇ ਭਾਈ ਸੰਗਤੀਆ ਜੀ ਮੇਰੇ ਕੋਲ ਹੁਣ ਇਸ ਟਾਈਮ ਪੈਸੇ ਤੇ ਹੈ ਨਹੀਂ, ਇਸ ਘਿਓ ਦਾ ਮੁੱਲ ਮੈਂ ਗੁਰੂ ਸਾਹਿਬ ਜੀ ਦੇ ਦਰਬਾਰ ਤੋਂ ਗੁਰੂ ਕੇ ਖਜ਼ਾਨੇ ਵਿੱਚੋਂ ਲੈ ਕੇ ਤੁਹਾਨੂੰ ਦਿਆਂਗਾ। ਭਾਈ ਸੰਗਤੀਆ ਜੀ ਨੇ ਆਖਿਆ ਕਿ ਭਾਈ ਭਗਤੂ ਜੀ ਇਹ ਗੁਰੂ ਕੀ ਸੇਵਾ ਦੇ ਵਿੱਚ ਹੀ ਜਾਣਦੇ ਹੋ, ਸੇਵਾ ਦਾ ਜੀਵਨ ਵਿੱਚ ਬੜਾ ਮਹੱਤਵ ਹੈ, ਸਭ ਤੋਂ ਪਹਿਲਾਂ ਸੇਵਾ ਫਿਰ ਸਿਮਰਨ ਦਾ ਟਿਕਾਓ ਆਉਂਦਾ ਹੈ। ਸਤਿਗੁਰੂ ਜੀ ਇਹ ਬਚਨ ਕਰਦੇ ਹਨ, ਗੁਰੂ ਨਾਨਕ ਪਾਤਸ਼ਾਹ ਦਾ ਇਹ ਪਾਵਨ ਬਚਨਾਂ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ, ਉਹ ਸੱਚੀ ਦਰਗਾਹ ਦੇ ਵਿੱਚ ਬੈਠਿਆ ਫਿਰ ਮਾਣ ਪ੍ਰਾਪਤ ਹੁੰਦਾ ਹੈ। ਜਦੋਂ ਮਨੁੱਖ ਨੇ ਆਪਣਾ ਆਪ ਮਟਾ ਕੇ ਸੇਵਾ ਕਰਨੀ ਹੈ, ਸੇਵਾ ਦਾ ਭਾਵ ਇਹ ਨਾ ਹੋਵੇ ਕਿ ਜਿੱਥੇ 10-20 ਬੰਦੇ ਵੇਖਣ, 50 ਬੰਦੇ ਵੇਖਣ, ਇੱਕ ਪੱਖਾ ਭੇਟ ਕੀਤਾ ਹੋਵੇ ਨਾਮ ਲਿਖਾ ਲਿਆ ਜਾਏ, ਕੋਈ ਕੂਲਰ ਭੇਟ ਕੀਤਾ ਜਾਏ ਨਾਮ ਲਿਖਾ ਲਿਆ ਜਾਏ, ਇੱਕ ਕੋਈ 500 ਰੁਪਏ ਦੀ ਪਰਚੀ ਕਟਾਈ ਜਾਏ ਤੇ ਪੱਥਰ ਤੇ ਆਪਣਾ ਨਾਮ ਲਿਖਾ ਲਿਆ ਜਾਏ, ਉਹ ਸੇਵਾ ਇੱਕ ਅਲੱਗ ਹੈ, ਉਹ ਹਉਮੈ ਪੈਦਾ ਕਰਦੀ ਹੈ। ਉਸ ਹਉਮੈ ਨੂੰ ਮਿਟਾਉਣ ਦੇ ਵਾਸਤੇ ਗੁਪਤ ਸੇਵਾ, ਆਪਣੇ ਆਪ ਨੂੰ ਮਿਟਾ ਕੇ ਸੇਵਾ ਕਰਨ ਵਾਲਾ ਇਹ ਸੰਸਾਰ ਤੇ ਮਾਣ ਪ੍ਰਾਪਤ ਕਰਿਆ ਕਰ। ਭਾਈ ਸਾਹਿਬ ਜੀ ਨੇ ਅੱਜ ਕਥਾ ਦੇ ਵਿੱਚ ਇਹੀ ਗੱਲ ਕੀਤੀ ਸੀ ਕਿ ਪਾਣੀ ਢੋਣ ਵਾਲੇ ਬੜੇ ਨੇ, ਪਰ ਮਨ ਦੀ ਜਿਹੜੀ ਭਾਵਨਾ ਹੈ ਗੱਲ ਤੇ ਭਾਵਨਾ ਦੀ ਹੈ, ਪਾਣੀ ਢੋਇਆ ਸਭ ਨੂੰ ਪ੍ਰਾਪਤ ਨਹੀਂ ਹੋ ਸਕਦਾ, ਗੱਲ ਮਾਣ ਦੀ ਹੈ, ਉਹਨੇ ਆਪਣੇ ਅੰਦਰੋਂ ਮਾਣ ਖਤਮ ਕਰਨਾ ਹੈ, ਵਕਤ ਪੈਂਦਾ ਹੈ। ਮਨ ਦੇ ਵਿੱਚ ਵਿਚਾਰ ਕੀਤੀ ਕਿ ਮੈਂ ਇਸ ਘਿਓ ਦਾ ਪੈਸਾ ਨਹੀਂ ਲਵਾਂਗਾ, ਸੇਵਾ 'ਚ ਜਾਣ ਦੇ ਹੋ, ਗੁਰੂ ਤਾਂ ਦੇ ਰਿਹਾ ਹੈ ਤੇ ਉਹਦਾ ਹੀ ਹੈ ਨਾ, ਸਾਡੇ ਸੰਸਿਆਂ ਨੂੰ ਖਤਮ ਕਰਨ ਦੇ ਵਾਸਤੇ ਗੁਰੂ ਪਾਤਸ਼ਾਹ ਫੁਰਮਾਨ ਕਰਦੇ ਨੇ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ, ਦੇਂਦੇ ਟੋਟ ਨਾ ਆਵਈ ਅਗਣਤ ਭਰੇ ਭੰਡਾਰ। ਉਸ ਪਰਮਾਤਮਾ ਦੇ ਭੰਡਾਰ ਅਗਣਤ ਨੇ, ਦਿੰਦਾ ਦੇ ਲੈਦੇ ਥਕ ਪਾਏ, ਜੁਗਾ ਜੁਗੰਤਰ ਖਾਈ ਖਾਏ, ਅਸੀਂ ਜੁਗਾ ਜੁਗੰਤਰਾਂ ਤੋਂ ਖਾ ਰਹੇ ਹਾਂ, ਦੇਣ ਵਾਲਾ ਕਦੇ ਥੱਕਦਾ ਨਹੀਂ, ਲੈਣ ਵਾਲੇ ਅਸੀਂ ਉਸ ਦਾਤੇ ਤੋਂ ਲਈ ਜਾ ਰਹੇ ਹਾਂ। ਪਰ ਅਫਸੋਸ ਦੀ ਗੱਲ, ਬਹੁਤ ਸਾਰੀ ਦੁਨੀਆ ਜਿਹਦੇ 'ਚ ਮੈਂ ਵੀ ਹੋ ਸਕਦਾ, ਰੱਬ ਦਾ ਸ਼ੁਕਰਾਨਾ ਕਰਨ ਤੋਂ ਬਹੁਤ ਦੂਰ ਆ। ਭਾਈ ਸੰਗਤੀਆ ਜੀ ਘਰ ਚਲੇ ਜਾਂਦੇ ਨੇ, ਘਰ ਉਹਨਾਂ ਦੇ ਜਾਣ ਦੀ ਰੋਜ਼ਮਰਰਾ ਦੀ ਇਹੀ ਤਸਵੀਰ ਸੀ, ਖੱਚਰ ਤੋਂ ਛੱਟ ਲਾਈ, ਇਸ਼ਨਾਨ ਕੀਤਾ, ਆਰਾਮ ਕੀਤਾ, ਲੰਗਰ ਛਕਿਆ, ਸੌਂ ਗਏ, ਸਵੇਰੇ ਇਸ ਤਰ੍ਹਾਂ ਫਿਰ ਉਸਨੇ ਸਮਾਨ ਭਰਨਾ, ਜਿਹੜੇ ਖਾਲੀ ਡੱਬੇ ਸਨ ਉਹਨਾਂ ਵਿੱਚ ਸਮਾਨ ਭਰਨਾ ਤੇ ਫਿਰ ਆਪਣੇ ਕੰਮ ਤੇ ਸ਼ੁਰੂ ਹੋ ਜਾਣਾ। ਉਸਨੇ ਵੇਖਿਆ ਕਿ ਸ਼ਾਮੀ ਰਾਤ ਦੇ ਟਾਈਮ ਦੇ ਉੱਤੇ
ਉਸਨੇ ਘਿਓ ਦੇ ਕੁੱਪੇ ਜਿਹੜੇ ਸਨ ਉਹ ਬੜੇ ਉਹਨੇ ਸਨ, ਥੋੜਾ ਥੋੜਾ ਘਿਓ ਸੀ ਇਹਨਾਂ ਨੂੰ ਹੁਣ ਭਰਨ ਵਾਸਤੇ, ਦੁਬਾਰੇ ਉਹਨੇ ਕੁੱਪੇ ਉਤਾਰਨੇ ਸ਼ੁਰੂ ਕੀਤੇ। ਜਦੋਂ ਇਹ ਕੁੱਪਾ ਲਾਇਆ ਇਹ ਉਣਾ ਸੀ ਪਰ ਰਾਤ ਉਣਾ ਟੰਗਿਆ, ਪਰ ਜਦੋਂ ਲਾਹਣ ਲੱਗੇ ਕਿ ਮੈਂ ਇਹਨੂੰ ਭਰ ਕੇ ਫੇਰ ਫੇਰੀ 'ਤੇ ਜਾਣਾ ਹੈ, ਅਤੇ ਉਸਨੇ ਕੀ ਵੇਖਿਆ ਕਿ ਇਹ ਕੁੱਪਾ ਜਿਹੜਾ ਸੀ ਇਹ ਨੱਕੋ ਨੱਕ ਭਰਿਆ ਪਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨੇ ਪਰਿਵਾਰ ਨੂੰ ਪੁੱਛਿਆ ਵੀ ਮੈਂ ਤਾਂ ਸ਼ਾਮ ਦੇ ਟਾਈਮ ਦੇ ਉੱਤੇ ਆ ਕੇ ਉਣਾ ਅੱਧੇ ਤੋਂ ਵੀ ਘੱਟ ਸੀ, ਪਰ ਇਹ ਕਿਵੇਂ ਭਰਿਆ ਗਿਆ, ਇਹ 'ਚ ਘਿਓ ਕਿਸਨੇ ਪਾਇਆ? ਪਰਿਵਾਰ ਦੇ ਜੀਆਂ ਤੋਂ ਪੁੱਛਿਆ, ਪਰਿਵਾਰ ਦੇ ਜੀਆਂ ਨੇ ਆਖਿਆ ਨਹੀਂ ਜੀ ਅਸੀਂ ਨਹੀਂ ਪਾਇਆ, ਅਸੀਂ ਇੱਧਰ ਨਹੀਂ ਗਏ, ਕੌਣ ਪਾ ਸਕਦਾ, ਆਂਢੀ ਗੁਆਂਢੀ ਤਾਂ ਕੋਈ ਪਾ ਨਹੀਂ ਸਕਦਾ। ਮਨ ਵਿੱਚ ਸੰਸਾ ਆ ਗਿਆ ਅਤੇ ਸੰਸਾ ਮਿਟਾਉਣ ਦੇ ਵਾਸਤੇ ਸਭ ਤੋਂ ਵੱਡਾ ਸਾਧਨ ਸਤਿਗੁਰੂ ਦਾ ਦਰਬਾਰ ਹੈ। ਮੈਂ ਆਪਣੇ ਜੀਵਨ ਦੀ ਗੱਲ ਕਰਦਾ, ਕਿਤੇ ਜੀਵਨ ਵਿੱਚ ਕੋਈ ਐਸੀ ਦੁਬਿਧਾ ਆ ਜਾਏ ਅਤੇ ਗੁਰੂ ਕੋਲੋਂ ਜਵਾਬ ਮੰਗੀਦਾ, ਪਿਆਰ ਭਰੇ ਸ਼ਬਦਾਂ ਦੇ ਨਾਲ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਦਾ, ਮਹਾਰਾਜ ਮਨ ਦੇ ਵਿੱਚ ਇਹ ਦੁਬਿਧਾ ਹੈ, ਮਨ ਵਿੱਚ ਇਹ ਦੋ ਚਿੱਤੀ ਹੈ। ਸਤਿਗੁਰੂ ਬੋਲ ਕੇ ਜਵਾਬ ਦਿੰਦੇ ਨੇ, ਹੁਕਮਨਾਮੇ ਦੇ ਤੌਰ 'ਤੇ ਜਵਾਬ ਦਿੰਦੇ ਨੇ। ਭਾਈ ਸਾਹਿਬ ਜੀ ਆਏ ਨੇ ਕੀਰਤਪੁਰ ਸਾਹਿਬ ਸਤਿਗੁਰੂ ਦੇ ਦਰਬਾਰ ਵਿੱਚ, ਗੁਰੂ ਹਰਿ ਸਿੰਘ ਮਹਾਰਾਜ ਜੀ ਨੂੰ ਪੁੱਛਦੇ ਨੇ, ਆਖਣਗੇ ਪ੍ਰੀਤਮ ਪਿਆਰੀ ਅੱਜ ਸਵੇਰੇ ਇੱਕ ਐਸੀ ਘਟਨਾ ਘਟੀ ਹੈ ਕਿ ਜਿਸ ਦਾ ਉੱਤਰ ਮੰਗਣ ਵਾਸਤੇ ਮੈਂ ਆਇਆ, ਇਹ ਕੀ ਲੀਲਾ ਹੈ ਮੈਨੂੰ ਪਤਾ ਨਹੀਂ। ਪਾਤਸ਼ਾਹ ਮੈਂ ਉਹਨਾਂ ਦੇ ਪੌਣਾ ਕੁੱਪਾ ਘਿਓ ਦਾ ਚਮੜੇ ਦੇ ਕੁੱਪੇ ਹੋਇਆ ਕਰਦੇ ਸਨ, ਇਹ ਟੰਗਿਆ ਸੀ ਅਤੇ ਇਹ ਉਹਨਾਂ ਭਾਂਡਾ ਕਿਵੇਂ ਭਰ ਗਿਆ, ਇਹ 'ਚ ਘਿਓ ਹੋਰ ਕਿਸਨੇ ਪਾਇਆ ਹੈ? ਸਤਿਗੁਰੂ ਜੀ ਨੇ ਕੱਲ੍ਹ ਦੀ ਘਟਨਾ ਦਾ ਜ਼ਿਕਰ ਜਦੋਂ ਸੁਣਿਆ ਅਤੇ ਮੁਸਕਰਾਉਂਦਿਆਂ ਹੋਇਆ ਕਹਿੰਦੇ ਨੇ ਜੀ ਆਪ ਦਾ ਨਾਮ ਕੀ? ਆਖਣ ਲੱਗਾ ਮਹਾਰਾਜ ਮੇਰਾ ਨਾਮ ਸੰਗਤੀਆ ਹੈ। ਕੀ ਕੰਮ ਕਰਦੇ ਹੋ? ਕਹਿੰਦਾ ਜੀ ਫੇਰੀ ਲੈਣਾ। ਸਤਿਗੁਰੂ ਜੀ ਨੇ ਆਖਿਆ ਭਾਈ ਸੰਗਤੀਆ ਜੀ ਹੁਣ ਤੁਹਾਨੂੰ ਫੇਰੀ ਲਾਉਣ ਦੀ ਜਾਂਚ ਆ ਗਈ ਹੈ। ਆਖਣ ਲੱਗਾ ਮਹਾਰਾਜ ਵੀ ਇਹ ਤਾਂ ਠੀਕ ਹੈ ਪਰ ਇਹ ਕੁੱਪਾ ਭਰਿਆ ਕਿਵੇਂ ਗਿਆ? ਸਤਿਗੁਰੂ ਨੇ ਆਖਿਆ ਗੁਰੂ ਕੇ ਪਿਆਰਿਆ ਜਿਹੜੇ ਪਰੋਪਕਾਰ ਅਤੇ ਮਾਨਵਤਾ ਦੀ ਸੇਵਾ ਦੇ ਵਿੱਚ ਸੇਵਾਵਾਂ ਕਰਦੇ ਨੇ ਉਹਨਾਂ ਦੇ ਕੁੱਪੇ ਕਦੇ ਉਣੇ ਨਹੀਂ ਰਹਿ ਸਕਦੇ। ਆਖੋ ਸਤਨਾਮ ਵਾਹਿਗੁਰੂ। ਉਹਨਾਂ ਦੇ ਕੁੱਪੇ ਕਦੇ ਖਾਲੇ ਰਹਿ ਸਕਦੇ? ਜਿਨ੍ਹਾਂ ਦੀਆਂ ਜੇਬਾਂ ਅਤੇ ਜਿਨ੍ਹਾਂ ਦੇ ਘਰ ਦੇ ਖਜ਼ਾਨੇ ਮਾਨਵਤਾ ਦੀ ਸੇਵਾ ਵਿੱਚ ਲੱਗਦੇ ਨੇ ਉਹਨਾਂ ਦੇ ਘਰਾਂ ਦੇ ਖਜ਼ਾਨੇ ਕਦੇ ਉਣੇ ਥੋੜ੍ਹੀ ਰਹਿ ਸਕਦੇ। ਜਿਨ੍ਹਾਂ ਜੇਬਾਂ ਵਿੱਚੋਂ ਪਰੋਪਕਾਰ ਅਤੇ ਸੇਵਾ ਦੇ ਵਾਸਤੇ ਮਾਇਆ ਨਿਕਲਦੀ ਹੋਵੇ ਉਹ ਜੇਬਾਂ ਕਦੇ ਖਾਲੀ ਨਹੀਂ ਰਹਿ ਸਕਦੀਆਂ। ਜਿਨ੍ਹਾਂ ਭਾਂਡਿਆਂ ਦੇ ਵਿੱਚੋਂ ਕਿਸੇ ਗਰੀਬ ਗੁਰਬੇ ਅਤੇ ਲੋੜਵੰਦ ਦੇ ਵਾਸਤੇ ਭੋਜਨ ਨਿਕਲਦਾ ਹੋਵੇ ਉਹ ਲੋਹ ਲੰਗਰ ਕਦੇ ਸ਼ਾਂਤ ਰਹਿ ਸਕਦੇ ਨੇ, ਉਹ ਕਦੇ ਉਣੇ ਰਹਿ ਸਕਦੇ ਨੇ? ਇਹਦੀ ਹੁਣ ਤੁਸੀਂ ਪ੍ਰਮਾਣਿਕਤਾ ਜਿਹੜੀ ਉਹ ਸਿੱਧ ਕਰਨ ਦੀ ਤਾਂ ਲੋੜ ਨਹੀਂ, ਇਹ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਤੁਸੀਂ ਦੇਖ ਲਓ ਕਦੇ ਕੋਈ ਦੇਗ ਖਾਲੀ ਰਹਿੰਦੀ ਹੈ? ਇਹ ਦੇਗਾਂ ਭਰੀਆਂ ਹੀ ਰਹਿੰਦੀਆਂ ਨੇ। ਇਸ ਕਰਕੇ ਸਤਿਗੁਰ ਨੇ ਆਖਿਆ ਕਿ ਭਾਈ ਸਾਹਿਬ ਤੁਸੀਂ ਫੇਰੀ ਲਾਉਂਦੇ ਹੋ, ਅੱਜ ਤੋਂ ਬਾਅਦ ਤੁਹਾਡਾ ਨਾਮ ਭਾਈ ਫੇਰੂ ਹੋਇਆ, ਸੱਚਮੁੱਚ ਤੁਹਾਨੂੰ ਫੇਰੀ ਲਾਉਣ ਦੀ ਜਾਂਚ ਆ ਗਈ ਹੈ। ਗੁਰੂ ਪਾਤਸ਼ਾਹ ਨੇ ਇੰਨਾ ਮਾਣ ਬਖਸ਼ਿਆ, ਸੇਵਾ ਕਰਨ ਵਾਲੇ ਨੂੰ ਇੰਨਾ ਮਾਣ ਬਖਸ਼ਿਆ। ਜੀਵਨ ਇੱਕ ਮਰਿਆਦਾ ਹੈ, ਜਦੋਂ ਇਹ ਮਰਿਆਦਾ ਤੋੜਾਂਗੇ ਤੇ ਇੱਕ ਹਾਦਸਾ ਜ਼ਰੂਰ ਹੋਵੇਗਾ। ਯਾਦ ਰੱਖਿਓ ਐਕਸੀਡੈਂਟ ਉਦੋਂ ਹੀ ਹੁੰਦਾ ਹੈ ਜਦੋਂ ਇੱਕ ਗੱਡੀ ਆਪਣੀ ਲਾਈਨ ਤੋਂ ਹਟ ਜਾਂਦੀ ਹੈ, ਭਟਕ ਜਾਂਦੀ ਹੈ। ਇਹ ਜੀਵਨ ਵੀ ਗੱਡੀ ਦੇ ਵਾਂਗ ਹੈ, ਸੰਸਾਰ ਦੇ ਮਾਰਗ 'ਤੇ ਚੱਲਦਿਆਂ ਹੋਏ ਆ, ਜਦੋਂ ਮਨੁੱਖ ਰਸਤਾ ਭਟਕਦਾ ਉਦੋਂ ਹਾਦਸਾ ਹੋ ਜਾਂਦਾ ਹੈ, ਉਦੋਂ ਹੀ ਐਕਸੀਡੈਂਟ ਹੁੰਦਾ ਹੈ। ਇਸ ਲਈ ਗੁਰਬਾਣੀ ਸਾਨੂੰ ਚੇਤਨ ਸ਼ਕਤੀ ਦੇ ਵਿੱਚ ਸਿਖਾ ਕੇ ਸਾਡੀ ਚੇਤਨਾ ਨੂੰ ਵਧਾਉਂਦਿਆਂ ਹੋਇਆਂ ਇਹ ਗੱਲ ਕਹਿੰਦੀ ਹੈ ਚੌਕਸ ਰਹਿਣਾ, ਹਮੇਸ਼ਾ ਚੌਕਸ ਰਹਿਣਾ, ਅਵੇਅਰ ਰਹਿਣਾ ਹੈ, ਆਪਣੇ ਆਪ ਨੂੰ ਹਮੇਸ਼ਾ ਗੁਰੂ ਦੇ ਸਪੁਰਦ ਕਰਨਾ ਹੈ, ਨੇਤਰ ਖੋਲ੍ਹਣੇ ਹਨ, ਇਸੇ ਤਰ੍ਹਾਂ ਸਾਡਾ ਜੀਵਨ ਸਫਲ ਹੋਏਗਾ। ਸੋ ਉਦਾਸ ਅਤੇ ਖਿਮਾ ਦਾ ਜਾਚਕ ਹੈ, ਆਪ ਸਾਰੀਆਂ ਸਿੱਖ ਸੰਗਤਾਂ ਰਾਤ ਤੋਂ ਹੀ ਆ ਰਹੀਆਂ ਹੋ, ਗੁਰੂ ਕੇ ਪਿਆਰਿਆਂ ਨੇ ਬਹੁਤ ਸੇਵਾਵਾਂ ਨਿਭਾਈਆਂ, ਸੇਵਾਵਾਂ ਕੀਤੀਆਂ, ਆਪ ਨੇ ਉਹ ਸੇਵਾਵਾਂ ਦਾ ਆਨੰਦ ਲਿਆ। ਇੱਕ ਵਾਰ ਫਿਰ ਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ, ਸਤਿਕਾਰਯੋਗ ਭਾਈ ਕੁਲਦੀਪ ਸਿੰਘ ਜੀ, ਰਾਣੀ ਭੈਣ ਜੀ, ਸਿੰਗਲਾਣੀ ਸਾਹਿਬ, ਇਹਨਾਂ ਦੀ ਸਮੁੱਚੀ ਟੀਮ, ਸਤਿਕਾਰਯੋਗ ਵੱਡੇ ਭਰਾਤਾ, ਇਹ ਮੇਰੇ ਧਰਮ ਵੀਰ ਨੇ, ਧਰਮ ਭਰਾਤਾ ਨੇ, ਵੀਰ ਬਲਵਿੰਦਰ ਸਿੰਘ ਜੀ ਗਿੱਲ,
ਕਿਉਂਕਿ ਕੁਝ ਰਿਸ਼ਤੇ ਸ਼ਬਦਾਂ ਦੇ ਮੁਹਤਾਜ ਨਹੀਂ ਹੁੰਦੇ। ਅੱਜ ਤੋਂ ਬਹੁਤ ਸਮਾਂ ਪਹਿਲਾਂ ਪੰਜਾਬੀ ਟ੍ਰਿਬਿਊਨ ਦਾ ਪੱਤਰਕਾਰ ਹੋਣ ਦੇ ਨਾਤੇ ਮੇਰੀ ਇੱਕ ਕਵਿਤਾ ਛਪੀ ਸੀ ਕਿ ਰਿਸ਼ਤੇ ਤਾਂ ਸ਼ਬਦਾਂ ਦੇ ਮੁਹਤਾਜ ਨਹੀਂ ਹੁੰਦੇ, ਜੋ ਨੀਵੇਂ ਉੜਦੇ ਨੇ ਉਹ ਸ਼ਾਬਾਜ ਨਹੀਂ ਹੁੰਦੇ। ਨੀਂਹ ਰੱਖਣੀ ਪੈਂਦੀ ਹੈ ਰਾਜਾਂ ਦੀ ਸੱਚ ਤੇ, ਉਸਰਨ ਜੋ ਹੱਡੀਆਂ ਤੇ ਉਹ ਰਾਜ ਨਹੀਂ ਹੁੰਦੇ। ਸੋ ਮੈਂ ਵੀਰ ਬਲਵਿੰਦਰ ਸਿੰਘ ਗਿੱਲ ਦਾ ਅਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਕੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਆਪ ਤੋਂ ਖਿਮਾ ਦੀ ਯਾਚਨਾ ਕਰਦਾ। ਸਤਿਗੁਰ ਨੂੰ ਫਿਰ ਸਮਾਂ ਬਖਸ਼ਿਆ, ਫਿਰ ਆਪ ਜੀ ਦੀ ਸੇਵਾ ਦੇ ਵਿੱਚ ਇਸ ਤਰ੍ਹਾਂ ਹੀ ਇੱਕ ਮੈਡੀਕਲ ਕੈਂਪ ਲੈ ਕੇ ਫਿਰ ਹਾਜ਼ਰ ਹੋਵਾਂਗੇ। ਜਿੰਨੀ ਸਤਿਗੁਰੂ ਸੇਵਾ ਕਰਾਵੇ ਸੋਈ ਕਰਾਏ, ਜੋ ਤੁਧ ਭਾਵੈ ਮੋਹੇ ਸਿਆਣਪ ਕਛੂ ਨਾ ਆਵੈ, ਉੱਲਾ ਚੁੱਕਾਂ ਦੀ ਖਿਮਾ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ

ਰਾਜੇ ਅਨ ਦਸਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਿਆ ਪਰਪੂਰੇ ਬਿਨਵੰਤ ਨਾਨਕ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਇਹ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਈ, ਪ੍ਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਕ ਬਹਾਦਰ ਸਿਮਰੀਐ ਘਰ ਨਾਉ ਨਿਧਿਆ ਮੈਂ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਸਭ ਥਾਈ ਹੋਏ ਸਹਾਏ।

ਹੋਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਨੀ ਹਾੜਿਆਂ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਇਤਨਾ ਸਿੰਘ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ

ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤੇ ਆਵੇ ਚਿਤੇ ਆਵਲ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਇਤ ਦੇਖਦੇ ਫਤਿਹ ਬਿਰਧ ਕੀ ਪੈਦ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ।

ਨੂੰ ਪੰਥ ਤੋਂ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਰ, ਸੇਵਾ ਸੰਭਾਲ ਦਾ ਦਾਨ ਖਾਲਸਾ ਪੰਥ ਨੂੰ ਬਖਸ਼ੋ। ਹੀ ਨਿਮਾਣਿਆਂ ਦੀ ਮਾਣ, ਨਿਤਾਣਿਆਂ ਦੀ ਤਾਣ, ਧੰਨ ਧੰਨ ਸਾਹਿਬ ਸਤਿਗੁਰੂ।

ਭੱਲੇ ਅਮਰਦਾਸ ਤੁਣ ਤੇਰੇ, ਤੇਰੀ ਉਪਮਾ ਤੋਹ ਬਣਾਵੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਓ। ਆਪ ਜੀ ਦਾ ਜੋਤੀ ਜੋਤ ਗੁਰਪੁਰਬ ਦੇ ਸੁਣਾਉਂਦੇ ਆ ਮਹਾਰਾਜ ਚ ਪਾਤਸ਼ਾਹ ਜੀਓ, ਮਹਾਨ ਵਿਸ਼ੇ ਸੁੰਦਰ ਦੀ ਬਾਣ ਸਜੇ ਸਜੇ ਦੁਆਨਾਂ ਵਿੱਚ ਆਪ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਹੋਇਆ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਪਾਤਸ਼ਾਹ ਜੀਓ, ਆਪ ਜੀ ਦੇ ਜੀਵਨ ਬਾਰੇ ਖੁੱਲੀਆਂ ਵਿਚਾਰਾਂ ਹੋਈਆਂ ਹਨ ਸੱਚੇ ਪਾਤਸ਼ਾਹ ਜੀਓ। ਆਨੰਦ ਸਾਹਿਬ ਜੀ ਦੇ ਕੀਰਤਨ ਹੋਏ, ਆਪ ਜੀ ਦੀ ਅਗਾਧ ਬੋਧ ਬਾਣੀ ਪੜ੍ਹਦਿਆਂ ਸੁਣਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਕਿਰਪਾ ਕਰਕੇ ਖਿਮਾ ਮਾਫ਼ੀ ਦੇਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਕੀਰਤਨ ਵਿਚਾਰਾਂ ਦਾ ਭਾਵ ਦਰ ਆਈ ਸੰਗਤ ਦੇ ਹਿਰਦੇ ਵਸਾਉਣਾ ਜੀ, ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ। ਦਰੋਂ ਕਰੋ ਨਾਮਦਾਨ ਗੁਰਸਿੱਖੀ ਸਿਦਕ ਭਰੋਸਾ, ਸੇਵਾ ਸਿਮਰਨ ਅੰਮ੍ਰਿਤ ਵੇਲਾ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਕਰਨੀ। ਭਾਈ ਜਸਵਿੰਦਰ ਸਿੰਘ ਜੀ ਦੇ ਜਨਮ ਦਿਨ 'ਤੇ ਅਰਦਾਸ ਬੇਨਤੀ ਕਰਾਉਂਦੇ ਹਨ। ਭਾਈ ਜਗਰੂਪ ਸਿੰਘ ਢਿੱਲੋਂ ਵੱਲੋਂ ਸਿਹਤ ਦੀ ਕਾਮਯਾਬੀ ਲਈ ਅਰਦਾਸ ਬੇਨਤੀ ਹੈ, ਅਤੇ ਗੁਰਬਾਜ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਸੱਚੇ ਪਾਤਸ਼ਾਹ ਜੀ ਉਸ ਕਾਰਨੇ ਵੱਲੋਂ ਅਰਦਾਸ ਬੇਨਤੀ ਕਰਦੇ ਹਨ। ਬੀਬੀ ਜਸਵੀਰ ਕੌਰ ਵੱਲੋਂ ਮਾਰ ਬੱਚਿਆਂ ਦੇ ਚੰਗੇ ਭਵਿੱਖ ਲਈ ਮਹਾਰਾਜ ਅਰਦਾਸ ਬੇਨਤੀ ਹੈ। ਕਾਕਾ ਹਰਵਿੰਦਰ ਸਿੰਘ, ਅਰਸ਼ਦੀਪ ਕੌਰ ਦੀ

ਜੈਕਾਰ ਸਿੰਘ ਨੂੰ ਮਹਾਰਾਜ ਚੜ੍ਹਦੀ ਕਲਾ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਆਗਿਆਕਾਰੀ ਬਣਾਉਣਾ ਗੁਰਮਤਿ ਦੀ ਦਾਤ ਬਖਸ਼ਿਸ਼ ਕਰਨੀ ਹੋਰ ਜਿਨ੍ਹਾਂ ਪ੍ਰੇਮੀਆਂ ਨੇ ਮਹਾਰਾਜ ਜੀਓ ਜਿਸ ਜਿਸ ਭਾਵਨਾ ਨੂੰ ਮੁੱਖ ਰੱਖ ਕੇ ਅਰਦਾਸਾਂ ਬੇਨਤੀਆਂ ਕਰਵਾਈਆਂ ਹਨ ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਚੜ੍ਹਦੀ ਕਲਾ ਕਰਨੀ ਅੱਜ ਦੇ ਲੰਗਰਾਂ ਦੀ ਸੇਵਾ ਭਾਈ ਹਰਿੰਦਰਪਾਲ ਸਿੰਘ ਬੈਂਸ ਸਮੂਹ ਪਰਿਵਾਰ ਵੱਲੋਂ ਮਹਾਰਾਜ ਅੱਜ ਦੇ ਸਮੂਹ ਸੰਗਤਾਂ ਵਾਸਤੇ ਲੰਗਰ ਦੀ ਸੇਵਾ ਕੀਤੀ ਗਈ ਸੱਚੇ ਪਾਤਸ਼ਾਹ ਜੀਓ ਆਪ ਜੀ ਨੇ ਸੇਵਕ ਪਰਿਵਾਰ ਦੀ ਸੇਵਾ ਥਾਏ ਪਾਉਣੀ ਲੇਖੇ ਲਾਉਣੀ ਅੰਗ ਸੰਗ ਸਹਾਈ ਹੋਣਾ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਸੇਵਾ ਸਿਮਰਨ ਅੰਮ੍ਰਿਤ ਵੇਲਾ ਚੜ੍ਹਦੀ ਕਲਾ ਕਾਰੋਬਾਰ ਵਿੱਚ ਵਾਧੇ ਪਾਉਣੇ ਮਹਾਰਾਜ ਚੜ੍ਹਦੀਆਂ ਕਲਾ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਖ ਸੱਚ ਕੇ ਹਾਜ਼ਰ ਹੈ ਦੇਗ ਨੂੰ ਭੋਗ ਲਾਓ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਸ਼ਕੇ ਵਾਹਿਗੁਰੂ ਨਾਮ ਜਪੇ ਕਿਰਪਾ ਕਰੋ

Gracias.

Gracias.

ਖਾਲੀ ਕਿਹੜਾ ਹੈ ਕਿ